ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਗ ਗੁਜ਼ਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਮੈਂ ਉਦਮ ਜਾਂ ਆਹਰ ਹਰ ਜੀਉ ਪਰੇ ਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰੇ ਆ ਊੜੇ ਊੜ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਅਗਾਮੇ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ

ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ

ਪਸਾਰੂ ਸਲੋਕ ਮਹਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋ ਹੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ, ਤਰਸ ਪਿਆ ਮੇਰਾ ਮਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੋ ਨਿਦਾਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਉਦਮ ਬਖਸ਼ੇ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਧੁਰ ਕੀ ਬਾਣੀ ਕੇ ਕੀਰਤਨ ਸਤਿਗੁਰੂ ਸੋਦਰ ਕੇ ਅਰਦਾਸ ਆਪ ਜੀ ਕੇ ਚਰਨ ਕਮਲਾਂ ਪਾਸ ਆਪ ਜੀ ਨੇ ਮਿਹਰ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਪਿਟਾਵਾਂ ਸਿਮਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਵਾਜਣਾ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਸਤਿਗੁਰੂ ਜੀ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਕਰੋ ਕਿਰਪਾ ਆਪਣੇ ਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅੱਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ

ਆਤਮ ਜਿਣੈ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਸੋਦਰ ਦੇ ਨਾਲ ਆਪ ਜੀ ਨੇ ਸਾਂਝ ਬਣਾਈ ਹੈ। ਤੋ ਸਰਬੱਤ ਸੰਗਤ ਦਾ ਧੰਨਵਾਦ। ਜਿਉਂਆਇਆਂ ਨੂੰ ਸਤਿਗੁਰੂ ਮਿਹਰ ਕਰੇ, ਪੜੀ ਸੋਹਣੀ ਬਾਣੀ ਦਾ ਭਾਵ ਸਾਡੇ ਸਾਰਿਆਂ ਦੇ ਹਿਰਦਿਆਂ 'ਤੇ ਵਸਾਵੇ ਜੀ। ਤੋ ਸਾਧ ਸੰਗਤ ਜੀ, ਅੱਜ ਗੁਰੂ ਘਰ ਵਿਖੇ ਨਗਰ ਮੀਰਪੁਰ ਮਾੜੀ ਪਿੰਡ ਮੱਲੀਆਂ ਕਲਾਂ ਮੱਲੀਆਂ ਖੁਰਦ ਦੀਆਂ ਸੰਗਤਾਂ ਵੱਲੋਂ ਅਤੇ ਭਾਈ ਜਗੀਰ ਸਿੰਘ ਧਾਲੀਵਾਲ ਪਰਿਵਾਰ ਵੱਲੋਂ ਦੋ ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਨੇ, ਜਿਨ੍ਹਾਂ ਦੇ ਭੋਗ ਪਰਸੋਂ ਐਤਵਾਰ ਨੂੰ ਪੈਣਗੇ। ਤੋ ਸਮੂਹ ਨਗਰ ਨਿਵਾਸੀਆਂ ਵੱਲੋਂ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਤਿੰਨੇ ਦਿਨ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਤੋ ਆਓ ਸਾਧ ਸੰਗਤ, ਸਮਾਂ ਹੈ ਗੁਰਬਾਣੀ ਕੀਰਤਨ ਦਾ। ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜਥਾ ਆਪ ਜੀ ਨੂੰ ਸਤਿਗੁਰਾਂ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰਾ ਰਿਹਾ ਹੈ। ਗੁਰੂ ਕੀਆਂ ਦੇਗਾਂ ਦੇ ਵਰਤਾਰੇ ਹੋ ਰਹੇ ਨੇ। ਪਰਿਵਾਰਾਂ ਵੱਲੋਂ, ਨਗਰ ਨਿਵਾਸੀਆਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ। ਸੋ ਆਪ ਜੀ ਨੇ ਜਾਣ ਲੱਗਿਆਂ ਲੋੜ ਮੁਤਾਬਕ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ ਅਤੇ ਕੁਝ ਕੁ ਦਿਨ ਪਹਿਲਾਂ ਹੀ ਇਹ ਆਪਣੇ ਪਾਸ ਇੱਥੇ ਗੁਰਦੁਆਰਾ ਸਾਹਿਬ ਵਿੱਚ ਪੁੱਜੇ ਨੇ। ਤੋ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰ ਰਹੇ ਸਨ। ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਦੋਨੋਂ ਵਕਤ ਸਜਦੇ ਦੀਵਾਨਾਂ ਵਿੱਚ ਸਤਿਕਾਰਯੋਗ ਭਾਈ ਸਾਹਿਬ ਜੀ ਦਾ ਜਥਾ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਆਪ ਸੰਗਤ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਿਆ ਕਰੇਗਾ। ਤੋ ਆਪ ਜੀ ਨੇ ਜ਼ਰੂਰ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰਨੇ ਜੀ। ਗੁਰੂ ਪਿਆਰਿਓ, ਦੋ ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਅੱਜ ਸਵੇਰ ਤੋਂ ਆਰੰਭ ਹੋਏ ਨੇ, ਜਿਹਦੇ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਨਗਰ ਮੀਰਪੁਰ ਮਾੜੀ ਨਵਾਂ ਪਿੰਡ ਮੱਲੀਆਂ ਕਲਾਂ ਮੱਲੀਆਂ ਖੁਰਦ ਦੀਆਂ ਸੰਗਤਾਂ ਵੱਲੋਂ, ਔਰ ਇਸੇ ਤਰ੍ਹਾਂ ਦੂਜਾ ਸ਼੍ਰੀ ਅਖੰਡ ਪਾਠ ਸਾਹਿਬ ਭਾਈ ਜਗੀਰ ਸਿੰਘ ਜੀ ਧਾਲੀਵਾਲ ਪਰਿਵਾਰ ਵੱਲੋਂ, ਇਹ ਦੋ ਅਖੰਡ ਪਾਠ ਸਾਹਿਬ ਇਹਨਾਂ ਗੁਰੂ ਪਿਆਰਿਆਂ ਵੱਲੋਂ ਸੰਗਤਾਂ ਵੱਲੋਂ ਆਰੰਭ ਕਰਵਾਏ ਗਏ ਨੇ, ਔਰ ਇਹਨਾਂ ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੁਆਰਾ ਕੀਤੀਆਂ ਜਾ ਰਹੀਆਂ ਨੇ। ਤਿੰਨੇ ਦਿਨ ਇਸੇ ਤਰ੍ਹਾਂ ਇਹ ਸੇਵਾਵਾਂ ਚੱਲਣੀਆਂ ਨੇ। ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਰੋਜ਼ਾਨਾ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਨੇ। ਤੋ ਆਓ, ਜਿੱਥੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਤੋ ਗੁਰਦੁਆਰਾ ਸਾਹਿਬ ਦਾ ਜੋ ਸ਼ਾਮ ਦਾ ਜਿਵੇਂ ਸਕੈਚੁਅਲ ਚੱਲਦਾ ਹੈ ਉਹਦੇ ਮੁਤਾਬਕ ਸਮਾਂ ਹੈ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ। ਤੋ ਸ਼ਾਮ ਦੇ ਦੀਵਾਨਾਂ ਵਿੱਚ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਗੁਰੂ ਪਿਆਰੇ ਆਪ ਜੀ ਨੂੰ ਰੋਜ਼ਾਨਾ ਸਰਵਣ ਕਰਾਉਂਦੇ ਨੇ। ਭਗਤ ਕਬੀਰ ਸਾਹਿਬ ਜੀ ਮਹਾਰਾਜ ਇਹਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਵਿਚਾਰ ਜੋ ਲੜੀਵਾਰ ਚੱਲਦੀ ਆ ਰਹੀ ਹੈ, ਤੋ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਸਰਵਣ ਕਰਦੇ ਹਾਂ ਪ੍ਰੋਗਰਾਮ ਗੁਰਬਾਣੀ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

हम अवगुण परे।

कर्मी सतगुर पाया जिन्हों लिया छड़ाए। महला पंजवां। कबीर धरती साधकी तश्कर बैसें गाहें, धरती पार न्या व्यापई। उनको लाहू लाहे धरती पार ना व्यापई। उनको लाहू लाहे जुगो जुग टल। चवर शतर तख्त दे मालक, हाजरा हजूर जारा जहूर शब्द गुरु, बाणी के बोहित अमृत के दाते, दसा पातशाहिया दी जोत, साहब सच्चे पातशाह, धन धन धन सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच शामा वेले दे सज्जे दवाना दीआं हाजरियां भर रहे सन्मानयोग सत्कारयोग सतसंगी जनों, सतगुरां ने बड़ी अपार बख्शिश रहमत कीती है। आप सब जिंदगी दीआं इन्हां घड़ियां सवासां नूं सफलियां करन दा उद्दम, सतगुरां दी अमृतमयी बाणी दे नाल सांझ बना के कर रहे हो। मेरे तो पहला गुरु घर का रागी जथा भाई परमजीत सिंह जी लुधियाने वाले, जो बड़ी रस पिनी रसना द्वारा सतगुरु के पावन शब्द आप जी नूं सरवण करा रहा सी, तो आओ साध संगत इसे प्रोग्राम की लड़ी विच समा है गुरबाणी विचार दा। तो जिन्हें शरीर आप सतगुरां दे हजूर बैठे हो जां घरां विच मीडिया दे माध्यम राही सरवण कर रहे हो, विचारां नूं आरंभण तों पहलां दर घर की मर्यादा नूं मुख रखदिआं आपां फतेह की सांझ पाईए जी। वाहिगुरु जी का खालसा, वाहिगुरु जी की फतेह। लड़ीवार कबीर साहब जी दे पावन सलोकां नूं आपां विचार रहे हां। तकरीबन 208 सलोकां दी विचार हुण तक जिहड़ी है उह सांझी कीती जा चुकी है। कल दो सलोक आपां विचारे सन, सलोकां दी एक लड़ी है जिहड़ी कि 208 नंबर सलोक तों लै के 211 नंबर सलोक तक चलदी है। भावें कि जिहड़ा सिरलेख है वह इहो ही है कि सलोक कबीर जी के, पर जे तुसीं गौर कीता होवे ते जिहड़े दो सलोकां दा पाठ मैं हुण आप जी दे नाल सांझा कीता है जां इस तों अगला भी जिहड़ा सलोक है ना, उह महला पंजवां दे सिरलेख हेठ दर्ज है। जाणी कि इह सलोक जिहड़े ने गुरु अर्जन साहिब दे ने। धन गुरु ग्रंथ साहब की बाणी दे विच ऐसा एक कबीर साहब का शब्द भी है जिहदा आरंभ हुंदा है, ऐसो अचरज देखियो कबीर दद कै भोलै बिरोलै नीर। जदों तुसी उस शब्द नूं पढ़ोगे ते उहदा जिहड़ा सिरलेख है वह है नाल रलाए लिखिया महला पंजवां। शब्द कबीर साहब का है ते नाल सरलेख है नाल रलाए लिखिया महला पंजवां। जिहदा मतलब यह है भी इस शब्द दे नाल पंजवें पातशाह गुरु अर्जन साहब ने भी अपनियां पंक्तियां जिहड़ियां ने अखीर ते दर्ज कीतियां ने, ते उहदी अखीरली पंक्ति है जे मैं ना भुलदा होवां ते उह है राम रमत मत प्रगटाई कहो कबीर गुर
ਸੋਝੀ ਪਾਈ। ਤੋ ਸ਼ਬਦ ਕਬੀਰ ਸਾਹਿਬ ਦਾ ਹੈ, ਕਿਉਂਕਿ ਮਹਾਰਾਜ ਨੇ ਆਪਣੀ ਤੁਕ ਅਖੀਰ ਵਿੱਚ ਐਡ ਕੀਤੀ ਹੈ, ਪਦਾ ਅਖੀਰ ਵਿੱਚ ਐਡ ਕੀਤਾ ਹੈ ਤੇ ਉੱਪਰ ਸਿਰਲੇਖ ਪਾ ਦਿੱਤਾ ਵੀ ਨਾਲ ਰਲਾਏ ਲਿਖਿਆ ਮਹਲਾ ਪੰਜਵਾਂ। ਇੱਦਾਂ ਹੀ ਇੱਕ ਭਗਤ ਧੰਨਾ ਜੀ ਦਾ ਸ਼ਬਦ ਹੈ, ਭਗਤ ਬਾਣੀ ਵਿੱਚ ਉਹ ਸ਼ਬਦ ਹੈ, ਉੱਥੇ ਵੀ ਇੱਦਾਂ ਹੀ ਹੈ। ਉਹ ਸ਼ਬਦ ਹੈ ਮਹਲਾ ਪੰਜਵਾਂ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰ ਹੋਇਓ ਲਖੀਣਾ। ਤੋ ਵੈਸੇ ਉਹ ਭਗਤ ਬਾਣੀ ਦੇ ਵਿੱਚ ਸ਼ਬਦ ਹੈ, ਪਰ ਹੈ ਉਹ ਗੁਰੂ ਅਰਜਨ ਸਾਹਿਬ ਦਾ, ਜਿਨ੍ਹਾਂ ਨੇ ਤੁਹਾਡੇ ਵਿੱਚੋਂ ਸਹਿਜ ਪਾਠ ਕੀਤਾ ਉਹਨਾਂ ਨੂੰ ਬਾਣੀ ਦੀ ਬਣਤਰ ਬਾਰੇ ਸਮਝ ਹੈ ਕਿ ਪਹਿਲਾਂ ਗੁਰੂ ਸਾਹਿਬ ਦੀ ਆਪਣੀ ਬਾਣੀ ਆਉਂਦੀ ਹੈ, ਫਿਰ ਭਗਤ ਸਾਹਿਬਾਨ ਦੀ ਬਾਣੀ ਇਕੱਠੀ ਆਉਂਦੀ ਹੈ। ਗੁਰੂਆਂ ਵਿੱਚ ਜਿਵੇਂ ਪਹਿਲੇ ਪਾਤਸ਼ਾਹ ਦੀ ਬਾਣੀ ਹੈ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਲੋਕ ਨੇ ਜਿਹੜੇ ਕਿ ਵਾਰਾਂ ਵਿੱਚ ਦਰਜ ਨੇ, ਇਸ ਕਰਕੇ ਉਹਨਾਂ ਦੀ ਬਾਣੀ ਨਹੀਂ ਆਉਂਦੀ। ਤੇ ਜਦੋਂ ਬਾਣੀ ਦੀ ਤਰਤੀਬ ਆਵੇਗੀ ਤੇ ਸਭ ਤੋਂ ਪਹਿਲਾਂ ਸ਼ਬਦ ਗੁਰੂ ਨਾਨਕ ਸਾਹਿਬ ਦੇ ਆਉਣਗੇ, ਫਿਰ ਗੁਰੂ ਅਮਰਦਾਸ ਸਾਹਿਬ ਦੇ, ਫਿਰ ਗੁਰੂ ਰਾਮਦਾਸ ਸਾਹਿਬ ਦੇ, ਤੇ ਫਿਰ ਗੁਰੂ ਅਰਜਨ ਸਾਹਿਬ ਦੇ, ਫਿਰ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਦੇ। ਤੋ ਬਾਣੀ ਦਾ ਇੱਕ ਪੈਟਰਨ ਜਿਹੜਾ ਹੈ ਇੱਦਾਂ ਚੱਲਦਾ ਹੈ। ਪਰ ਇਹ ਕਬੀਰ ਸਾਹਿਬ ਦੇ ਸਲੋਕ ਨੇ, ਇਹਦੇ ਵਿੱਚ ਇਹ ਤਿੰਨੇ ਸਲੋਕ ਜਿਹੜੇ ਨੇ ਇਹ ਗੁਰੂ ਅਰਜਨ ਸਾਹਿਬ ਦੇ ਨੇ। ਇੱਦਾਂ ਹੀ ਸ਼ੇਖ ਫਰੀਦ ਸਾਹਿਬ ਦੇ ਸਲੋਕਾਂ ਵਿੱਚ ਗੁਰੂ ਅਮਰਦਾਸ ਸਾਹਿਬ ਦੇ ਸਲੋਕ ਵੀ ਹੈਗੇ ਨੇ। ਤੋ ਐਸੀ ਲੋੜ ਕਿਉਂ ਪਈ, ਐਸੀ ਜ਼ਰੂਰਤ ਕਿਉਂ ਪਈ? ਉਹਦੇ ਵਿੱਚ ਸਾਧ ਸੰਗਤ ਗੱਲ ਇਹ ਹੈ ਵੀ ਜਦੋਂ ਮਹਾਰਾਜ ਨੇ ਚਾਹਿਆ ਵੀ ਇਸ ਗੱਲ ਨੂੰ ਹੋਰ ਖੋਲ੍ਹ ਕੇ ਸਮਝਾਇਆ ਜਾਵੇ ਤੇ ਮਹਾਰਾਜ ਨੇ ਉੱਥੇ ਬਚਨ ਦਰਜ ਕੀਤੇ ਨੇ। ਜਿਵੇਂ ਸ਼ੇਖ ਫਰੀਦ ਸਾਹਿਬ ਦਾ ਇੱਕ ਸਲੋਕ ਹੈ, ਉਹ ਕਹਿੰਦੇ ਨੇ ਰੱਤੀ ਰੱਤ ਨਾ ਨਿਕਲੈ ਜੇ ਤਨ ਚੀਰੈ ਕੋਏ। ਇਹ ਸਲੋਕ ਹੈ, ਤੁਸੀਂ ਪੜ੍ਹ ਕੇ ਵੇਖਿਓ। ਇਹ ਸਲੋਕ ਦਾ ਭਾਵ ਇਹ ਹੈ ਵੀ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਜੇ ਜਿਹੜਾ ਬੰਦਾ ਰੱਬ ਨਾਲ ਜੁੜ ਜਾਂਦਾ ਹੈ, ਜੇ ਉਹਦੇ ਤਨ ਨੂੰ ਤੁਸੀਂ ਚੀਰ ਦਿਓਗੇ ਤੇ ਉਹਦੇ ਵਿੱਚੋਂ ਲਹੂ ਨਹੀਂ ਨਿਕਲਣਾ। ਹੁਣ ਇਹ ਗੱਲ ਬੜੀ ਵੱਖਰੀ ਜੀ ਹੈ ਵੀ ਜੇ ਐਸਾ ਹੈ ਤੇ ਫਿਰ ਆਪਾਂ ਵੇਖਦੇ ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਹੜੇ ਰੱਬ ਨਾਲ ਜੁੜੀ ਹੋਈ ਰੂਹ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਉਹਨਾਂ ਦੀ ਗਰਦਨ ਉਤਾਰ ਦਿੱਤੀ ਗਈ ਕਿ ਲਹੂ ਨਹੀਂ ਨਿਕਲਿਆ। ਲਹੂ ਤੋਂ ਬਿਨਾਂ ਤੇ ਬੰਦੇ ਦਾ ਸਰੀਰ ਹੀ ਨਹੀਂ ਹੁੰਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਉਬਲਦੀਆਂ ਦੇਗਾਂ ਵਿੱਚ ਬਿਠਾਇਆ ਗਿਆ। ਇਸੇ ਤਰੀਕੇ ਨਾਲ ਕਿੰਨੇ ਸਿੱਖ ਜਿਹੜੇ ਸੀ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਕਿ ਉਹਨਾਂ ਦਾ ਲਹੂ ਨਹੀਂ ਨਿਕਲਿਆ। ਤੋ ਅਸੀਂ ਗੁੰਮਰਾਹ ਨਾ ਹੋ ਜਾਈਏ, ਸਾਨੂੰ ਭੁਲੇਖਾ ਨਾ ਪਵੇ। ਸ਼ੇਖ ਫਰੀਦ ਸਾਹਿਬ ਦੇ ਇਸ ਸਲੋਕ ਨੂੰ ਸਪਸ਼ਟ ਕਰਨ ਦੇ ਲਈ ਅੱਗੇ ਗੁਰੂ ਅਮਰਦਾਸ ਨੇ ਆਪਣਾ ਸਲੋਕ ਦਰਜ ਕੀਤਾ। ਤੇ ਜਿਹੜੀ ਗੱਲ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਉਹ ਫਿਰ ਗੁਰੂ ਅਮਰਦਾਸ ਨੇ ਆਪਣਾ ਸਲੋਕ ਦਰਜ ਕਰਕੇ ਸਮਝਾਈ ਹੈ। ਤੋ ਫਰੀਦ ਸਾਹਿਬ ਨੇ ਆਖਿਆ ਰੱਤੀ ਰੱਤ ਨਾ ਨਿਕਲੈ ਜੇ ਤਨ ਚੀਰੈ ਖੋਏ, ਵੀ ਜੇ ਰੱਬ ਨਾਲ ਜੁੜੇ ਹੋਏ ਬੰਦੇ ਦਾ ਤਨ ਚੀਰ ਵੀ ਦਿੱਤਾ ਜਾਵੇ ਤੇ ਉਹਦੇ ਅੰਦਰੋਂ ਖੂਨ ਨਹੀਂ ਨਿਕਲਦਾ। ਤੇ ਮੈਂ ਸਮਝਦਾ ਹੁੰਦਾ ਵੀ ਜੇ ਅੱਜ ਦੇ ਸਮੇਂ ਦੇ ਵਿੱਚ ਕਰਾਮਾਤੀ ਸਾਖੀਆਂ ਦੇ ਨਾਲ ਜੋੜ ਕੇ ਵੇਖੀਏ ਤੇ ਸ਼ਾਇਦ ਹੋ ਸਕਦਾ ਕੋਈ ਕਹਿ ਦੇਵੇ ਵੀ ਫਲਾਨੇ ਦਾ ਤਨ ਜਿਹੜਾ ਹੈ ਉਹ ਚੀਰਿਆ ਗਿਆ, ਉੱਥੋਂ ਦੁੱਧ ਨਿਕਲ ਆਇਆ। ਨਹੀਂ, ਏਦਾਂ ਨਹੀਂ ਹੁੰਦਾ। ਭਾਵੇਂ ਕੋਈ ਮਨੁੱਖ ਹੈ, ਭਾਵੇਂ ਕੋਈ ਗੁਰੂ ਹੈ, ਪੀਰ ਹੈ, ਪੈਗੰਬਰ ਹੈ, ਜਿੰਨੇ ਸਾਡੇ ਵਾਂਗੂ ਦੁਨੀਆ ਉੱਤੇ ਜਨਮ ਲਿਆ ਹੈ ਨਾ, ਉਹਦੀ ਬਾਡੀ ਦੀਆਂ ਉਹੀ ਲੋੜਾਂ ਨੇ ਜੋ ਮੇਰੀ ਤੇ ਤੁਹਾਡੀ ਬਾਡੀ ਦੀਆਂ ਲੋੜਾਂ ਨੇ। ਵੀ ਜੇ ਬਾਡੀ ਮਨੁੱਖ ਵਰਗੀ ਹੈ ਤੇ ਫਿਰ ਖੂਨ ਵੀ ਨਿਕਲੇਗਾ, ਫਿਰ ਇਹ ਨਹੀਂ ਹੋ ਸਕਦਾ ਵੀ ਖੂਨ ਨਾ। ਜੇ ਖੂਨ ਨਹੀਂ ਨਿਕਲ ਰਿਹਾ ਫਿਰ ਉਹ ਬਾਡੀ ਮਨੁੱਖ ਵਰਗੀ ਨਹੀਂ ਹੈ, ਹੈ ਬਾਡੀ ਪਰ ਵੱਖਰੀ ਹੈ। ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨੇ, ਕੋਈ ਬੰਦਾ ਆਖੇ ਵੀ ਜੇ ਗੁਰੂ ਗ੍ਰੰਥ ਸਾਹਿਬ ਨੂੰ ਚੀਰਿਆ ਜਾਵੇ ਤੇ ਇੱਥੋਂ ਖੂਨ ਨਿਕਲੇਗਾ, ਇਹ ਪੋਸੀਬਿਲਟੀ ਨਹੀਂ ਹੈ। ਉਹ ਸ਼ਬਦ ਗੁਰੂ ਨੇ, ਇੱਥੋਂ ਨਹੀਂ ਇੱਦਾਂ ਹੋ ਸਕਦਾ। ਪਰ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਜਿਹੜੇ ਰੱਬ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਤਨ ਵਿੱਚੋਂ ਖੂਨ ਨਹੀਂ ਨਿਕਲਦਾ।
ਤੇ ਗੁਰੂ ਅਮਰਦਾਸ ਨੇ ਲੋਕਾਂ ਨੂੰ ਸਮਝਾਉਣ ਲਈ ਵੀ ਐਵੇਂ ਉਲਝ ਨਾ ਜਾਇਓ ਸ਼ੇਖ ਫਰੀਦ ਸਾਹਿਬ ਦੀ ਗੱਲ ਜੇ ਤੁਹਾਨੂੰ ਨਹੀਂ ਸਮਝ ਲੱਗੀ ਤੇ। ਉਹ ਕਹਿੰਦੇ ਨੇ ਕਿਹੜਾ ਖੂਨ ਨਹੀਂ ਨਿਕਲਦਾ, ਸਵਾਲ ਇਹ ਹੈ ਵੀ ਉਹ ਕਿਹੜਾ ਖੂਨ ਹੈ ਜਿਹੜਾ ਰੱਬ ਨਾਲ ਜੁੜੇ ਹੋਏ ਬੰਦੇ ਦੇ ਤਨ ਵਿੱਚੋਂ ਨਹੀਂ ਨਿਕਲਦਾ, ਦੂਜਾ ਬਲੱਡ ਤੇ ਨਿਕਲਣਾ ਹੈ। ਤੋ ਗੁਰੂ ਅਮਰਦਾਸ ਮਹਾਰਾਜ ਨੇ ਫਰੀਦ ਸਾਹਿਬ ਦੇ ਸਲੋਕਾਂ ਦੇ ਵਿੱਚ ਆਪਣਾ ਸਲੋਕ ਦਰਜ ਕਰਕੇ ਗੱਲ ਸਮਝਾਈ। ਮਹਲਾ ਤੀਜਾ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਰਤ ਦਾ ਮਤਲਬ ਕੀ ਹੁੰਦਾ? ਖੂਨ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਇਹ ਸਾਰਾ ਸਰੀਰ ਕਾਹਦਾ ਬਣਿਆ ਹੈ? ਰਤ ਦਾ ਹੈ ਨਾ, ਖੂਨ ਦਾ ਹੈ। ਇਹ ਤਨ ਸਭੋ ਰਤ ਹੈ, ਇੱਕ ਵੀ ਬਾਡੀ ਦਾ ਪਾਰਟ ਐਸਾ ਨਹੀਂ ਹੈ, ਹਿੱਸਾ ਐਸਾ ਨਹੀਂ ਹੈ ਜਿੱਥੇ ਖੂਨ ਨਹੀਂ ਹੈ। ਕਿਉਂਕਿ ਖੂਨ ਜਿੱਥੇ ਨਹੀਂ ਹੋਵੇਗਾ ਉਹ ਅੰਗ ਡੈਮੇਜ ਹੋ ਜਾਵੇਗਾ, ਉਹ ਖਤਮ ਹੋ ਜਾਵੇਗਾ। ਕਿਸੇ ਦੀ ਉਂਗਲ ਵਿੱਚ ਖੂਨ ਨਾ ਹੋਵੇ ਤੇ ਉਂਗਲ ਝੜ ਜਾਵੇਗੀ। ਇਸ ਕਰਕੇ ਬਾਬਾ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਇਹ ਤਨ ਸਭੋ ਰਤ ਹੈ, ਆਖਿਆ ਸਾਰੇ ਸਰੀਰ ਵਿੱਚ ਹੀ ਰਤ ਹੁੰਦਾ ਹੈ। ਰਤ ਬਿਨ ਤਨ ਨਾ ਹੋਏ, ਰਤ ਤੋਂ ਬਿਨਾਂ ਬਾਡੀ ਹੋ ਹੀ ਨਹੀਂ ਸਕਦੀ। ਬਾਬਾ ਫਰੀਦ ਸਾਹਿਬ ਦੀ ਗੱਲ ਨੂੰ ਸਪਸ਼ਟ ਕਰਦਿਆਂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਜੋ ਤਨ ਰਤੇ ਰੱਬ ਸਿਉਂ, ਜਿਹੜੇ ਤਨ ਰੱਬ ਦੇ ਨਾਲ ਰਤੇ ਗਏ ਰੰਗੇ ਗਏ, ਤਿੱਤ ਤਨ ਉਹਨਾਂ ਸਰੀਰਾਂ ਵਿੱਚ। ਹੁਣ ਅੱਗੇ ਜਵਾਬ ਦਿੱਤਾ ਉਹਨਾਂ ਨੇ ਕਿਹੜਾ ਖੂਨ ਨਹੀਂ ਹੁੰਦਾ, ਆਖਿਆ ਲੋਭ ਰਤ ਨਾ ਹੋਏ। ਲੋਭ ਦਾ ਖੂਨ ਨਹੀਂ ਹੁੰਦਾ, ਲੋਭ ਦਾ, ਗਰੀਡ ਦਾ, ਲਾਲਚ ਦਾ ਖੂਨ ਨਹੀਂ ਹੁੰਦਾ, ਲੋਭ ਦਾ ਖੂਨ। ਤੋ ਗੁਰਬਾਣੀ ਨੇ ਬੁਝਾਰਤ ਪਾਈ ਤੇ ਆਪਾਂ ਸਮਝੀ, ਜਿਵੇਂ ਆਪਾਂ ਕਿਸੇ ਬਾਰੇ ਆਖੀਏ ਕਿ ਇਹ ਬੰਦਾ ਗਰੀਬਾਂ ਦਾ ਖੂਨ ਚੂਸੀ ਜਾ ਰਿਹਾ ਹੈ। ਤੁਸੀਂ ਵੇਖਦੇ ਹੋ ਵੀ ਕੋਈ ਬੰਦਾ ਖੂਨ ਵੀ ਪੀਂਦਾ? ਖੂਨ ਤੇ ਕੋਈ ਨਹੀਂ ਪੀਂਦਾ, ਖੂਨ ਥੋੜਾ ਕੋਈ ਪੀਂਦਾ। ਖੂਨ ਪੀਣ ਦਾ ਮਤਲਬ ਹੈ ਵੀ ਜਦੋਂ ਤੁਸੀਂ ਲਾਲਚੀ ਹੁੰਦੇ ਹੋ, ਤੁਹਾਡੇ ਅੰਦਰ ਲਾਲਚ ਹੁੰਦਾ, ਤੁਹਾਨੂੰ ਇਹ ਹੁੰਦਾ ਵੀ ਆਹ ਵੀ ਜਿਵੇਂ ਕੁੱਤਾ ਨਹੀਂ ਹੁੰਦਾ, ਕੁੱਤਾ ਲਾਲਚੀ, ਤੋ ਬੰਦਾ ਵੀ ਲਾਲਚੀ ਸੁਭਾਅ ਵਾਲਾ ਜਿਹੜਾ ਹੁੰਦਾ ਏ ਉਹਦੀ ਗੱਲ ਹੈ। ਤੇ ਆਖਿਆ ਜਿਹੜੇ ਰੱਬ ਨਾਲ ਰੱਤੇ ਹੁੰਦੇ ਨੇ ਉਹਨਾਂ ਦੇ ਤਨ ਵਿੱਚ ਖੂਨ ਨਹੀਂ ਹੁੰਦਾ। ਸ਼ੇਖ ਫਰੀਦ ਸਾਹਿਬ ਨੇ ਜਿਹੜੀ ਗੱਲ ਆਖੀ ਉਹ ਸਪਸ਼ਟ ਹੋ ਗਈ ਵੀ ਕਿਹੜਾ ਖੂਨ ਨਹੀਂ ਹੁੰਦਾ। ਹੁਣ ਆਮ ਕਿਸੇ ਬੰਦੇ ਨੂੰ ਨਾ ਇੱਕ ਗਾਲ ਦੇ ਰੂਪ ਵਿੱਚ ਤੁਸੀਂ ਕਹੋ ਕਿਸੇ ਨੂੰ ਵੀ ਤੇਰਾ ਖੂਨ ਹੀ ਗੰਦਾ। ਇਹਦੀਆਂ ਦੋ ਸੈਂਸਸ ਨੇ ਇਸ ਸ਼ਬਦ ਦੀਆਂ। ਪਹਿਲੀ ਤੇ ਇਹ ਹੈ ਵੀ ਜਦੋਂ ਆਪਾਂ ਕਿਸੇ ਨੂੰ ਕਿਹਾ ਖੂਨ ਹੀ ਗੰਦਾ, ਇਹਦਾ ਮਤਲਬ ਆਪਾਂ ਉਹਨੂੰ ਗਾਲ ਕੱਢ ਰਹੇ ਹਾਂ, ਪਹਿਲੀ ਇਹੋ ਹੀ ਹੈ ਨਾ। ਦੂਜਾ, ਜੇ ਡਾਕਟਰ ਕਹਿ ਰਿਹਾ ਤੁਹਾਡਾ ਖੂਨ ਗੰਦਾ, ਇਹਦੇ ਦਾ ਮਤਲਬ ਫਿਰ ਇਸ ਖੂਨ ਦੇ ਵਿੱਚ ਕੋਈ ਨਾ ਕੋਈ ਰੁਕਾਵਟ ਆ ਗਈ, ਕੋਈ ਨਾ ਕੋਈ ਮੁਸ਼ਕਲ ਆ ਗਈ, ਫਿਰ ਹੀ ਗੰਦਾ ਹੈ ਨਾ। ਆਪਾਂ ਕਹੇ ਜੀ ਮੈਨੂੰ ਸਾਹ ਲੈਣ 'ਚ ਪ੍ਰੋਬਲਮ ਆ ਰਹੀ, ਡਾਕਟਰ ਕਹੇਗਾ ਤੇਰਾ ਕੋਲੈਸਟਰੋਲ ਵੱਧ ਗਿਆ, ਖੂਨ ਦੇ ਵਿੱਚ ਕੋਈ ਗੰਦਗੀ ਆ ਗਈ। ਤੇ ਜਦੋਂ ਆਪਾਂ ਉਦਾਂ ਕਿਸੇ ਨੂੰ ਕਹਾਂਗੇ ਵੀ ਤੇਰਾ ਤੂੰ ਤੇ ਗੰਦੇ ਖੂਨ ਦਾ ਹੈ, ਗੰਦੇ ਖੂਨ ਦਾ ਮਤਲਬ ਕਿਵੇਂ, ਸ਼ਬਦ ਕਿਵੇਂ ਵਰਤਿਆ ਜਾਵੇਗਾ ਕਿਸੇ ਲਈ, ਇਹ ਗਾਲ ਦੇ ਨਿਆਈ ਹੈ ਸ਼ਬਦ। ਹੁਣ ਤੀਜੀ ਗੱਲ ਜਿਹੜੀ ਸਾਡੇ ਸਮਝਣ ਵਾਲੀ ਹੈ ਵੀ ਖੂਨ ਦਾ ਗੰਦਾ ਕੋਈ ਨੀਵੇਂ ਘਰ ਵਿੱਚ ਜੰਮ ਕੇ ਨਹੀਂ ਹੁੰਦਾ, ਖੂਨ ਦਾ ਗੰਦਾ ਤੇ ਉਹ ਹਰ ਬੰਦਾ ਹੈ ਜਿਹੜਾ ਦੂਜਿਆਂ ਦੇ ਖੂਨ ਨੂੰ ਚੂਸਦਾ ਹੈ, ਜਿਹੜਾ ਪੀਂਦਾ ਹੈ। ਮਹਾਰਾਜ ਨੇ ਆਖਿਆ ਆਸ਼ਾ ਕੀ ਵਾਰ ਦੇ ਬਚਨ ਪੜ੍ਹ ਲਓ, ਉੱਥੇ ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਮਾਨਸ ਖਾਣੇ ਕਰੈ ਨਿਵਾਜ, ਨਿਵਾਜ ਨਮਾਜ਼ਾਂ ਪੜ੍ਹਦੇ ਨੇ ਕੌਣ, ਬੰਦਿਆਂ ਨੂੰ ਖਾਣ ਵਾਲੇ, ਬੰਦਿਆਂ ਨੂੰ ਵੀ ਖਾਧਾ ਜਾਂਦਾ। ਵੀ ਲੋਕ ਕੋਈ ਕਹਿੰਦਾ ਮੈਂ ਕੁੱਕੜ ਖਾਣਾ, ਕੋਈ ਕਹਿੰਦਾ ਮੈਂ ਬੱਕਰਾ ਖਾਣਾ, ਕੋਈ ਕਹਿੰਦਾ ਮੈਂ ਆਂਡਾ ਖਾਣਾ, ਕੋਈ ਕਹੇਗਾ ਮੈਂ ਸਬਜ਼ੀਆਂ ਖਾਣਾ। ਤੇ ਮਹਾਰਾਜ ਕਹਿੰਦੇ ਨੇ ਇੱਥੇ ਬੰਦਿਆਂ ਨੂੰ ਖਾਣ ਵਾਲੇ ਨਮਾਜ਼ਾਂ ਪੜ੍ਹ ਰਹੇ ਨੇ, ਬੰਦਿਆਂ ਨੂੰ ਖਾਣ ਵਾਲੇ, ਬੰਦੇ ਨੂੰ ਕਿਵੇਂ ਖਾਧਾ ਜਾਂਦਾ ਹੈ? ਬੰਦੇ ਦਾ ਮੀਟ ਮਿਲਦਾ ਇੱਥੇ? ਕਿਤੇ ਕਿਤੇ ਵੀ ਨਹੀਂ ਮਿਲਦਾ। ਹੁਣ ਬੰਦੇ ਨੂੰ ਕਿੱਦਾਂ ਖਾਧਾ ਜਾਂਦਾ ਹੈ? ਮਹਾਰਾਜ ਨੇ ਤੇ ਨਹੀਂ ਲਿਖਿਆ ਵੀ ਕੁੱਕੜ ਖਾਣ ਵਾਲਾ ਨਮਾਜ਼ ਪੜ੍ਹ ਰਿਹਾ, ਗੁਰੂ ਨਾਨਕ ਸਾਹਿਬ ਨੇ ਨਹੀਂ ਆਖਿਆ ਵੀ ਬੱਕਰਾ ਖਾਣ ਵਾਲਾ ਪਾਠ ਕਰ ਰਿਹਾ, ਗੁਰੂ ਸਾਹਿਬ ਨੇ ਨਹੀਂ ਆਖਿਆ ਵੀ ਕੋਈ ਸਬਜ਼ੀ ਖਾਣ ਵਾਲਾ ਨਮਾਜ਼ ਜਾਂ ਪਾਠ ਪੜ੍ਹ ਰਿਹਾ,
महाराज कहिंदे नहीं जिहड़ा बंदा खा रहा है वह नमाज पढ़ रहा बंदा खाण वाला मानस खाने करें नमाज छुरी वगाएन छुरियां वाहन वाले तीन गल ताग उन्हां दे गलां विच की ने ताग ताग मतलब धागे सैक्रड थ्रेड पवित्र धागा जिहनूं कहिंदे ने जनेऊ आख्या तीन गल ताग तीन घर ब्राह्मण पूरे नाद जिहड़ा अपने आप नूं ब्राह्मण कहिंदा सी उन्हां दे घरां विच जा के संखपुर दा नादपुर दा उन्हां दे सोले गाउंदा तीन घर ब्राह्मण पूरे नाद कूड़ी रास कूड़ा वापार कूड़ बोल करें आहार कूड़ बोलते ने झूठ बोलते ने यो ही उन्होंने खाना है। तो खैर जिथों आप गल रंभी सी सतगुरु की बाणी का यह बड़ा प्यारा पक्ष है कि महाराज ने जिथे गल्लां स्पष्ट किया है उत्थे भावें बाणी भगत बाणी चल रही है उहदे नाल महाराज ने अपना सलोक दर्ज किया। लोग कहिंदे सन भी भगत धन्ने ने पत्थर विच्चों रब पाया पर जदों धन्ने की बाणी गुरु ग्रंथ साहब दे विच आई ते महाराज ने भगत धन्ने का शब्द लिख के ते अगला शब्द अपना लिखिया नाल महला पंजवां गोविंद गोविंद गोविंद संग नाम दियो मन लीना आड़ दाम को शीपरू होयो लखीना बुनना तनना त्याग कै प्रीत चरण कबीरा नीच कुला जुलाहरा पयो गुणी गहीरा। तो सारे भगतों का जिक्र करके उन्होंने कहा ये बिद सुन के जाटरू उठ भगती लागा मिले प्रतख गुसाइया तन्ना वड़पागा बाणी भगत बाणी चल रही है। तो इदा ही इत्थे भी अज सलोक कबीर साहब के चल रहे ने ते कल आपां जिहड़ा सलोक विचारिया सी अखीरला उहदे बोल सन कबीर टालै टोलै दिन गया आखिर टाल मटोल करदे ही बंदे की जिंदगी बीतती जा रही है। ब्याज बढ़ंतो जाए ब्याज वधदा जांदा जिवें किसे बंदे ने मूल लिया होवे तुसीं कहो जी कोई नहीं गड्डी की किश्ती अगले महीने तार देंगे अच्छा ब्याज लैना सौखा तारना औखा हुंदा करजा लैना सौखा तारना औखा है। इन्हां इन्हां मुल्कां दे विच ते खास करके सिस्टम ही है भी जिथे चले जाओ तुसीं शॉपिंग सेंटर च गए हो कहिंदे क्रैडिट कार्ड लै लो सॉरी कोई नहीं तुसीं कनेडियन टायर चले जाओ सुपर स्टोर चले जाओ कॉस्को चले जाओ वालमार्ट चले जाओ रॉजर दे चले जाओ कितने चले जाओ वह कहिंदे क्रैडिट कार्ड लै लो। हुण उह चीज़ ते बड़ी चंगी लगती है जदों सानूं कहा जांदे उदों इदां ही कहा जांदा ना वी $1500 तुहानूं असीं विच खर्चण नूं दे दित्ता उह लै लिया लैणा कर अच्छा करजा लैण लग्गिया जिन्ना बंदा आनंद प्राप्त करदा ना देण लग्गिया उन्ना ही दुखी हुंदा लैणा बहुत क्योंकि इदां पैसे मिलदे ने ना इकट्ठे बैंक दा फिगर इक्को दम ऐन तां उहनूं चलिया जाणा फिर जदों जदों देण दी वारी आउणी है उदों उदों बंदे नूं हर महीने सहम पैदा होना कि खादा चट्टिया ते छेती जांदा है। हुण क्रैडिट कार्ड लै लिया उन्होंने कहा कोई नहीं 20 दिन साडे पैसे वरतो 21 दिन होए ते अगलिया ने पता लगा भी हुण 40% व्याज ला दिता जिन्ना लगा फिर उहदे उत्ते व्याज फिर उहदे उत्ते व्याज इदां करदिआं करदिआं करजा वध गिआ। तो बाबा कबीर साहब कहिंदे ने इहो ही मनुख दी मुश्किल है कि ये भी इन्ने उगण जीवन विच कट्ठे करी जांदा है भी हुण करजा वधदा जांदा दुख वधदे जांदे ने व्याज वधदा जांदा जिवें करजा लैण दा सुख है ना विकार भोगण दा भी सुख इदां दा ही हुंदा ऐसा नहीं है विकारां विच सुख नहीं है भावें थोड़ा जिहा ही है पर
है ते है ना, ता ही ते दुनिया भोगती है। जे विकारां विच केवल दुख होवे ते दुनिया कदी भोगे? हुण आपां नूं पता है भी अग बलदी है, हाथ पाओ कौन पाउंदा है? कोई नहीं पाउंदा। किसे भी विकार दा सुख ते हुंदा है, इच कोई दूर है नहीं, पर उहदे पिछे छिपिया होया दुख बंदे नूं नजर नहीं आउंदा, मुश्किल आ जाए। जिवें बैंक ने कर्जा ते दे दिता, पर वह जिहड़ियां टर्म्स एंड कंडीशन ने ना, जिहड़ियां बड़ियां बरीक करके लिखियां गईयां, उहनूं हर बंदा, क्योंकि करजे दा चा ही इन्ना हुंदा, किहड़ा बंदा पढ़ देना? पैसे का एक चा इन्ना है ना, जो हम इदा अगलिया ने $5,00,000 कढ के रख दिता भी लै जो आ टर्म एंड कंडीशन, बस इतने दो सैन कर दो, कहिंदे ने दो सैन इदा घुगियां मार दो, बरीक करके उन्हें कई कुछ लिखा हुंदा विच। बंदा कहिंदा इहनूं कौन पढ़दा वे, कोई नहीं, आपां नूं $2,00,000 की लोड़ ही, मिल गया घुगी मारी डालर चुके ते बंदा करे। ते बाद विच फिर जदों अगले आउंदे ने वो कहिंदे ने इदा, फिर बंदा कहिंदा इदा तुसीं ते मैनूं कहा ही नहीं सी वी इदा करो, कहिंदे क्या क्यों नहीं, आ वेख विच लिखिया, आ वेख इत्थे आ वी गल लिखी, आ वी लिखी, आ वी लिखी, आ वी लिखी। हुण असीं ते कहा सी वी व्याज उत्ते व्याज जुड़दा जाणा, व्याज उत्ते। तो हर चीज़ का एक सुख तो हैगा, इहदे विच कोई शक नहीं, पर उस सुख दे पिछे वाले दुख नूं बंदा वेखदा नहीं। इनू ही तो बाबे ने आख्या दे लंबी नजर निहाली है, इनू ही तो महाराज बाणी विच कहिंदे ने ऐसा काम मूले ना कीचै जित अंत पछोताइए। सियाणा बंदा पता किहड़ा हुंदा, जिहड़ा चीजां दे पिछे वेखण दी वी समर्था रखदा, जो हो रहा है जिहड़ा वह नहीं वेंदा, जिहड़ा उस चीज दे पिछे वेखण दी वी समर्था रखदा भी इस तों बाद की होवेगा, ते मूर्ख वह नहीं वेख सकता, उहदे को समझ ही नहीं है, चिंतन ही नहीं है, वह विचार ही नहीं सकता। तो बाबे ने एवें थोड़ा बाणी च लिखिया भी भावें काम ही है ना, आख्या निमक काम स्वाद कारण कोट दिनस दुख पावे, निमक जैसा संग बिशियर स्यों है रे तैसो ही ए पर ग्रे। बिशियर समझते सप्प नूं कहिंदे ने, तुसीं सप्प नाल लेट जाओ इदां करके की होवेगा? बाबे ने आखिया जिहड़ी परायां घरां दी झाक इदां हुंदी है जिवें बंदा बिशियर दा संग करदा होवे, जैसो संग जैस जिद्दां दा संग किहदा? बिशियर दा। बिशियर कहिंदे ने जिहदे जिहदे अंदर जहर हुंदा, जिहनूं सप्प कहिंदे आपां। जैसो संघ बिशियर स्यों है रे तैसो ही ये पर गरे, आख्या पराया घर भी इदा हुंदा है जिदा का संघ सप्प दा हुंदा। निमक काम स्वाद कारण कोट दिन सुदुख पावे, हे कामंग नरक विश्रामंग, आख्या हे काम तू बंदियां नूं कित्थे लै जाना? नरक विच लै जाना। क्रोध की भी खेड ऐसी है, थोड़े समय लिए क्रोध आया पर नतीजा बड़ा भैड़ा निकलिया। लोभ की खेड भी ऐसी है, हंकार की खेड भी, किन्ने लोगों ने सिर्फ हंकार करके ही अपने रिश्ते तबाह कर ले। सुरूर ते दंदा हंकार, जो ना कोई इदा भी चलता है कि जिन्हों आदत भी हो लोग मैनू इदा सलूट मारन, दुआ कर, सलाम कर, इदा लंघन, हुण ये चीज बंदे नू आनंद जिहा ते दिंदी है, ऐसी नहीं गल, सुख ते दिंदी है। पर बाबा जी कहिंदे ने मुड़के नतीजे बड़े उल्ट निकलदे ने, फिर तेरे हक च नहीं आउंदे। ठीक है अज तेरे कोल कोई अहुदा है, तैनूं लोग सलूट मार रहे ने, अहुदा सदा थोड़ा रहना, जिहड़ियां चीजां अज तेरे कोल हन सदा थोड़ा रहणियां, वो निकल जाणियां हथ विचों। महाराज ने बाणी च उदाहरण दी, बड़ी प्यारी एग्जाम्पल है कि सतगुरु ने आख्या कदी तुसीं ये वेखो भी जिहड़ा रुख हुंदा तुसीं उहदे थल्ले लम्मे पए हो, छां है तुहाडे चेहरे उत्ते आई, जदों सूरज दा रथ फिरदा ते उह छां इदां इदां हौली हौली की हुंदी जांदी, पासे हुंदी जांदी ना, ऐं फिर जांदी इदां करके, जे सवेरे इत्थे सी शामां नूं इत्थे होगी,
ਸਵੇਰੇ ਇੱਥੇ ਸੀ, ਦੁਪਹਿਰ ਨੂੰ ਇੱਧਰ ਹੋ ਗਈ, ਇੱਕੋ ਜਿਹੀ ਨਹੀਂ ਰਹਿੰਦੀ। ਆਖਿਆ ਹੇ ਭਾਈ, ਜਿਨ੍ਹਾਂ ਚੀਜ਼ਾਂ ਦਾ ਤੂੰ ਇੰਨਾ ਮਾਣ ਕਰਦਾ ਨਾ, ਇਹ ਰੁੱਖ ਦੀ ਛਾਂ ਵਰਗੀਆਂ ਨੇ ਚੀਜ਼ਾਂ, ਇਹ ਨਾ ਉਦਾਂ ਨਹੀਂ ਰਹਿਣਾ ਜਿੱਦਾਂ ਤੂੰ ਸੋਚ ਕੇ ਬੈਠਾ, ਸਦਾ ਇੱਦਾਂ ਖੇਡਾਂ ਨਹੀਂ ਰਹਿਣੀਆਂ। ਸਦਾ ਇੱਕੋ ਖੇਡ ਉਹ ਰਹੇਗੀ ਜਿਹੜੀ ਗੁਰੂ ਵਾਲੀ ਹੋਵੇਗੀ, ਉਹ ਕੀ ਹੈ, ਵਿਗਾਸ ਦੀ ਤੇ ਖੇੜੇ ਦੀ ਖੇਡ, ਜਿਹੜੀ ਅੰਦਰ ਉਦਾਂ ਹੀ ਰਹੇਗੀ, ਉਹ ਉਦਾਂ ਹੀ ਰਹਿਣੀ ਹੈ। ਇਸ ਕਰਕੇ ਆਪਣੇ ਆਪ ਨੂੰ ਸਵਾਰ। ਆਖਿਆ ਵਿਆਜ ਵੱਧਦਾ ਜਾਂਦਾ, ਵਿਕਾਰ ਭੋਗ ਰਿਹਾ, ਚੰਗੇ ਲੱਗਦੇ ਨੇ, ਉਦਾਂ ਬੰਦਾ ਹਰ ਕੋਈ ਚਾਹੁੰਦਾ ਹੈ ਵੀ ਉਹਨੂੰ ਖਿਮਾ ਕਰਿਓ। ਨੌਜਵਾਨ ਵੀਰ ਵੀ ਬੈਠੇ ਨੇ, ਮੇਰੀਆਂ ਮਾਵਾਂ ਭੈਣਾਂ ਬੈਠੀਆਂ ਨੇ, ਹਰ ਬੰਦਾ ਚਾਹੁੰਦਾ ਹੈ ਵੀ ਜਿਹੜੀ ਔਰਤ ਨਾਲ ਉਹਦਾ ਵਿਆਹ ਹੋਵੇ, ਆਨੰਦ ਕਾਰਜ ਹੋਵੇ, ਬੜੀ ਚੰਗੀ ਹੋਵੇ। ਪਰ ਕਦੀ ਕੋਈ ਇਹ ਸੋਚਦਾ, ਇਸ ਤੋਂ ਉਲਟ ਕਦੀ ਕੋਈ ਸੋਚ ਕੇ ਵੇਂਦਾ ਵੀ ਮੈਂ ਆਪਣੀ ਵੀ ਰਿਸਪੋਂਸੀਬਿਲਟੀ ਨਿਭਾਈ ਹੈ ਕਿ ਨਹੀਂ ਨਿਭਾਈ। ਹਰ ਬੰਦਾ ਚਾਹੁੰਦਾ ਇਹ ਸਮਾਜ ਸਾਫ ਸੁਥਰਾ ਹੋਣਾ ਚਾਹੀਦਾ, ਇਹਦੇ ਵਿੱਚ ਕੋਈ ਗੰਦਗੀ ਨਹੀਂ ਹੋਣੀ ਚਾਹੀਦੀ। ਮੈਨੂੰ ਗੰਦਗੀ ਚੰਗੀ ਲੱਗਦੀ ਹੈ ਕਿ ਨਹੀਂ ਲੱਗਦੀ, ਇਹ ਵੀ ਤੇ ਗੌਰ ਕਰੋ ਨਾ, ਇਹ ਵੀ ਤੇ ਗੌਰ ਕਰੋ ਨਾ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਇਸ ਜਿਹੜਾ ਇਹ ਕਰਜ਼ਾ ਤੂੰ ਚੁੱਕੀ ਫਿਰਦਾ ਨਾ, ਉਗਣਾ ਦਾ ਕਰਜ਼ਾ, ਬੜਾ ਚੰਗਾ ਲੱਗਦਾ ਏ, ਇਹਦਾ ਵਿਆਜ ਵੱਧਦਾ ਜਾਂਦਾ ਹੌਲੀ ਹੌਲੀ ਹੌਲੀ ਹੌਲੀ, ਮੁੜ ਕੇ ਤੈਨੂੰ ਔਖਾ ਹੋ ਜਾਣਾ ਮੋੜਨਾ। ਤੋ ਬਾਬੇ ਕਬੀਰ ਨੇ ਗੱਲ ਆਰੰਭ ਕੀਤੀ, ਕਬੀਰ ਟਾਲੇ ਟੋਲੇ ਦਿਨ ਗਿਆ, ਵਿਆਜ ਬਣਨ ਤੋਂ ਜਾਏ। ਭਾਈ ਡਾਵਾਂ ਡੋਲਤਾ ਟਾਲੇ ਟੋਲੇ ਚ, ਕਹਿੰਦਾ ਕੱਲ ਨੂੰ ਕਰਾਂਗੇ, ਅਜੇ ਤੇ ਬਾਬਾ ਜੀ ਬਥੇਰੀ ਅਸੀਂ ਉਮਰ ਪਈ ਸਾਡੀ, ਜੇ ਕੋਈ ਬੱਚਾ ਇੱਦਾਂ ਕਰੇ ਉਹਨੂੰ ਉਹਦੀ ਮਾਂ ਆਖੇ ਵੀ ਪੁੱਤ ਇਹਨੂੰ ਸਕੂਲੇ ਫਸਟ ਗ੍ਰੇਡ ਚ ਪੜ੍ਹਨੇ ਪਾਉਣੀ ਹੈ, ਉਹ ਕਹਿੰਦਾ ਮਾਂ ਬਥੇਰੀ ਉਮਰ ਪਈ ਅਜੇ, ਜਦੋਂ ਮੈਂ 20 ਸਾਲਾਂ ਦਾ ਹੋਊਂਗਾ ਉਦੋਂ ਫਸਟ ਗ੍ਰੇਡ ਚ ਪੜ੍ਹਨੇ ਪਊਂਗਾ। ਇਹ ਕਿੰਨੀ ਕੁ ਤੁਹਾਨੂੰ ਲੱਗਦਾ ਵੀ ਇਮਾਨਦਾਰੀ ਵਾਲੀ ਗੱਲ ਹੈ? ਤੁਹਾਨੂੰ ਕੋਈ ਆਖੇ ਵੀ ਪਾਣੀ ਦਾ ਗਲਾਸ ਪਿਆਓ ਮੈਨੂੰ, ਤੁਸੀਂ ਆਖੋ ਕੋਈ ਗੱਲ ਨਹੀਂ, ਤੂੰ ਕਿਹੜਾ ਮਰ ਚੱਲਿਆ ਅਜੇ, ਬਥੇਰੀ ਜ਼ਿੰਦਗੀ ਪਈ ਹੈ, ਫਿਰ ਪਿਆਵਾਂਗਾ, ਇਹ ਤਾਂ ਕੋਈ ਬਹਾਨਾ ਨਾ ਨਾ ਹੋਇਆ। ਜਦੋਂ ਆਪਣੇ ਆਪ ਨੂੰ ਸਵਾਰਨਾ ਹੈ ਨਾ, ਤੇ ਫਿਰ ਉਹ ਚੀਜ਼ ਦੇਰੀ ਉਹਨੂੰ ਪੈਂਡਿੰਗ ਪਾਉਣ ਦੀ ਲੋੜ ਨਹੀਂ ਹੁੰਦੀ। ਉੱਥੇ ਫਿਰ ਕੋਈ ਇੱਦਾਂ ਦਾ ਐਕਸਕਿਊਜ਼ ਨਹੀਂ ਹੈ ਵੀ ਮੈਂ ਉੱਥੇ ਜਾ ਕੇ ਆਪਣੇ ਆਪ ਨੂੰ ਸਵਾਰਾਂਗਾ, ਨਹੀਂ। ਆਪਣੀਆਂ ਆਦਤਾਂ ਤੇ ਆਪਣੇ ਸੁਭਾਅ ਉੱਤੇ ਹੁਣ ਤੋਂ ਹੀ ਕੰਮ ਕਰਨਾ ਬੜਾ ਜ਼ਰੂਰੀ ਹੈ, ਨਹੀਂ ਤੇ ਇੱਕ ਦਿਨ ਤੁਹਾਨੂੰ ਆਦਤਾਂ ਤੇ ਸੁਭਾਅ ਨੇ ਐਸਾ ਦੱਬ ਲੈਣਾ ਹੈ, ਮੁੜ ਕੇ ਨਿਕਲਣਾ ਔਖਾ ਹੋ ਜਾਣਾ। ਕੋਈ ਬੱਚਾ ਹੈ, ਉਹ ਆਖੇਗਾ ਜੀ ਅਜੇ ਨਹੀਂ ਪੜ੍ਹਨਾ, ਮੈਂ 20 ਸਾਲਾਂ ਬਾਅਦ ਪੜ੍ਹਾਂਗਾ। ਹੁਣ ਤੁਹਾਨੂੰ ਲੱਗਦਾ ਵੀ ਕੋਈ 20 ਸਾਲ ਅਨਪੜ੍ਹ ਰਹਿ ਜਾਵੇ ਤੇ 21ਵੇਂ ਸਾਲ 'ਚ ਪੜ੍ਹਾਈ ਕਰ ਲਵੇਗਾ, ਨਹੀਂ, ਹੁਣ ਉਹਨੂੰ ਅਨਪੜ੍ਹ ਰਹਿਣ ਦੀ ਆਦਤ ਪੱਕ ਚੁੱਕੀ ਹੈ। ਹੁਣ ਤੇ ਕੋਈ ਗੁਰੂ ਕਿਰਪਾ ਕਰੇ ਤੇ ਕੋਈ ਕੁਦਰਤ ਦੇ ਫੇਰ ਨਾਲ ਹੀ ਹੋ ਸਕਦਾ, ਅਦਰਵਾਈਜ਼ ਸੰਭਾਵਨਾ ਨਹੀਂ ਹੈਗੀ। ਤੋ ਵਿਆਜ ਵੱਧਦਾ ਜਾਂਦਾ, ਖੈਰ ਮੈਂ ਪੜ੍ਹਾਂ, ਵਿਆਜ ਬੜਨ ਤੋਂ ਜਾਏ, ਨਾ ਹਰ ਭਜਿਓ ਨਾ ਖਤ ਫਟਿਓ। ਖਤ, ਇੱਕ ਖਤ ਹੈ ਜਿਹੜਾ ਪਹਿਲਾਂ ਕਿਸੇ ਨੂੰ ਲਿਖੀਦਾ ਹੁੰਦਾ ਸੀ ਬਾਹਰ, ਇੱਕ ਖਤ ਇੱਥੇ ਹੈ ਜਿਹੜਾ ਮੈਂ ਅੰਦਰ ਲਿਖਿਆ ਹੋਇਆ। ਅੱਛਾ, ਨਾ ਪੜ੍ਹਨਾ ਵੀ ਲੇਖ ਲਿਖਣਾ ਹੀ ਹੁੰਦਾ। ਆਪਾਂ ਕਿਸੇ ਬਾਰੇ ਕਿਹਾ ਵੀ ਇਹ ਬੰਦਾ ਅੱਜ ਜੇ ਉੱਚੇ ਅਹੁਦੇ ਤੇ ਪਹੁੰਚਿਆ, ਇਹਨੇ ਚੰਗੇ ਲੇਖ ਲਿਖ ਲਏ, ਤੇ ਜੇ ਉਹ ਨਹੀਂ ਪੜ੍ਹਿਆ ਤੇ ਉਹਨੇ ਮਾੜੇ ਲੇਖ ਵੀ ਤਾਂ ਲਿਖੇ ਗਏ ਨਾ, ਦੋਵੇਂ ਚੀਜ਼ਾਂ ਹੀ ਹੋ ਗਈਆਂ। ਜੇ ਅਸੀਂ ਕੁਝ ਨਹੀਂ ਕਰਦੇ ਤੇ ਉਹ ਵੀ ਇੱਕ ਲੇਖ ਹੀ ਹੈ ਕਿਸਮ ਦਾ, ਉਹ ਵੀ ਇੱਕ ਲੇਖਾ ਹੀ ਬੰਦੇ ਨੇ ਲਿਖਿਆ। ਬਾਬੇ ਨੇ ਕਿਹਾ ਹੁਣ ਖਤ ਫਟਦਾ ਨਹੀਂ, ਜੋ ਲਿਖ ਲਿਖਿਆ ਗਿਆ ਉਹ ਫਟਦਾ ਨਹੀਂ, ਔਖਾ ਹੋ ਜਾਂਦਾ। ਕਾਲ ਪਹੁੰਚੋ ਆਏ, ਹੁਣ ਕਾਲ ਮੌਤ ਨੇ ਆਣ ਕੇ ਘੇਰਾ ਪਾ ਲਿਆ। ਅਗਲਾ ਬਚਨ ਹੁਣ ਗੁਰੂ ਅਰਜਨ ਸਾਹਿਬ ਦਾ ਹੈ, ਮਹਲਾ ਪੰਜਵਾਂ, ਕਬੀਰ ਕੂਕਰ ਭੌਂਕਣਾ। ਆਖਿਆ ਮੇਰਾ ਮਨ ਲਾਲਚ ਦਾ ਮਾਰਿਆ ਹੋਇਆ ਕੁੱਤਾ ਬਣ ਗਿਆ ਜਿਹੜਾ ਮੁਰਦਿਆਂ ਨੂੰ ਵੇਖ ਕੇ ਭੌਂਕੀ ਜਾਂਦਾ।
ਜਿਵੇਂ ਕੁੱਤੇ ਨੂੰ ਮਰਦਾਰ ਮਿਲ ਜਾਵੇ, ਆਖਿਆ ਰੱਬ ਜੀ ਮੇਰਾ ਮਨ ਜਿਹੜਾ ਕੀ ਬਣ ਚੁੱਕਾ, ਕੁੱਤਾ ਬਣ ਚੁੱਕਾ, ਇੰਨਾ ਲਾਲਚੀ ਹੋ ਚੁੱਕਾ। ਇਹ ਭੌਂਕੀ ਜਾਂਦਾ। ਸ਼ੇਖ ਫਰੀਦ ਸਾਹਿਬ ਦਾ ਇੱਕ ਬਚਨ ਸੀ, ਫਰੀਦਾ ਇਹ ਤਨ ਭੌਂਕਣਾ, ਮੇਰਾ ਜਿਹੜਾ ਸਰੀਰ ਹੈ ਲਾਲਚ ਕਰਕੇ ਨਿੱਤ ਕੀ ਕਰਦਾ ਰਹਿੰਦਾ, ਭੌਂਕਦਾ ਰਹਿੰਦਾ। ਨਿੱਤ ਨਿੱਤ ਦੁਖੀ ਹੈ ਕੌਣ, ਪਰ ਫਰੀਦ ਨੇ ਹੱਲ ਲੱਭ ਲਿਆ, ਫਰੀਦ ਨੇ ਹੱਲ ਲੱਭ ਲਿਆ। ਹੱਲ ਉਹਨੇ ਕੀ ਲੱਭਿਆ, ਜਿਵੇਂ ਕੋਈ ਸ਼ੋਰ ਸ਼ਰਾਬਾ ਪੈਂਦਾ ਹੋਵੇ, ਜੇ ਤੁਹਾਨੂੰ ਤੁਸੀਂ ਕੰਨਾਂ ਚ ਦੇ ਲਓ ਰੂੰ ਐਨ ਭੰਨ ਲਓ, ਫਿਰ ਤੁਹਾਨੂੰ ਉਹ ਸੁਣਦਾ ਹੀ ਨਹੀਂ, ਫਿਰ ਸੁਣਨਾ ਹੀ ਨਹੀਂ ਕੁਝ। ਤੋ ਸ਼ੇਖ ਫਰੀਦ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਮੇਰਾ ਤਨ, ਮੇਰੇ ਮਨ ਦੀਆਂ ਖੁਆਇਸ਼ਾਂ ਕੁੱਤੇ ਦੇ ਵਾਂਗੂ ਲਾਲਚ ਦੇ ਵਸ ਪਈਆਂ ਹੋਈਆਂ, ਭੌਂਕਦੀਆਂ ਰਹਿੰਦੀਆਂ, ਆਹ ਵੀ ਲਿਆਓ, ਆਹ ਵੀ ਲਿਆਓ, ਆਹ ਵੀ ਲਿਆਓ। ਤੋ ਅਜੇ ਮਨ ਸਾਧਿਆ ਤੇ ਨਹੀਂ, ਪਰ ਫਰੀਦ ਨੇ ਹੱਲ ਬੜਾ ਕਮਾਲ ਦਾ ਲੱਭਿਆ। ਉਹਨੇ ਆਖਿਆ ਮੈਂ ਮਨ ਦੀ ਸੁਣਦਾ ਹੀ ਨਹੀਂ, ਮੈਂ ਮਨ ਦੀ ਸੁਣਦਾ ਹੀ ਨਹੀਂ। ਫਰੀਦਾ ਏ ਤਨ ਪੌਂਕਣਾ, ਨਿਤ ਨਿਤ ਦੁਖੀ ਹੈ ਕੌਣ, ਕਿਹੜਾ ਇਹਦੀਆਂ ਗੱਲਾਂ ਸੁਣ ਸੁਣ ਕੇ ਨਿਤ ਦੁਖੀ ਹੋਵੇ। ਅੱਜ ਇੱਕ ਚੀਜ਼ ਮੰਗਦਾ, ਕੱਲ ਨੂੰ ਦੂਜੀ ਮੰਗਦਾ, ਪਰਸੋਂ ਚੌਥੀ ਮੰਗਦਾ, ਕਦੀ ਕਿਸੇ ਵੱਲ ਵੇਹਦਾ, ਕਦੀ ਕਿਸੇ ਵੱਲ ਵੇਹਦਾ, ਕਿਹੜਾ ਰੋਜ਼ ਰੋਜ਼। ਇੱਕ ਅੱਧਾ ਦਿਨ ਤਾਂ ਚਲੋ ਮੰਨਿਆ, ਹੁਣ ਬੱਚਾ ਘਰ ਦੇ ਵਿੱਚ ਜੇ ਕੋਈ ਇੱਕ ਅੱਧੀ ਖੁਆਇਸ਼ ਕਰੇ, ਜਿੱਦ ਕਰੇ, ਤੇ ਮਾਤਾ ਪਿਤਾ ਮੰਨ ਲੈਂਦੇ ਨੇ। ਜੇ ਉਹਨੂੰ ਇਹ ਪਤਾ ਲੱਗ ਜਾਵੇ ਵੀ ਨਹੀਂ ਜਿੱਦ ਨਾਲ ਹੀ ਗੱਲ ਬਣਨੀ ਹੈ, ਤੇ ਫਿਰ ਸਿਆਣੇ ਮਾਤਾ ਪਿਤਾ ਇਗਨੋਰ ਕਰਦੇ ਨੇ, ਕਹਿੰਦੇ ਛੱਡੋ ਕੋਈ ਨੀ, ਰੋ ਕੇ ਆਪੇ ਚੁੱਪ ਕਰ ਜਾਓ, ਲੇਟ ਲੈਣ ਦੋ ਇਹਨੂੰ ਜਿੰਨਾ ਲੇਟਣਾ ਨੇ, ਫਿਰ ਤੇ ਨਤਾਰੇ। ਹੁਣ ਇਹ ਗੱਲ ਜੇ ਬੱਚੇ ਬਾਰੇ ਅਸੀਂ ਸੋਚ ਸਕਦੇ ਹਾਂ, ਤੇ ਮਨ ਬਾਰੇ ਵੀ ਤੇ ਸੋਚ ਹੀ ਸਕਦੇ ਹਾਂ ਵੀ ਜੇ ਮੇਰਾ ਮਨ ਕਹਿੰਦਾ ਪਰਾਇਆ ਹੱਕ ਮਾਰ ਕੇ ਲਿਆਣ ਕੇ ਟੱਬਰ ਪਾਲਾਂ, ਘਰ ਦੀ ਨੇ ਅੱਜ ਆਹ ਮੰਗਣਾ, ਬੱਚੇ ਨੇ ਆਹ ਮੰਗਣਾ, ਤੇ ਮੈਂ ਬੰਦ ਕਰਾਂ ਇਹਨੂੰ ਸੁਣਨਾ, ਇਹਦੀ ਖਾਤਰ ਮੈਂ ਦੁਖੀ ਕਿਉਂ ਹੁੰਦਾ ਰਹਾਂ। ਪਰ ਮਨ ਵਿਖਿਆ ਹੋਇਆ, ਬਾਬੇ ਨੇ ਵੀ ਆਖਿਆ ਨਾਥ ਕਛੂ ਨਾ ਜਾਨੂ, ਮਨ ਮਾਇਆ ਕੈ ਹੱਥ ਬਿਕਾਨੋ, ਮੇਰਾ ਮਨ ਮਾਇਆ ਦੇ ਹੱਥੀ ਵਿਕਿਆ ਹੋਇਆ, ਇਹ ਮਾਇਆ ਦੇ ਵਸ ਪਿਆ ਹੋਇਆ। ਪਰ ਮੈਂ ਤੇਰੇ ਅੱਗੇ ਅਰਦਾਸ ਕਰਦਾ, ਤੁਮ ਕਹੀਅਤ ਹੋ ਜਗਤ ਗੁਰ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਤੂੰ ਜਗਤ ਦਾ ਸਵਾਮੀ ਤੇ ਮੈਂ ਕਲ ਯੁਗ ਦਾ ਕਾਮੀ। ਇਹ ਮਨ ਵਿਗੜਿਆ ਕਿਵੇਂ ਸੀ, ਇਨ ਪੰਚਨ, ਆ ਜਿਹੜੇ ਪੰਜ ਨੇ ਨਾ, ਇਹਨਾਂ ਨੇ ਮੇਰੇ ਮਨ ਨੂੰ ਕੀ ਕਰਤਾ, ਵਿਗਾੜਤਾ। ਇਨ ਪੰਚਨ ਮੇਰੋ ਮਨ ਜੋ ਵਿਗਾੜਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇਹਨੇ ਰੱਬ ਨਾਲੋਂ ਮੇਰਾ ਅੰਤਰ ਫਰਕ ਪਵਾ ਦਿੱਤਾ। ਤੇ ਬਾਬੇ ਨੇ ਇਹ ਵੀ ਆਖਿਆ ਸੀ, ਜਿਨਕੈ ਭੀਤਰ ਹੈ ਅੰਤਰਾ, ਜੈਸੇ ਪਾਸ਼ ਤੈਸੇ ਹੋਏ ਨਰਾ। ਆਖਿਆ ਜਿਨ੍ਹਾਂ ਦੇ ਅੰਦਰ ਰੱਬ ਨਾਲੋਂ, ਗੁਣਾਂ ਨਾਲੋਂ ਫਰਕ ਪੈ ਜਾਂਦਾ, ਉਹ ਪਸ਼ੂ ਹੋ ਜਾਂਦੇ ਨੇ। ਤੋ ਫਰੀਦ ਸਾਹਿਬ ਨੇ ਹੱਲ ਲੱਭਿਆ, ਉਹਨਾਂ ਆਖਿਆ ਫਰੀਦਾ ਏ ਤਨ ਪੌਂਕਣਾ, ਨਿਤ ਨਿਤ ਦੁਖੀ ਹੈ ਕੌਣ, ਕੰਨੀ ਬੁੱਝੇ ਦੇ ਰਹਾ। ਮੈਂ ਕੰਨਾਂ ਵਿੱਚ ਕੀ ਪਾ ਲਏ, ਹੁਣ ਨੀ ਮੈਂ ਸੁਣਦਾ, ਅੱਗੇ ਸੁਣਦਾ ਸੀ ਮਾੜੀਆਂ ਗੱਲਾਂ ਵੱਲੇ ਮੇਰਾ ਧਿਆਨ ਸੀ, ਅੱਗੇ ਨਿੰਦਿਆ ਬੜੀ ਚੰਗੀ ਲੱਗਦੀ ਸੀ, ਹੁਣ ਚੰਗੀ ਨਹੀਂ ਲੱਗਦੀ, ਹੁਣ ਨੀ ਬਹਿੰਦਾ, ਮੈਂ ਛੱਡਤੀ, ਐਵੇਂ ਕਾਹਤੋਂ ਟਾਈਮ ਵੇਸਟ ਕਰਨਾ, ਕਿਉਂ ਕਿਸੇ ਦੀ ਬੁਰਾਈ ਵਿੱਚ ਹੀ ਆਪਣੇ ਆਪ ਨੂੰ ਲਾਉਣਾ, ਉਹ ਘੜੀ ਰੱਬ ਰੱਬ ਕਰ ਲਓ। ਕੰਨੀ ਬੁੱਝੇ ਦੇ ਰਹਾ, ਕਿੱਤੀ ਵੱਗੇ ਪੌਣ, ਤੇ ਜੇ ਉਹ ਹਵਾ ਵਾਂਗੂ ਵੀ ਤੇਜ਼ ਮੰਗੀ ਜਾਵੇ ਨਾ ਮੰਗੀ ਜਾਵੇ, ਮੈਂ ਤੇ ਕੰਨਾਂ 'ਚ ਬੁੱਝੇ ਦੇ ਕੇ ਚੁੱਪ ਹੀ ਕਰ ਗਿਆ, ਹੁਣ ਨਹੀਂ ਬੋਲਦਾ। ਤੋ ਬਾਬਾ ਕਬੀਰ ਸਾਹਿਬ ਦੇ ਬਚਨਾਂ ਵਿੱਚ ਅੱਜ ਗੁਰੂ ਅਰਜਨ ਸਾਹਿਬ ਨੇ ਵੀ ਇਹੋ ਗੱਲ ਆਖੀ, ਉਹਨਾਂ ਆਖਿਆ ਕਬੀਰ ਕੂਕਰ ਭੌਂਕਣਾ, ਕਰੰਗ ਪਿੱਛੇ ਉੱਠ ਧਾਏ। ਕਰੰਗ ਕਹਿੰਦੇ ਨੇ ਜੀ ਮੁਰਦੇ ਨੂੰ, ਮਨ ਕੀ ਖਾਂਦਾ ਹੈ, ਮੁਰਦਾਰ ਖਾਂਦਾ, ਮੁਰਦੇ ਪਿੱਛੇ ਭੱਜਦਾ। ਤੇ ਮੈਂ ਬਚਣਾ ਕਿਵੇਂ ਹੁਣ ਇਹ ਤੋਂ, ਉਹ ਜਵਾਬ ਮਹਾਰਾਜ ਨੇ ਅਗਲੀ ਤੋਂ ਹੋਈ ਦਿੱਤਾ। ਕਰਮੀ ਸਤਿਗੁਰ ਪਾਇਆ, ਜਿਨ ਹੋਂ ਲਿਆ ਛਡਾਏ।
मैं गुरु की बख्शिश प्राप्त कर ली जिन्हें मैनू छड़ा लिया, हुण नहीं उधर नू पाईदा मैं। अगला श्लोक है महला पंजवा, कबीर धरती साधकी। आख्या जेड़ा सतगुरु की धरती उत्ते आण के बह जांदा, गुरु की धरती भी हुंदी है कोई। वैसे तो चलो इतिहासक तौर पर आप कहने आनंदपुर साहब गुरु की धरती है, अमृतसर गुरु की धरती है, तो फिर की उत्थे बुराई नहीं हैगी? गुरु की धरती से भी कभी बुराई होंगी है कि कोई खास टुकड़ा गुरु की धरती होंगी है? ठीक है इमोशनली गल्लां ते आईयां ने, नाले ते आपां सारा कुछ छड्ड के इत्थे बैठे हाँ, तो गुरु ते हर जगह ही है, गुरु ते हर थां ही है। गुरु की धरती तो कोई भी हो सकती है, गुरु की धरती वह है जिथे गुरु दे शब्द का वासा, वह की बन जाती है गुरु की धरती। जिथे जाए बह मेरा सतगुरु, सो थान सुहावा राम राजे। सा धरत पई हरियावली, जिथे मेरा सतगुरु बैठा, जिथे मेरा गुरु आण के बह गया वह धरती सोहनी हो गई। हुण यह धरती कि है? हर कई बार श्री गुरु ग्रंथ साहब के सरूप लैके तो जो घर जाइदा, तो एक तो असी साड़ियां भावनावां जिहड़ियां ने वो बड़ियां अजीब जे किस्म दियां ने, हुण तो सिखां दियां भावनावां भी जिहड़ियां ने वो ब्राह्मणवाद वालियां ज्यादियां हो गईयां, पुजारीवाद वालियां ज्यादियां हो गईयां। कि तीन दिन अखंड पाठ साहब होया जां एक हफ्ता सहज पाठ घर दे विच होया, ते जिस जां सुखमणी साहब का पाठ होया, जदों भाई लैके तुरन लगा महाराज की बीड़ नूं सिर उत्ते रखिया, कहिंदे भाई साहब आओ एक करां सारे घर दे विच महाराज दे चरण पवा दिओ। फिर चलो भी बैडरूम दे विच, लॉबी विच, किचन विच, उपर थले, भाई विचारा भावें उहदे गोडे नाल काम करदे होण, सिर ते तरा के बीड़, चलो तां चलो थले, बच्चों का कमरा तो नहीं रह गया कितने। मतलब असी मैनू नहीं, ये खेड वो है भी माथे तिलक हथ माला बाणा लोगण राम, असी गुरु नू की खड़ौना जा समझ। मतलब गुरु की जिहड़ी ये कोई रेंज है भी जिहड़ी इन्नी किसी भी, जे एक एक घर दे विच गुरु ग्रंथ साहब का तीन दिन पाठ होया जां सुख भी वह रेंज छड़दा है भी वह इन्नी की रेंज है भी इसे कमरे च है फिर दूजे च नहीं गई तो हुण उत्थे लै के चलो। भी गुरु है कि मोबाइल फोन बनाया आपां गुरु नूं खड़ौना ही जाणिया ना। फिर बड़ियां होर गल्लां अजीब किस्म दियां असीं जी जल रख दईए थोड़ा जिहा, की करना जल रख के? वह फिर बाणी पढ़ी जानी ना जाले दे विच पै जूगा, फिर की करना? फिर पी लेना ही। कमाल है भी जिहड़ा शब्द है गुरु का, जिहड़ी जिहड़ा थॉट गुरु ने दिता वसाउणा ते उहनूं अंदर सी, आपे ही अंदर पवित्र हो जाता सारा कुछ, आपे ठीक हो जाता। मतलब असी थॉट नूं अंदर नहीं वसाया, उस विचार नूं अंदर नहीं वसाया, ते पखंडवाद दे विच आपां थोड़ा जिहा ज्यादा पै जाने हां। ਵੀ ਜਦੋਂ ਮਹਾਰਾਜ ਨੇ ਆਖਿਆ ਵੀ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ, ਹੁਣ ਵੇਖੋ ਇਹਨੂੰ ਇਹਨੂੰ ਸਮਝਿਓ ਥੋੜ੍ਹਾ ਜਿਹਾ। ਗੁਰੂ ਜਿੱਥੇ ਇੱਕ ਰੂਪ ਵਿੱਚ ਗੁਰਦੁਆਰਾ ਸਾਹਿਬ ਵਿਖੇ ਸੁਭਾਏਵਾਨ ਹੈ, ਬੀੜ ਦੇ ਰੂਪ ਦੇ ਵਿੱਚ, ਇੱਕ ਗ੍ਰੰਥ ਦੇ ਰੂਪ ਦੇ ਵਿੱਚ ਗੁਰੂ ਇੱਥੇ ਸ਼ਬਦ ਦੇ ਰੂਪ ਵਿੱਚ ਸੁਭਾਏਵਾਨ ਹੈ, ਪਰ ਉੱਥੇ ਬਾਣੀ ਨੇ ਇਹ ਵੀ ਗੱਲ ਆਖੀ ਹੈ ਨਾ ਵੀ ਕੋਈ ਐਸੀ ਥਾਂ ਨਹੀਂ ਹੈ ਜਿੱਥੇ ਮੇਰਾ ਗੁਰੂ ਨਹੀਂ ਹੈਗਾ। ਜਾਂ ਜਾਂ ਵੇਖੋ ਤਾਂ ਹਜ਼ੂਰ ਦੂਰ ਕਤੈ ਨਾ ਜਾਈ, ਰਵ ਰਹੇ ਆ ਸਰਬੱਤਰ ਮੈਂ ਮਨ ਸਦਾ ਧਿਆਈ। ਬਾਣੀ ਦਾ ਹੀ ਵਾਕ ਹੈ ਨਾ। ਫਿਰ ਬਾਬੇ ਨੇ ਇਹ ਨਹੀਂ ਆਖਿਆ ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਤੇ ਸਦਾ ਹੀ ਮੇਰੇ ਨਾਲ ਹੈ। ਤੋ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਲੋੜ ਇਸ ਚੀਜ਼ ਦੀ ਹੈ ਵੀ ਅਸੀਂ ਗੁਰੂ ਦੇ ਉਸ ਥੋਟ ਨੂੰ ਆਪਣੇ ਜੀਵਨ ਦਾ ਆਸਰਾ ਬਣਾਈਏ, ਫਿਰ ਗੁਰੂ ਨਾਲ ਹੀ ਹੈ ਜਿੱਥੇ ਵੀ ਹੋਵੇ। ਤੋ ਬਾਬਾ ਕਬੀਰ ਸਾਹਿਬ ਨੇ ਆਖਿਆ ਵੀ ਗੁਰੂ ਉਹ ਧਰਤੀ ਹੈ ਜਿਹਨੂੰ ਆਪਾਂ ਸਾਧੂ ਦੀ ਧਰਤੀ ਕਹਿੰਦੇ ਹਾਂ। ਸਤਿਗੁਰ ਧਰਤੀ ਧਰਮ ਹੈ,
ਇੱਥੇ ਸ਼ਬਦ ਵਰਤਿਆ ਕਬੀਰ ਧਰਤੀ ਸਾਧਕੀ, ਜਿਹੜੀ ਸਾਧੂ ਦੀ ਧਰਤੀ ਹੁੰਦੀ ਹੈ ਨਾ। ਤਸ਼ਕਰ ਬੈਸੈ ਗਾਹੇ, ਜੇ ਉੱਥੇ ਤਸ਼ਕਰ ਵੀ ਜਾ ਕੇ ਬਹਿ ਜਾਣ, ਚੋਰ ਵੀ ਜਾ ਕੇ ਬਹਿ ਜਾਣ, ਧਰਤੀ ਭਾਰ ਨਾ ਬਿਆ ਪਈ ਉਨਕੋ ਲਾਹੂ ਲਾਹੇ। ਗੁਰੂ ਦੀ ਧਰਤੀ ਉੱਤੇ ਚੋਰ ਵੀ ਜਾ ਕੇ ਬਹਿ ਜਾਵੇ ਨਾ ਤੇ ਧਰਤੀ ਨੂੰ ਭਾਰ ਨਹੀਂ ਲੱਗਦਾ, ਚੋਰ ਦਾ ਹੀ ਭਲਾ ਹੁੰਦਾ। ਜਿਨ੍ਹਾਂ ਮਨੁੱਖਾਂ ਦੇ ਜੀਵਨ ਵਿੱਚ ਗੁਰੂ ਦੀ ਵਿਚਾਰ ਵੱਸਦੀ ਹੈ ਉਹਨਾਂ ਦੇ ਉੱਤੇ ਔਗਣਾਂ ਬੁਰਾਈਆਂ ਰੂਪੀ ਚੋਰਾਂ ਦਾ ਅਸਰ ਵੀ ਨਹੀਂ ਹੁੰਦਾ। ਹਰਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਤੋ ਇੱਕ ਬਚਨ ਹੋਰ ਕਹਿ ਕੇ ਸਮਾਪਤੀ ਕਰਾਂ ਬਾਬਾ ਕਬੀਰ ਸਾਹਿਬ ਦੇ ਬਚਨਾਂ ਵਿੱਚ, ਕਿਉਂਕਿ ਇਹ ਵੀ ਗੁਰੂ ਅਰਜਨ ਸਾਹਿਬ ਦਾ ਹੀ ਹੈ। 211 ਨੰਬਰ ਇਹ ਲੜੀ, ਤਿੰਨੇ ਹੀ ਇਹ ਸਲੋਕ ਜਿਹੜੇ ਨੇ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਨੇ। ਮਹਿਲਾ ਪੰਜਵਾਂ, ਆਖਿਆ ਕਬੀਰ ਚਾਵਲ ਕਾਰਨੇ ਤੁਖ ਕੋ ਮੋਲੀ ਲਾਏ। ਤੁਸੀਂ ਆਹ ਵੇਖੋ ਵੀ ਜਿਹੜੇ ਚੌਲ ਕੱਢਣ ਦੀ ਖਾਤਰ ਕਿਸਾਨ ਕੀ ਕਰਦਾ ਭਲਾ, ਜਿਹੜੀ ਮੋਲੀ ਜਿਹੜੀ ਸੱਟ ਹੈ ਉਹ ਕਿਹਨੂੰ ਵੱਜਦੀ ਹੈ, ਉਹਨਾਂ ਚੌਲਾਂ ਦੇ ਉੱਪਰ ਸੱਟ ਵੱਜਦੀ ਹੈ। ਤੋ ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ। ਕਿਸਾਨ ਨੂੰ ਚਾਹੀਦੇ ਕੀ ਹੁੰਦੇ ਨੇ, ਚੌਲ ਚਾਹੀਦੇ ਨੇ ਨਾ, ਪਰ ਉਹ ਸੱਟ ਕਿਹਦੇ ਉੱਤੇ ਮਾਰਦਾ, ਜਿਹੜੀ ਉਹਦੇ ਉੱਤੇ ਇੱਕ ਕਵਰ ਚੜਿਆ ਨਾ ਉਹਦੇ ਉੱਤੇ, ਸੌਖੇ ਸ਼ਬਦਾਂ 'ਚ ਹੁਣ ਕਵਰ ਹੀ ਕਹਾਂਗੇ ਉਹਨੂੰ ਆਪਾਂ, ਉਹਨੂੰ ਸੱਟ ਵੱਜ, ਦੋਵਾਂ ਨੂੰ ਸੱਟ ਵੱਜ ਰਹੀ ਹੈ। ਤੇ ਉਹ ਜਿਹੜਾ ਉੱਪਰ ਉਹਦੇ ਚੜਿਆ ਹੋਇਆ ਸੀ, ਉਹਨੇ ਕਿਹਾ ਵੀ ਮੈਨੂੰ ਕਾਹਤੋਂ ਮਾਰ ਰਿਹਾ, ਚਾਹੀਦੇ ਤੇ ਤੈਨੂੰ ਚੌਲ ਨੇ। ਉਹ ਕਹਿੰਦਾ ਚਾਹੀਦੇ ਬੇਸ਼ੱਕ ਚੌਲ ਨੇ, ਤੂੰ ਹੀ ਤੇ ਨਾਲ ਹੀ ਬੈਠਾ ਨਾ। ਤੇ ਕਈ ਵਾਰ ਆਪਾਂ ਕਹਿੰਦੇ ਹਾਂ ਜੀ ਸਾਡੇ ਨਾਲ ਇੱਦਾਂ ਕਿਉਂ ਹੋ ਗਿਆ, ਅਸੀਂ ਤਾਂ ਕੁਝ ਵੀ ਨਹੀਂ ਕੀਤਾ, ਸਾਡਾ ਪੁੱਤਰ ਜੀ ਬੇਗਨਾਹ ਹੈ, ਉਹ ਬੈਠਾ ਕਿੱਥੇ ਸੀ, ਨਾਲ ਹੀ। ਕਈ ਵਾਰ ਜੇ ਤੁਸੀਂ ਕੁਸੰਗਤ ਵਿੱਚ ਬੈਠੋਗੇ ਤੇ ਅਸਰ ਤੁਹਾਡੇ ਉੱਤੇ ਵੀ, ਤੁਸੀਂ ਫਿਰ ਉੱਥੇ ਇਹ ਨਹੀਂ ਕਹਿ ਦਿਆ ਉਹ ਤੇ ਜੀ ਇਨੋਸੈਂਸ ਸੀ, ਉਹਦਾ ਤੇ ਕਸੂਰ ਹੀ ਕੋਈ ਨਹੀਂ ਸੀ। ਨਹੀਂ, ਇਸ ਕਰਕੇ ਹਮੇਸ਼ਾ ਇਹ ਧਿਆਨ ਰੱਖੋ ਵੀ ਚੌਲ ਲੈਣ ਦੀ ਖਾਤਰ ਵੀ ਇਹ ਮਿਸਾਲ ਹੈ ਵੀ ਫਿਰ ਜਿਹੜਾ ਤੁਖ ਹੁੰਦਾ ਨਾ ਉਹ ਹੁੰਦਾ ਤੇ ਹੌਲਾ, ਪਰ ਉਹਨੂੰ ਵੀ ਸੱਟਾਂ ਉੱਤੇ ਨਾਲ ਹੀ ਵੱਜਦੀਆਂ ਨੇ। ਬਾਬੇ ਨੇ ਕਿਹਾ ਸੰਘ ਕੁਸੰਗੀ ਬੈਸਤੇ, ਤੁਸੀਂ ਕੁਸੰਗੀਆਂ ਦੇ ਸੰਘ ਜਾ ਕੇ ਬੈਠੋਗੇ ਤੇ ਸੱਟਾਂ ਤੁਹਾਨੂੰ ਵੀ ਵੱਜ ਜਾਣੀਆਂ। ਤੋ ਬਾਬੇ ਨੇ ਕਿਹਾ ਤਾਂ ਪੁੱਛਿਆ ਧਰਮ ਰਾਏ, ਧਰਮ ਰਾਏ ਨੇ ਫਿਰ ਉਹ ਜਿਹੜਾ ਨਿਆਂ ਵਾਲਾ ਹੈ ਉਹਨੇ ਆਖਣਾ ਤੂੰ ਇੱਥੇ ਲੈਣ ਕੇ ਬੈਠਾ ਸੀ। ਤੋ ਗੁਰੂ ਕਿਰਪਾ ਕਰੇ, ਇਹ ਸੀ ਮਹਿਲਾ ਪੰਜਵਾਂ, ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਕਬੀਰ ਸਾਹਿਬ ਦੇ ਕੁੱਲ 211 ਸਲੋਕਾਂ ਦੀ ਵਿਚਾਰ ਹੁਣ ਤਾਂ ਹੀ ਹੋ ਚੁੱਕੀ ਹੈ। ਤੋ ਅਗਲੇਰੇ ਸਲੋਕਾਂ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਸਾਂਝੀ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਜੱਥੇ ਨੂੰ ਸਰਵਣ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ

ਅਕਾਲ ਪੁਰਖ ਧੰਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਬਖਸ਼ਿਸ਼ ਕੀਤੀ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਸੰਧਿਆ ਵੇਲੇ ਤੋਂ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਕੇ ਕੀਰਤਨ ਗੁਰੂ ਸ਼ਬਦ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਪਾਵਨ ਬਾਣੀ ਪੜ੍ਹਦਿਆਂ ਵਿਚਾਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰ ਜੀ ਦਰ ਘਰ ਦੇ ਸੇਵਕ ਉੱਪਲ ਪਰਿਵਾਰ ਵੱਲੋਂ ਭਾਈ ਚਰਨਜੀਤ ਸਿੰਘ ਉੱਪਲ ਆਪ ਜੀ ਨੇ ਕਿਰਪਾ ਕੀਤੀ ਹੈ ਨਵੀਂ ਗੱਡੀ ਦੀ ਦਾਤ ਬਖਸ਼ੀ ਸ਼ੁਕਰਾਨੇ ਵਜੋਂ ਸਮੂਹ ਉੱਪਲ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਨੇ ਕਿਰਪਾ ਕਰਨੀ ਮਿਹਰ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਜੀ ਪਰਿਵਾਰ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਵਜੋਂ ਬੇਅੰਤ ਅਰਦਾਸ ਭੇਟਾਵਾਂ ਸਿਵਾਵਾਂ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸਤਿਗੁਰ ਜੀ ਦਰ ਘਰ ਦੇ ਸੇਵਕ ਭਾਈ ਬਰਿੰਦਰ ਸਿੰਘ ਚਿਤਰਾ ਪਰਿਵਾਰ ਵੱਲੋਂ ਬੱਚੇ ਸਾਹਿਬ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਨੇ ਕਿਰਪਾ ਕਰਨੀ ਪਰਿਵਾਰ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਬੱਚੇ ਸਾਹਿਬ ਸਿੰਘ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਆਪਣੇ ਚਰਨਾਂ ਕਮਲਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ ਕੇ ਨਿਵਾਜਣਾ ਸਤਿਗੁਰੂ ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ

ਸਤਨਾਮ ਵਾਹਿਗੁਰੂ ਸਾਹਿਬ ਜੀਓ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਆਪ ਸੰਗਤ ਨੇ ਹਾਜ਼ਰੀਆਂ ਭਰੀਆਂ ਨੇ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਨੇ ਖੁੱਲ੍ਹੇ ਦਰਸ਼ਨ ਦੁਆਰੇ ਬਖਸ਼ ਕੇ ਨਿਹਾਲ ਕੀਤਾ। ਉਪਰੰਤ ਸਤਿਗੁਰ ਕੀ ਪਾਵਨ ਹਜ਼ੂਰੀ ਵਿੱਚ ਸ੍ਰੀ ਸਹਿਜ ਪਾਠ, ਕੀਰਤਨ, ਗੁਰਬਾਣੀ ਵਿਚਾਰਾਂ, ਢਾਡੀ ਵਾਰਾਂ, ਇਤਿਹਾਸ ਦੇ ਗਾਇਨ ਹੁੰਦੇ ਨੇ। ਤਕਰੀਬਨ ਹਰ ਰੋਜ਼ 8:20 ਉੱਤੇ ਅਰਦਾਸ ਹੁੰਦੀ ਹੈ, ਕਿਉਂਕਿ ਅੱਜ ਢਾਡੀ ਜਥਾ ਜਿਹੜਾ ਹੈ ਉਹ ਵਾਪਸ ਪਰਤ ਗਿਆ ਹੈ। ਇਸ ਕਰਕੇ ਥੋੜ੍ਹੀ ਜਿਹੀ ਦੀਵਾਨ ਦੀ ਸਮਾਪਤੀ ਅਰਲੀ ਹੋਈ ਹੈ। ਤੋ ਵੈਸੇ ਗੁਰਦੁਆਰਾ ਸਾਹਿਬ ਦੀ ਜਿਹੜੀ ਨਿੱਤ ਦੀ ਰੁਟੀਨ ਹੈ ਉਹਦੇ ਵਿੱਚ 8:20 ਉੱਤੇ ਅਰਦਾਸ ਬੇਨਤੀ ਹੁੰਦੀ ਹੈ। ਤੋ ਆਪ ਸੰਗਤ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ। ਸਤਿਗੁਰੂ ਕੀ ਸੰਗਤ ਕਰਨ ਦੇ ਨਾਲ ਸਾਨੂੰ ਗਿਆਨ ਮਤ ਪ੍ਰਾਪਤ ਹੁੰਦਾ ਹੈ, ਕਿਉਂਕਿ ਅਸੀਂ ਦੁਨੀਆਂ ਦੀ ਕੋਈ ਇੱਕ ਵਾਹਿਦ ਕੌਮ ਹਾਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗਿਆਨ ਨੂੰ ਮੱਥਾ ਟੇਕਦੇ ਨੇ। ਤੋ ਗੁਰਦੁਆਰੇ ਆਉਣ ਦਾ ਸਾਡਾ ਜਿਹੜਾ ਪਰਪਜ਼ ਹੈ, ਮਕਸਦ ਹੈ, ਉਹ ਵੀ ਇਹੋ ਹੀ ਹੋਣਾ ਚਾਹੀਦਾ ਹੈ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਾਵਨ ਬਾਣੀ ਜਿਹਨੂੰ ਆਪਾਂ ਨਮਸਕਾਰ ਕਰਦੇ ਹਾਂ ਉਹਨੂੰ ਸਮਝੀਏ, ਵਿਚਾਰੀਏ, ਆਪ ਬਾਣੀ ਦਾ ਪਾਠ ਕਰਿਆ ਕਰੀਏ, ਸਹਿਜ ਪਾਠ ਕਰਿਆ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਜੋ ਉਪਦੇਸ਼ ਨੇ ਉਹਨਾਂ ਨੂੰ ਸਮਝ ਵਿਚਾਰ ਕੇ ਆਪਣੇ ਜੀਵਨ ਨੂੰ ਸਵਾਰੀਏ, ਇਹੋ ਹੀ ਸਾਡੇ ਜੀਵਨ ਦਾ ਪ੍ਰਯੋਜਨ ਹੈ। ਤੋ ਗੁਰੂ ਕਿਰਪਾ ਕਰੇ, ਇੱਥੇ ਹੀ ਦੀਵਾਨ ਦੀ ਇਸ ਸਾਲ ਵਿੱਚ ਸਮਾਪਤੀ ਵੀ ਹੈ। ਦੂਜੇ ਪਾਸੇ ਸ਼੍ਰੀ ਅਖੰਡ ਪਾਠ ਸਾਹਿਬ ਜਿਹੜੇ ਨੇ ਉਹ ਨਗਰ ਨਿਵਾਸੀਆਂ ਵੱਲੋਂ ਅਤੇ ਪਰਿਵਾਰਾਂ ਵੱਲੋਂ ਦੋ ਸ਼੍ਰੀ ਅਖੰਡ ਪਾਠ ਸਾਹਿਬ ਜਿਹੜੇ ਨੇ ਉਹ ਪ੍ਰਾਰੰਭ ਨੇ। ਤੋ ਪਰਿਵਾਰਾਂ

ਪਾ ਸਮਰੱਥ ਸਭ ਕਲ ਤਹਾਰੀ ਗੁਣ ਗਾਉ ਮਨਾ ਅਚੋਤੇ ਬਨਾਸੀ ਸਭ ਤੇ ਉੱਚ ਦਿਆਲਾ ਵਿਸਵੰਬਰ ਦੇਖ ਦੇਵਨ ਕੋ ਏਕਾ ਸਰਬ ਕਰੈ ਪ੍ਰਤਪਾਲਾ ਪ੍ਰਤਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਜੀ ਜਾਕ ਪ੍ਰਭਸੈ ਸੋ ਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਕਾਲਾ ਕੋ ਬਿਨਵੰਤ ਨਾਨਕ ਇਸ਼ਪੁਨੀ ਜਪਤ ਦੀਨ ਦਿਆਲਾ ਗੌੜੀ ਮਹੱਲਾ ਪੰਜਵਾਂ ਸੁਣ ਸਖੀਏ ਮਿਲ ਉੱਦਮ ਕਰੇ ਹਾ ਮਨ ਆਏ ਲਹਿ ਹਰ ਕੰਤਾ ਮਾਣ ਤਿਆਗ ਕਰ ਭਗਤ ਠਗੋਰੀ ਮੋਹ ਸਾਧੂ ਮੰਤਾ ਸਖੀ ਵਾਸਾਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤਾ ਨਾਨਕ ਜਰਾ ਮਰਨ ਪਏ ਨਰਕ ਨਿਵਾਰ ਪੁਨੀਤ ਕਰੈ ਤਿਸ ਜਨਤਾ ਸੁਣ ਸਖੀਏ ਇਹ ਭਲੀ ਬੇਨੰਤੀ ਇਹੋ ਮਤਾਂਤ ਪਕਾਈਐ ਸਹਿ ਸਪਾਏ ਉਪਾਧ ਰਹਿਤ ਹੋਏ ਗੀਤ ਗੋਬਿੰਦ ਗਾਈਐ ਕਾਲ ਕਲੇਸ਼ ਮਿਟੈ ਪ੍ਰਭਨਾਸ ਮਨ ਚਿੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖੀ ਇਛ ਕਰੀ ਨੇ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਵੈਰਾਗਨ ਵੇਖੋ ਥਾਨ ਸਬਾਏ ਖੋਜ ਲਹੋ ਅਰ ਸੰਤ ਜਨਾ ਸੰਗ ਸਮਰੱਥ ਪੁਰਖ ਮਿਲਾਏ ਬਿਨਵਾ ਨਾਨਕ ਤਿਨ ਮਿਲਿਆ ਸੁਰਜਨ ਸੁਖਦਾਤਾ ਸੇਵਟ ਭਾਗੀ ਮਾਏ ਸਖੀ ਨਾਲ ਵਸਾਂ ਆਪਣੇ ਨਾਹਾ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪਣ ਰਾਪਿਰ ਮਿਲਿਆ ਪ੍ਰਮਖ ਹੋਇਓ ਸਾਂਸ ਸਹਿ ਸੁਆਮੀ ਪ੍ਰਗਾਸ ਪਿਆ ਕੋਲ ਖਿਲਿਆ ਪਰ ਪਾਇਆ ਪ੍ਰਵੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਬਾਵਨ ਅਖਰੀ ਮਹੱਲਾ ਪੰਜਵਾ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦ ਪਸੋਹੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸਾ ਗੁਰਦੇਵ ਮਾਨਤ ਨਰੋਧਰਾ ਗੁਰਦੇਵ ਸਾਂਤ ਸਾਤ ਬਦਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰਗਿਆਨ ਮੱਜਨ ਪਰੰਪਰਾ ਗੁਰਦੇਵ ਕਰਤਾ ਸਾ ਪਾਪ ਹਰਤਾ ਗੁਰਦੇਵ ਪਤਤ ਪਵਿੱਤਰ ਕਰਾ ਗੁਰਦੇਵ ਆ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ ਹਾਂ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਿਗੁਰ ਪਰਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਰਾ ਸਲੋਕ ਆਪੇ ਕੀਆ ਕਰਾਇਆ ਆਪੇ ਕਰਨਾ ਯੋਗ ਨਾਨਕ ਏਕੋ ਰਵ ਰਹਿਆ ਦੂਸਰ ਹੋਆ ਨਾ ਹੋਗ ਪੌੜੀ ਉਅੰਗ ਸਾਧ ਸਤਿਗੁਰ ਨਮਸਕਾਰੰ ਆਦਿ ਮਦ ਅੰਤ ਨਿਰੰਕਾਰੰ ਆਪੇ ਸੁਨ ਆਪੇ ਸੁਖਿਆਸਨ ਆਪੇ ਸੁਣਤ ਆਪ ਹੀ ਜਾਸਨ ਆਪਣਾ ਆਪ ਆਪੇ ਉਪਾਇਓ ਆਪੇ ਬਾਪ ਆਪ ਹੀ ਮਾਇਓ ਆਪੇ ਸੁਨਤ ਆਪੇ ਸੂਖਮ ਆਪੇ ਸਥੂਲਾ ਲਖੀ ਨ ਜਾਏ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹਿਰ ਵੱਲ ਰਹਾਉ ਸਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕਾ ਏਕ ਬਖਾਨੋ ਨਾਨਕ ਏਕ ਅਨੇਕ ਪੌੜੀ ਓਅੰਗ ਗੁਰਮੁਖੀਓ ਆਕਾਰਾ ਏਕਾ ਸੂਤ ਪ੍ਰੋਗਨਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਸਗਲ ਭਾਂਤ ਕਰ ਕਰਹੁ ਪਾਇਓ ਜਨਮ ਮਰਨ ਮਨ ਮੋਹ ਬਢਾਇਓ ਤੋਹੋ ਭਾਂਤ ਤੇ ਆਪ ਨਿਰਾਰਾ ਨਾਨਕ ਅੰਤ ਨਾ ਪਾਰਾ ਵਾਰਾ ਸਲੋਕ ਸੇ ਸ਼ਾਹ ਭਗਵੰਤ ਸੇ ਸਤ ਸੰਪੈ ਹਰ ਰਾਸ ਨਾਨਕ ਸੱਚ ਸੁਚ ਪਾਈਐ ਤੇ ਸੰਤਨ ਕੈ ਪਾਸ ਪਵੜੀ ਸੱਸਾ ਸਤ ਸਤ ਸਤ ਸੋ ਸਤਿਪੁਰਖ ਤੇ ਭਿੰਨ ਨਾ ਪਉ ਸੋ ਸਰਨ ਪਰਾਜਿ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸਾ ਪਰਮ ਨਾਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਂ ਕੋ ਜਾਪਤ ਸੋ ਸਾਧੂ ਏ ਪਹੁੰਚਨ ਹਾਰਾ ਨਾਨਕ ਤਾ ਕਹਿ ਸਦ ਬਲਿਹਾਰਾ ਸਲੋਕ ਧਨ ਧਨ ਕਹਾ ਪੁਕਾਰ ਤੇ ਮਾਇਆ ਮੋ ਸਭ ਕੂਰ ਨਾਮ ਬਿਹੂਣੇ ਨਾਨਿਕਾ ਹੋਤ ਜਾਤ ਸਭ ਧੂਰ ਪਵੜੀ ਤਦਾ ਧੂਰ ਪੁਨੀਤਰ ਜਨੁਆ ਤਨ ਤੇਉ ਜੇ ਰੋਚਿਆ ਮਨੁਆ

ਤਾਨੀ ਬਾਦਸ਼ਾਹ ਸੁਰਗਨਾ ਅਛ ਹੱਥ ਪੈ ਪ੍ਰੀਤ ਸਾਧ ਰਾਜ ਰਚ ਤੰਦਾ ਕਹਾਂ ਬਿਆਬਤ ਤਾਹੂ ਜੋ ਇੱਕ ਛੜ ਅਨਕਤਾ ਨ ਜਾਹੂ ਜਾ ਕੇ ਹੀ ਹੈ ਦੀਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਣਕ ਭੇਖਰ ਗਿਆਨ ਧਿਆਨ ਮਨ ਹੱਠ ਮਿਲਿਓ ਨਾ ਕੋਈ ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ ਪੌੜੀ ਗੰਗਾ ਗਿਆਨ ਨਹੀਂ ਮੁੱਖ ਬਾਤੋਂ ਅਣਕ ਜੁਗਤ ਸ਼ਾਸਤਰ ਕਿਰਪਾ ਤੋਂ ਯਾਨੀ ਸੋਏ ਜਾ ਕੇ ਦ੍ਰਿੜ ਸੋਹ ਕਹਿ ਸੁੰਤ ਕਾ ਯੋਗ ਨਾ ਹੋ ਯਾਨੀ ਰਹਿ ਤਾਗਿਆ ਦ੍ਰਿੜ ਜਾ ਕੇ ਉਸਨ ਸੀ ਸਾਮਸਰ ਸਭ ਥਾਂ ਕਹਿ ਯਾਨੀ ਤਤ ਗੁਰਮੁਖ ਬੀਚਾਰੀ ਨਾਨਕ ਜਾ ਕੋ ਕਿਰਪਾ ਧਾਰੀ ਸਲੋਕ ਸਾਵਣ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ ਨਾਨਕ ਗੁਰਮੁਖ ਸੋ ਬੂਝੈ ਜਾ ਕੇ ਭਾਗ ਮਥੋਰ ਪਾਉੜੀ ਜਾ ਯੁਗ ਮੈਂ ਏਕ ਕੋ ਆਇਆ ਜਨਮ ਤਮੋਹੋ ਮੋਹਣੀ ਮਾਇਆ ਗਰਭ ਕੁੰਟ ਮੈਂ ਉਰਜ ਤਾਪ ਕਰਤੇ ਸਤ ਸਤ ਸਿਮਰਤ ਪ੍ਰਭ ਰਹਿਤੇ ਉਰਜ ਪਰੇ ਜੋ ਛੋੜ ਛਡਾਨਾ ਦੇਵਨਹਾਰ ਮਨਹਿ ਬਿਸਰਾਨਾ ਤਾਰੋ ਕਿਰਪਾ ਜਿਸੈ ਗੁਸਾਈ ਏ ਤੇ ਉਤ ਨਾਨਕ ਤੇ ਸਿਬਿਸਰੋ ਨਾਹੀ ਸਲੋਕ ਆਵਤ ਹੁਕਮ ਬਿਨਾਸ ਹੁਕਮ ਆਗਿਆ ਭਿੰਨ ਨਾ ਕੋਏ ਆਵਣ ਜਾਣਾ ਤੇ ਮਿਟ ਨਾਨਕ ਜਿਹ ਮਨ ਸੋ ਪੌੜੀ ਇਉ ਜੀ ਬਹੁਤ ਗ੍ਰਭ ਵਾਸੇ ਮੋਹ ਮਗਨ ਮੀਠ ਜੋਨ ਫਾਸੇ ਇਨ ਮਾਇਆ ਤ੍ਰੈ ਗੁਣ ਬਸਕੀਨੇ ਮਾਇਆ ਮੋਹ ਘਟੇ ਘਟ ਦੀਨੇ ਇਹ ਸਾਜਨ ਕਛ ਕਹ ਉਪਾਇਆ ਜਾਤੇ ਤਰੋ ਬਿਖਮ ਇਹ ਮਾਇਆ ਕਰ ਕਿਰਪਾ ਸਤਸੰਗ ਮਿਲਾਏ ਨਾਨਕ ਤਾਕ ਨਿਕਟ ਨਮਾਏ ਸਲੋਕ ਕਿਰਤ ਕਮਾਵਣ ਸੋਭੇ ਸੁਭ ਕੀਨੇ ਤਿਨ ਪ੍ਰਭਾਪ ਪਸ ਆਪਣਾ ਹਉ ਹਉ ਕਰ ਨਾਨਕ ਬਿਨ ਹਰ ਕਹਾਂ ਕਮਾਤ ਪੌੜੀ ਇੱਕ ਆਪ ਕਰਵਨ ਹਾਰਾ ਆਪ ਪਾਪ ਉਨ ਬਿਸਤਾਰਾ ਆ ਯੁਗ ਮੈਂ ਜਿਤ ਜਿਤ ਆਪ ਲਾਇਓ ਸੋ ਸੋ ਪਾਇਓ ਆਪ ਦਿਵਾਇਓ ਵਾ ਕੰਤ ਨਾ ਜਾਨੈ ਕੋ ਜੋ ਜੋ ਕਰੈ ਸੋ ਫੁਨ ਹਉ ਇੱਕ ਤੇ ਸਗਲਾ ਬਿਰਥਾਰਾ ਨਾਨਕ ਆਪ ਸਵਾਰਨ ਹਰ ਸਲੋਕ ਰਾਚ ਰਹੇ ਰਾਜ ਬਣਤਾ ਬਿਨੋਦ ਕੁਸਮ ਰੰਗ ਬਿਖ ਸੂਰ ਨਾਨਕ ਤੇ ਸ਼ਰਨੀ ਪਰੋ ਬਿਨ ਸਜਾਏ ਮੈਂ ਮੋਰ ਪੌੜੀ ਰੇ ਮਨ ਬਿਨ ਹਰ ਜਹਰ ਚੋ ਤਾਂ ਤਾਂ ਬੰਧਨ ਪਾਹੇ ਜਿਹ ਵਿਦ ਕਤੁਨਾ ਛੂਟੀ ਹੈ ਸਤਿਗੁਰ ਸੇਵ ਸਮਾਹੇ ਪ੍ਰੀਤ ਨਹੇ ਲੇਖਾ ਕਰੇ ਹਉ ਹਉ ਕਰਤੇ ਕਰਮ ਰਤਾ ਕੋ ਪਰ ਪਰਾਤ ਪੀਤ ਨਹੀਂ ਜੋ ਨਾਮ ਸੋ ਤੇ ਊ ਕਰਮ ਵਿਕਾਰ ਵਾਧੇ ਜਮ ਕੀ ਜੇਵਰੀ ਮਿੱਠੀ ਮਾਇਆ ਰੰਗ ਭਰਮਕੇ ਮੋਹਿਨ ਬੁੱਝੇ ਸੁਪ੍ਰਭ ਸਤਹੁ ਸੰਗ ਲੇਖਾ ਗੰਤ ਨਾ ਛੁੱਟੀ ਹੈ ਕਾਚੀ ਪੀਤ ਨਾ ਸੁਧਾ ਜਿਸੈ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ ਸਲੋਕ ਟੂਠੇ ਬੰਧਨ ਜਾਸ ਕੇ ਮਹੁਆ ਸਾਧੂ ਸੰਗ ਜੋ ਰਾਤੇ ਰੰਗ ਇੱਕ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਐਮਨ ਆਪਣਾ ਹਰ ਹਰ ਨਾਮ ਜਪੋ ਜਾਪ ਰਸਨਾ ਰੇਰੇ ਦਰਗ ਕਹਿ ਨ ਕੋ ਆਓ ਬੈਠ ਆਦਰ ਸੁਭ ਦਿਉ ਵਾਹ ਮਹਿਲੀ ਪਾਵੈ ਤੂੰ ਵਾਸਾ ਜਨਮ ਮਰਨ ਹੋਏ ਵਿਨਾਸਾ ਮਸਤ ਕਰਮ ਲਿਖਿਓ ਤੁਰ ਜਾ ਕਰ ਹਰ ਸੰਭੈ ਨਾਨਕ ਕਰਤਾ ਕੇ ਸਲੋਕ ਲਾਲ ਝੂਠ ਬੇਕਾਰ ਬੋ ਵਿਆਪਤ ਮੂੜੇ ਅੰਧ ਲਾਗ ਪਦੇ ਦੁਰਗੰਧ ਸੋ ਨਾਨਕ ਮਾਇਆ ਬੰਧ ਪੌੜੀ ਲੱਲਾ ਲਪਟ ਵਿਖੈ ਰਸ ਰਾਤੇ ਅਹੰ ਬੁੱਧ ਮਾਇਆ ਮਦ ਮਾਤੇ ਯਾ ਮਾਇਆ ਹਾ ਮੈਂ ਜਨਮ ਮਰਨਾ ਜਿਉਂ ਜੋ ਹੁਕਮ ਤਵੈ ਤਿਉਂ ਕਰਨਾ ਕੋ ਊਨ ਨਾ ਕੋ ਪੂਰਾ ਕੋ ਸੁਗਰ ਨਾ ਕੋ ਮੂਰਾ ਕੋ ਜਿਤ ਜਿਤ ਲਾਵੋ ਤਿਤ ਲੱਗਣਾ ਨਾਨਕ ਠਾਕੁਰ ਸਦਾ ਅਲਿਪਣਾ ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗੈਰ ਗੰਭੀਰ ਅਥਾਹ ਦੂਸਰ ਨਾਹੀ ਅਬਰ ਕੋ ਨਾਨਕ ਬੇਪਰਵਾਹ ਪੌੜੀ ਲੱਲਾ ਤਾਕੇ ਲਵਨ ਕਉ ਏਕ ਆਪ ਅਵਰ ਨ ਹੋਉ ਹੋਵਨ ਹਾਰ ਹੋ ਸਦ ਆਇਆ ਉਹ ਅਕੰਤ ਨ ਕਾਹੂ ਪਾਇਆ ਕੀਟ ਹਸਤਮਾ ਸਪੂਰਪ ਸਮਾਨੇ ਪ੍ਰਗਟ ਪੁਰਖ ਸਭ ਠਾਉ ਜਾਨੇ ਉਹ ਜਾ ਕੋ ਦੀਨੋ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤੇਹ ਜਪਣਾ ਸਲੋਕ ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਨ ਨਾਨਕ ਗੁਰਮੁਖ ਧਨ ਧਨ ਧਨ ਜਾਨ ਆਏ ਤੇ ਪ੍ਰਵਾਨ ਪੌੜੀ ਆਇਆ ਸਫਲਤਾ ਹੁਕੋ ਗਣੀਆਂ ਜਾਸ ਰਸਨ ਹਰ ਹਰ ਜਸ ਪਰੀਆਂ ਆਏ ਵਸ ਸਾਧੂ ਕ ਸੰਗੇ ਅਣਦ ਨਾਮ ਧਿਆ ਵਹਿ ਰੰਗੇ ਆਵਤ ਸੋਜਨ ਨਾ ਮੈਂ ਰਾਤਾ ਡਾਕੋ ਦਇਆ ਮੈਂ ਵਿਧਾਤਾ ਏਕ ਆਵਣ ਫਿਰ ਜੋਨ ਨਾ ਆਇਆ ਨਾਨਕ ਹਰ ਕੈ ਦਰਸ ਸਮਾਇਆ ਸਲੋਕ
ਜਾਸ ਜਪਤ ਮਨ ਹੋਏ ਆਨੰਦ, ਬਿਨਸਹਿ ਦੂਜਾ ਪਹਾਉ, ਦੁੱਖ ਦਰਦ ਤ੍ਰਿਸ਼ਨਾ ਬੁਝਾ, ਨਾਨਕ ਨਾਮ ਸਮਾਉ ਪੌੜੀ, ਜਈਆ ਜਾਰੋ ਦੁਰਮਤ ਦੋ, ਤਿਸੇ ਤਾਕਤ ਸਹਿਜੇ ਸੋ, ਸਹਿ ਜਈਆ ਜਾਏ ਪ੍ਰਭੁ ਸੰਤ, ਤਿਸੇ ਤਿਆਗ ਸਵਰ ਸਭ ਸਹਿਜੇ ਸੋ, ਜਈਆ ਜਾਏ ਪ੍ਰਭੁ ਸੰਸਰਨਾ, ਜਿਹਾ ਸਰਿਆ ਭਵ ਜਲ ਤਰਨਾ, ਜਈਆ ਜਨਨ ਆਵੈ ਸੋ, ਏਕ ਨਾ ਮਿਲੇ ਮਨ ਪਰੋ, ਜਈਆ ਜਨਮ ਨ ਹਾਰੀਐ, ਗੁਰ ਪੂਰੇ ਕੀ ਟੇਕ, ਨਾਨਕ ਤੇ ਸੁਖ ਪਾਇਆ, ਜਾ ਕੇ ਹੀਰੈ ਏਕ ਸਲੋਕ, ਅੰਤਰ ਮਨ ਤਨ ਬਸ ਰਹੇ, ਈਤ ਊਤ ਕੇ ਮੀਤ, ਗੁਰਪੂਰੇ ਉਪਦੇਸਿਆ, ਨਾਨਕ ਜਪੀਐ ਨੀਤ ਪੌੜੀ, ਅਣਦਿਨ ਸਿਮਰੋ ਤਾਸ ਕੋ ਜਵੰਤ ਸਹਾਈ ਹੋਏ, ਬੇ ਵਿਖਿਆ ਦਿਨ ਚਾਰ ਛੇ, ਛੱਡ ਚੱਲੇ ਸਭ ਕੋਏ, ਕਹੋ ਮਾਤ ਪਿਤਾ ਸੋ ਧੀਆ, ਕਿਰੇ ਬੰਤਾ ਕੇ ਸੰਗ ਨ ਲੀਆ, ਐਸੀ ਸੰਚ ਤੋ ਬਿਨਸਤ ਨਾਹੀ, ਪਸੇ ਧੀ ਆਪਣਾ ਘਰ ਜਾਹੀ, ਸਤਸੰਗ ਕਲ ਕੀਰਤਨ ਗਾਇਆ, ਨਾਨਕ ਤੇ ਬੌਰ ਨਾ ਆਇਆ, ਸਲੋਕ ਅਤ ਸੁੰਦਰ ਕੁਲੀਨ ਚਤੁਰ, ਮੁਖ ਗਿਆਨੀ ਤਨਵੰਤ, ਮ੍ਰਿਤ ਕਹੀਏ ਨਾਨਕਾ, ਜਿਹ ਪ੍ਰੀਤ ਨਹੀਂ ਭਗਵੰਤ ਪੌੜੀ, ਗੰਗਾ ਖੜ ਸਾਤਰੁਹਿੰਗਿਆਤਾ, ਪੂਰਵ ਕੁੰਭ ਕਰੇਚ ਕਰਮਾਤਾ, ਗਿਆਨ ਧਿਆਨ ਤੀਰਥ ਸਨਾਨੀ, ਸੋਮ ਪਾਕ ਅਪਰਸ ਉਦਿਆਨੀ, ਰਾਮ ਨਾਮ ਸੰਗ ਮਾਨੀ ਹੇਤਾ, ਜੋ ਕਛ ਕੀਨੋ ਸੋ ਅਨੇਤਾ, ਉਵਾ ਤੇ ਉੱਤਮ ਗੁਣ ਚੰਡਾਲਾ, ਨਾਨਕ ਜੇ ਮਨ ਬਸੈ ਗੋਪਾਲਾ, ਸਲੋਕ ਕੁੰਟ ਚਾਰ ਦਨ ਦਿਸ ਪ੍ਰਮੇ, ਕਰਮ ਕਿਰਤ ਗਿਰੇਖ, ਸੁਖ ਦੁਖ ਮੁਕਤ ਜੋਨ, ਨਾਨਕ ਲਿਖਿਓ ਲੇਖ ਪਵੜੀ, ਕੱਕਾ ਕਾਰਨ ਕਰਤਾ ਸਉ, ਲਿਖਿਓ ਲੇਖ ਨਾ ਮੇਟਤ ਕਉ, ਨਹੀਂ ਹੋਤ ਕਛ ਦੁਬਾਰਾ, ਕਰਨ ਹਾਰ ਨਾ ਭੁੱਲਣ ਹਾਰਾ, ਕਾਹੂ ਪੰਥ ਦਿਖਾਰਾ ਆਪੇ, ਕਾਹੂ ਉਦਿਆਨ ਭਰਮਤ ਪਛਤਾਪੈ, ਆਪਣ ਖੇਲ ਆਪ ਹੀ ਕੀਨੋ, ਜੋ ਜੋ ਦੀਨੋ ਸੋ ਨਾਨਕ ਲੀਨੋ, ਸਲੋਕ ਖਾਤ ਖਰਚਤ ਬਿਲਛਤ ਰਾਹੇ, ਟੁੱਟਣਾ ਜਾਹੇ ਭੰਡਹਾਰ, ਹਰ ਹਰ ਜਪਤ ਅਨੇਕ ਜਾਨ, ਨਾਨਕ ਨਾਹੇ ਸੁਮਾਰ ਪੌੜੀ, ਕੱਖਾ ਖੂਨਾ ਕਛ ਨਹੀਂ, ਤੇ ਸਮਰਥ ਕੇ ਪਾਹੇ, ਜੋ ਦੇਣਾ ਸੋ ਦੇਵਨਾ, ਜੋ ਦੇਵਾਂ ਸੋ ਦੇ ਰਹੇ, ਉਹ ਪਾਵਾ ਤਤ ਜਾਹੇ, ਖਰਚ ਖਜ਼ਾਨਾ ਨਾਮ ਤਨ ਭਗਤਨ ਕੀ ਦਾਸ, ਕਿਵੇਂ ਗਰੀਬੀ ਆਨੰਦ ਸਹਿ ਜਪਤ ਰਹਿ ਗੁਣਤਾਸ, ਖੇਲੇ ਵਿਗਸੇ ਅਨੰਦ ਸਿਉ, ਜਾ ਕੋ ਹੋਤ ਕਿਰਪਾਲ, ਸਦੀਵ ਗਨੀਬ ਸੁਹਾ ਬਣੇ, ਰਾਮ ਨਾਮ ਗ੍ਰਹਿਮਾਲ, ਖੇਦ ਨਾ ਦੁੱਖ ਨਾ ਡਾਨ ਤੇ, ਜਾ ਕੋ ਨਦਰ ਕਰੀ, ਨਾਨਕ ਜੋ ਪ੍ਰਭ ਭਾਣੇ ਆ, ਪੂਰੀ ਤਿਨਾ ਭਰੀ ਸਲੋਕ, ਗਾਣ ਮਿਨ ਦੇਖੋ ਮਨ ਮਾਹੇ, ਸਾਰ ਭਰ ਚਲਨੋ ਲੋਕ, ਆਸ ਨਿਤ ਗੁਰਮੁਖ ਮਿਟੈ, ਨਾਨਕ ਨਾਮ ਅਰੋਗ ਪੌੜੀ, ਗੱਗਾ ਗੋਬਿੰਦ ਗੁਣ ਰਭੋ, ਸਾਧ ਸਸ ਜਪਨੀਤ, ਕਹ ਬਸਾ ਦੇ ਕਾ ਬਿਲਮਣ ਕਰ ਹਮੀਤ, ਨਹਿ ਬਾਰਕ ਨਹਿ ਜੋਬਣਾ, ਨਹਿ ਬਿਰਧੀ ਕਛ ਬੰਦ, ਉਹ ਬੇਰਾ ਨਹਿ ਬੂਝਿਆ, ਜੋ ਆਏ ਪਰ ਜਮ ਫੰਦ, ਗਿਆਨੀ ਤਿਆਨੀ ਚਤਰ ਪੇਖ, ਰਹਿ ਨਹੀਂ ਹੇਠਾਉ, ਛਾੜ ਛਾੜ ਸਗਲੀ ਗਈ, ਮੂੜ ਤਹਾਂ ਲਪਟਾਹੇ, ਗੁਰਪ੍ਰਸਾਦ ਸਿਮਰਤ ਰਹਾ, ਜਾਹੁ ਮਸਤ ਭਾਗ, ਨਾਨਕ ਆਏ ਸਫਲ ਤੇ, ਜਾ ਕੋ ਪ੍ਰੇਯ ਸੁਹਾਗ, ਸਲੋਕ ਕੋਖੇ ਸ਼ਾਸਤਰ ਬੇ ਸਭ, ਆਣ ਨਾ ਕਰਤੋ ਕੋਏ, ਆਹ ਜੁਗਾਦੀ ਹੁਣ ਹੋਵਤ, ਨਾਨਕ ਏਕੇ ਸੋਏ ਪੌੜੀ, ਇੱਕ ਘਾ ਘੱਗਾ ਕਾਲੋ ਅਮਨ ਆਪਣਾ, ਹਰ ਹਰ ਨਾਮ ਜਾਪਣ ਜਾਪ ਰਸਨਾ, ਘੱਗਾ ਬਿਨ ਹਰ ਨਾਮ ਕਹਾਂ ਥਿਤ ਪਾਵੋ, ਕੋਲ ਮਹਾਰਾ ਸਮਰਥ ਪੀਆ, ਨਾਨਕ ਹਰ ਗੁਰ ਜਾਕੋ ਦੀ, ਅਸਲੋ ਗਣ ਕਾਲੇ ਸਭ ਦੇ ਵਿਸਾਸ, ਨਹਿ ਬੜਨ ਕਟਨ ਤਿਲ ਸਾਰ, ਜੀਵਨ ਲੋਰੈ ਪਰਮੋ, ਨਾਨਕ ਤਿਉ ਗਵਾਰ ਪੌੜੀ, ਗੰਗਾ ਗ੍ਰਾਸੇ ਕਾਲ ਤੇ ਜੋ ਸਾਖਤ ਪ੍ਰਭਕੀਨ, ਅਣਕ ਜੋਨ ਜਨਮ ਅਮਰ ਆਤਮ ਰਾਮ ਨਾ ਚੀਨ, ਗਿਆਨ ਧਿਆਨ ਤਾਹੂ ਕੋ ਆਏ, ਕਰ ਕਿਰਪਾ ਜੇ ਆਪ ਦਿਵਾਏ, ਗਿਣਤੀ ਗਣ ਕੋ ਛੂਟੇ, ਕਾਚੀ ਗਾਗਰ ਸਰ ਪਰ ਫੂਟੇ, ਸੋ ਜੀਵਤ ਜੇ ਜੀਵਤ ਜਪਿਆ, ਪ੍ਰਗਟ ਪੈ ਨਾਨਕ ਨੇ ਛੁਪਿਆ, ਸਲੋਕ ਚਿਤ ਚਿਤਵੋ ਚਰਨਾਰ ਬਿੰਦ, ਊਂਦ ਕਬਲ ਬਿਗ ਸਾਂਤ, ਪ੍ਰਗਟ ਪੈ ਆਪੇ ਗੋਬਿੰਦ, ਨਾਨਕ ਸੰਤ ਮਤਾਂਤ ਪੌੜੀ, ਚੱਚਾ ਚਰਨ ਕਮਲ ਗੁਰ ਲਾਗਾ, ਤਨ ਤਨ ਉਹ ਦਿਨ ਸੰਯੋਗ ਸੁਭਾਗਾ, ਚਾਰ ਕੁੰਟ ਦਸ ਦਿਸ ਭ੍ਰਮ ਆਇਓ, ਪਈ ਕਿਰਪਾ ਤਬ ਦਰਸ਼ਨ ਪਾਇਓ, ਚਾਰ ਵਿਚਾਰ ਬਿੰਸ ਸਭ ਦੂਆ, ਸਾਧ ਸੰਗ ਮਨ ਨਿਰਮਲ ਹੂਆ, ਚਿੰਤ ਵਿਸਾਰੀ ਇਕ ਦ੍ਰਿਸ਼ਟੇਤਾ, ਨਾਨਕ ਗਿਆਨ ਜਨ ਜੇ ਨੇਤਰਾ, ਸਲੋਕ ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ, ਐਸੀ ਕਿਰਪਾ ਕਰੋ ਪ੍ਰਭ, ਨਾਨਕ ਦਾਸ ਦਸਾਏ ਪੌੜੀ, ਛੱਛਾ ਛੋਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਣੀ ਹਾਰੇ,
ਸ਼ਿਕਸ਼ਾਸ਼ਾਰ ਹੋ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਣਪ ਬਹੁ ਚਤੁਰਾਈ ਸੰਤਨ ਕੀ ਮਨ ਟੇਕ ਟਿਕਾਈ ਹੀ ਸ਼ਾਰ ਕੀ ਪੁੱਤਰੀ ਪਰਮਗਤ ਪਾਈ ਨਾਨਕ ਜਾ ਕਉ ਸੰਸਹਾਈ ਸਲੋਕ ਜੋਰ ਜੁਲਮ ਫੂਲੈ ਕਨੋ ਕਾਚੀ ਦੇਹ ਵਿਕਾਰ ਅਹੰ ਬੁਧ ਬੰਧਨ ਪਰੇ ਨਾਨਕ ਨਾਮ ਛੁਟਾਰ ਪੌੜੀ ਜਜ ਜਾਣੈ ਹੋ ਕਛੂਆ ਬੱਧ ਜੋ ਨਲਨੀ ਭ੍ਰਮ ਸੂਆ ਜੋ ਜਾਣੈ ਹੋ ਭਗਤ ਗਿਆਨੀ ਆਗੇ ਠਾਕੁਰ ਤਿਲਨੀ ਮਾਨੀ ਜੋ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ ਬਸਦਾ ਜਿਉਂ ਫਿਰਤਾ ਸਾਧ ਸੰਗ ਜੇ ਹਉ ਮੈਂ ਮਾਰੀ ਨਾਨਕ ਤਾ ਕੋ ਮਿਲਹਿ ਮੁਰਾਰੀ ਸਲੋਕ ਚਹ ਲਾਗੇ ਉਠ ਨਾਮ ਜਾਪ ਨਿਸ ਬਾਸਰ ਆਰਾਧ ਕਾਰਾ ਤੁਜਨ ਵਿਆਪਾਈ ਨਾਨਕ ਮਿਟੈ ਉਪਾਦ ਪੌੜੀ ਚੱਜਾ ਚੂਰਨ ਮਿਟੈ ਤੁਮ ਹਾਰੂ ਰਾਮ ਨਾਮ ਸੋ ਕਰ ਬਿਓ ਹਾਰੂ ਚੂਰਤ ਚੂਰਤ ਸਾਕਤ ਮੂਆ ਜਾ ਕੇ ਰਿਦ ਹੋਤ ਪਾਉ ਬੀਆ ਚਰਿਕ ਸੰਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਸੰਗ ਸੁਨੁਆ ਚਰੇ ਕਾਮ ਕਰੋ ਦੁਸ਼ਟਾਈ ਨਾਨਕ ਜਾ ਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੁਮ ਅਣਕ ਬਿਧ ਰਹਿ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪਵੜੀ ਜਿਆ ਜਾਨੋ ਦ੍ਰਿੜ ਸਹੀ ਬਿਨ ਸਜਾਤ ਹੇਤ ਗਣਤੀ ਗਣੋ ਨਾ ਗਣ ਸਕੋ ਊਟ ਸੁਧਾਰੇ ਕੇਤ ਜੋ ਪੇਖੋ ਸੋ ਬਿਨ ਸੋ ਕਾਸੋ ਕਰੀਐ ਸੰਗ ਕਾਸੋ ਕਰੀਐ ਸੰਗ ਜੋ ਪੇਖੋ ਜਿਆ ਜਾਨੋ ਦ੍ਰਿੜ ਸਹੀ ਬਿਨ ਸਜਾ ਤੇ ਪਜਾ ਚੂਰਨ ਮਿਠੇ ਤੁਮਾਰੂ ਰਾਮ ਨਾਮ ਸੁ ਕਰ ਬਿਓ ਹੋਰ ਚੂਰਤ ਚੂਰਤ ਸਾਕਤ ਮੂਆ ਜਾ ਕੇ ਰਿਦ ਹੁਤ ਪਾਉ ਬੀਆ ਚਰੇ ਕਸੰਬਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਸੰਗ ਸੁਣਗਾ ਚਰੇ ਕਾਮ ਕਰੋ ਦੁਸ਼ਟਾਈ ਨਾਨਕ ਜਾ ਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੁਮ ਅਣਕ ਬੇਦ ਰਹਿ ਨਾ ਪਾਓ ਮੀਤ ਜੀਵਤ ਰਾਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪਵੜੀ ਜਿਆ ਜਾਨੋ ਦ੍ਰਿੜ ਸਹੀ ਬਿਨ ਸਜਾ ਤੇ ਹੇਤ ਗਣਤੀ ਗਣਨਾ ਗਣ ਸਕੋਟ ਸੁਧਾਰੇ ਕੇਤ ਜੋ ਪੇਖੋ ਸੁਭਨ ਸੋ ਕਾਸੋ ਕਰੀਏ ਸੰਗ ਜਾਨੋ ਆਬੇ ਸਹੀ ਚਿਤ ਝੂਠੋ ਮਾਇਆ ਰੰਗ ਜਨ ਸੋਈ ਸੰਸੋਏ ਪ੍ਰਮ ਤੇ ਕੀਚਿਤ ਭਿੰਨ ਅੰਧਕੂਪ ਤੇ ਕੱਢੋ ਜੇ ਹੋਵੋ ਸੋ ਪ੍ਰਸੰਨ ਜਾ ਕੇ ਹਸ ਸਮਰੱਥ ਤੇ ਕਾਰਨ ਕਰਨਾ ਯੋਗ ਨਾਨਕ ਤੇ ਉਸਤਤ ਕਰੋ ਜਾਹੂ ਕੀ ਸੰਯੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੋਹ ਪਾਏ ਨਾਨਕ ਮਨੋਨਾ ਬੀਸਰਾ ਗੁਣ ਨਿਤ ਗੋਬਿੰਦ ਰਾਏ ਪੌੜੀ ਟਹਿਲ ਕਰੋ ਤੋ ਏਕੀ ਜਾਤੇ ਬਿਰਥਾ ਨਾ ਕੋਏ ਮਨ ਤਮੁਖੀ ਹੈ ਬਸ ਜੋ ਚਾਹੋ ਸੋ ਹੋਏ ਟਹਿਲ ਮਹਿਲ ਤਾ ਕੋ ਮਿਲੈ ਜਾ ਕੋ ਸਤ ਕਿਰਪਾਲ ਸਾਧੂ ਸੰਗਤ ਤੋ ਬਸਾ ਜੋ ਆਪਣ ਹੋਏ ਦਿਆਲ ਟੋਹੇ ਟਾਹੇ ਬਹੁ ਭਵਨ ਬਿਨ ਨਾਵਤ ਸੁਖ ਨਾਹੇ ਟਲਹ ਜਾਮ ਕੇ ਦੂਤ ਤੇ ਜੋ ਸਾਧੂ ਸੰਗ ਸਮਾਹੇ ਇਹ ਬਾਰ ਬਾਰ ਜਾਓ ਸੰਸਦ ਕੇ ਨਾਨਕ ਪਾਪ ਬਿਨਾਸੇ ਕਦਕੇ ਸਲੋਕ ਠਾਕ ਨਾ ਹੋਤੀ ਤਿੰਨ ਦਾਰ ਜੇ ਹੋਵੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧਨ ਧਨ ਪੌੜੀ ਠੱਠਾ ਮਨੁਆ ਠਾਹਾ ਨਾਹੀ ਜੋ ਸਗਲ ਤੈਗ ਇੱਕ ਲਪਟਾ ਹੀ ਠੈਕ ਠੈਕ ਮਾਇਆ ਸੰਗੂਏ ਵਕ ਸੰਗਨਾ ਕਤੂ ਹੂਏ ਠੰਡ ਪਰੀ ਸੰਤ ਸੰਗ ਵਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਠਾਕੁਰੇ ਆਪਣੇ ਜੋ ਜਨ ਪਾਇਆ ਨਾਨਕ ਵਾਕਾ ਮਨ ਸੀਤਲਾਇਆ ਸਲੋਕ ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਣ ਡਿਵਾ ਡੇਰਾ ਕਾ ਸੰਜਮੋ ਗੁਰ ਕਾ ਸ਼ਬਦ ਪਛਾਣ ਵਾ ਡੇਰਾ ਕੋ ਸ਼ਰਮ ਕਰ ਗੱਲ ਤਾ ਜਾ ਕਾ ਤਸੁ ਨਹੀਂ ਸੰਗ ਚੱਲ ਵਾ ਡੇਰਾ ਕੀ ਸੋ ਮਿਤ ਜਾਨ ਜਾ ਕੋ ਦ੍ਰਿਸ਼ਟ ਪੂਰਨ ਭਗਵਾਨ ਡੇਰਾ ਨੇਚਲ ਸਚ ਸਤਸੰਗ ਪਾਇਆ ਨਾਨਕ ਤੇ ਜਨ ਹੈ ਡੋਲਾਇਆ ਸਲੋਕ ਟਾਰਨ ਲਾਗੇ ਧਰਮ ਰਾਏ ਕਿਨੈ ਨਾ ਘਾਲ ਬੰਧ ਨਾਨਕ ਉਬਰੇ ਜਾਪ ਹਰੀ ਸਤ ਸੰਗ ਸੰਬੰਧ ਪੌੜੀ ਢੱਡਾ ਟੁੰਡਤ ਕਹਿ ਫਿਰੋ ਟੁੰਡਨ ਆ ਮਨ ਮਾਹੇ ਸੰਗ ਤੁਹਾਰਾ ਪ੍ਰਭਸ ਬਣ ਬਣ ਕਹਾਂ ਫਿਰਾਹੇ ਤੇਰੀ ਟਾਹੋ ਸਤਸੰਗ ਅਹੰ ਬੁੱਧ ਬਿਕਰਾਲ ਸੁਖ ਪਾਵੋ ਸਹਿਜੇ ਬਸੋ ਦਰਸ਼ਨ ਦੇਖ ਨਿਹਾਲ ਤੇਰੀ ਜਾਮ ਜਮਰ ਗਰਬ ਜੁਣ ਦੁਖ ਪਾਏ ਮੋਹ ਮਗਨ ਲਪਟਤ ਰਹਾ ਹਉ ਹਉ ਆਵੈ ਜਾਏ ਟੈਤ ਟੈਤ ਟੈ ਪਰੇ ਸਾਧ ਜਨਾ ਸਰਨਾਏ ਦੁਖ ਕੇ ਫਾਹੇ ਕਟਿਆ ਨਾਨਕ ਲੀਏ ਸਮਾਏ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਨਾ ਛੁੱਟ ਨਿਕਟ ਨਾ ਜਾਇਓ ਦੂਤ ਪੌੜੀ ਨਾਨਾ ਰਣ ਤੇ ਸੀ ਜੀਐ ਆਤਮ ਜੀਤੈ ਕੋਏ ਹਉ ਮੈਂ ਅਣਸੁਲਰ ਮੁਰੈ
ਸੋ ਸੋਭਾਦੂ ਹੋਏ ਮਨੀ ਮਿਟਾਏ ਜੀਵਤ ਮਾਰਾ ਗੁਰਪੁਰ ਉਪਦੇਸ਼ ਮਣੂਆ ਜਿੱਤ ਹਾਰ ਮਿਲੈ ਤਿਹ ਸੂਰ ਤਨਬੇਸ ਨਾ ਕੋ ਜਾਣਾ ਆਪਣੋ ਏਕ ਟੇਕ ਧਾਰ ਰਹਿਣ ਦਿਨ ਸਿਮਰਤ ਰਹਿ ਸੋ ਪ੍ਰਪੁਰਖ ਪਾਰ ਰੇਣਕ ਸਗਲ ਆ ਮਨ ਕਰ ਊ ਕਰਮ ਕਮਾਹੇ ਹੁਕਮੈ ਬੂਜੇ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਤਨ ਮਨ ਤਨ ਅਰਪੋ ਤਿਸਾ ਪ੍ਰਭੂ ਮਿਲਾਵੈ ਮੋਹੇ ਨਾਨਕ ਪ੍ਰਭ ਪੁਗਾਟੀਐ ਚੁਕੇ ਜਮਕੀ ਜੋਹ ਪੌੜੀ ਤਤਾ ਤਾਂ ਸੋ ਪ੍ਰੀਤ ਕਾਰ ਗੁਣ ਨਿਧ ਗੋਬਿੰਦ ਰਾਏ ਫਲ ਪਾਵੈ ਮਨ ਬਾਂਛ ਤੇ ਤਬਤ ਤੁਹਾਰੀ ਜਾਏ ਤ੍ਰਾਸ ਮਿਟ ਜਮ ਪੰਥ ਕੀ ਜਾਸ ਵਸੈ ਮਨ ਨਾਉ ਹੋਂ ਗਤ ਪਾਵੈ ਮਤੁ ਵਿਪਰਗਾਸ ਮਹਿਲੀ ਪਾਵੈ ਠਾਉ ਤਾਹੂ ਸੰਗ ਨ ਧਨ ਚਲੈ ਗਿਰਿ ਜੋ ਬੰਡੈ ਨਾਜ ਸੰਸੰਗ ਸਿਮਰਤ ਰਾਹੁ ਇਹ ਤੁਹਾਰ ਕਾਜ ਤਾਤਾ ਕਛੁ ਨ ਹੋਈ ਹੈ ਜੋ ਤਾਪ ਨਿਵਾਰੈ ਆਪ ਪ੍ਰਤਪਾਲਾ ਨਾਨਕ ਹਮੈ ਮਾਈ ਬਾਪ ਸਲੋਕ ਥਕੇ ਬੋਬਿਦ ਘਾਲ ਤੇ ਤ੍ਰਿਪਤ ਨ ਤਿਸ਼ਨਾ ਲਾਤ ਸੰਜ ਸੰਜ ਸਾਕਤ ਮੂਹੇ ਨਾਨਕ ਮਾਇਆ ਨਾ ਸਾਥ ਪੌੜੀ ਤਥਾ ਤਿਰ ਕੋ ਨਹੀਂ ਕਹੇ ਪਸਾਰੋ ਪਾਮ ਅਨਕ ਬੰਚ ਬਲ ਛਲ ਕਰੋ ਮਾਇਆ ਏ ਕਿਉ ਪਾਮ ਥੈਲੀ ਸੰਚੋ ਸ਼ਰਮ ਕਰੋ ਥਾਕ ਪਰੋ ਬਾਹ ਗਾਵਾਰ ਮਨ ਕੇ ਕਾਮਨਾ ਆਵਈ ਅੰਤੇ ਅਵਸਰ ਬਾਰ ਥਿਤ ਪਾਵ ਗੋਬਿੰਦ ਭਜੋ ਸੰਤ ਕੀ ਸਿਖ ਲੇਹ ਪ੍ਰੀਤ ਕਰੋ ਸਾਧ ਏਕ ਸਿਉਂ ਆ ਸੱਚ ਅਸਨੇਹ ਕਰਨ ਕਰਨ ਕਰਾਵਣੋ ਸਭ ਦੇ ਕੈ ਹਾਥ ਨਾਨਕ ਜਿਤ ਜਿਤ ਲਾਵੋ ਤੇ ਤਿਤ ਲੱਗ ਨਾਨਕ ਜੰਤ ਅਨਾਥ ਸਲੋਕ ਦਾਸੈ ਇੱਕ ਨਿਹਾਰਿਆ ਸਭ ਕਹਿ ਦੇਵਨਹਾਰ ਸਾ ਸਾ ਸਿਮਰਤ ਰਹ ਨਾਨਕ ਦਰਸ਼ ਆਧਾਰ ਪੌੜੀ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆਵਈ

ਪੌੜੀ ਤਦਾ ਤਾਵਤ ਤੋਂ ਮਿਟੈ ਸੰਤ ਸੰਗ ਹੋਇ ਬਾਸ ਤੁਰਤੇ ਕਿਰਪਾ ਕਰੋ ਆਪ ਤਾਂ ਹੋਏ ਮਨੈ ਪ੍ਰਗਾ ਧਨ ਤਾਚਾ ਸਿਵ ਤਿਵ ਸਚ ਸਾਹਾ ਹਰ ਹਰ ਪੂੰਜੀ ਨਾਮ ਵਿਸਾਹਾ ਚਿਰ ਜਸੋ ਬਾਤੇ ਬਣਿਆ ਹਰ ਹਰ ਨਾਮ ਨਾਨਕ ਸ਼ਰਵਣ ਜੇ ਸੁਣਿਆ ਗੋਬਿੰਦ ਗੁਰਮੁਖ ਜੇ ਘਟ ਰਹੇ ਸਮਾਈ ਨਾਨਕ ਤੇ ਜਨ ਮਿਲੀ ਵਡਾਈ ਇਸ ਲੋਕਾ ਚ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰਪੂਰੈ ਉਪਦੇਸਿਆ ਨਰਕ ਨਾਹੀਂ ਸਾਧ ਸੰਗ ਪੌੜੀ ਨਨਾ ਨਰਕ ਪਰਤੇ ਨਾਹੀ ਜਾ ਕੈ ਮਾਣ ਤਨ ਨਾਮ ਬਸਾਹੀ ਨਾਮ ਨਿਧਾਨ ਗੁਰਮੁਖ ਜੁ ਜਪਤੇ ਬਿਖ ਮਾਇਆ ਮੈਂ ਨਾ ਉਹ ਖਪਤੇ ਨਨਾ ਕਾਰਨਾ ਹੋ ਤਾਕੋ ਨਾਮ ਮੰਤਰ ਗੁਰਦੀਨ ਜਾ ਕੋ ਨਿਧਨ ਦਾਨ ਹਰ ਅੰਮ੍ਰਿਤ ਪੂਰੇ ਹਿਤ ਬਾਜੇ ਨਾਨਕ ਅਨਹ ਤੂਰੇ ਸਲੋਕ ਪਾਤ ਰਾਖੀ ਗੁਰਪਾਰ ਬੰਮ ਤਜ ਪ੍ਰਪੰਚ ਬਹੁ ਬੇਕਾਰ ਨਾਨਕ ਸੋ ਅਰਾਧੀ ਹੈ ਅੰਤ ਨਾ ਪਾਰਾ ਵਾਰ ਪੌੜੀ ਪੱਪਾ ਪਰਮਿਤ ਪਾਰਨ ਪਾਇਆ ਪਤਤ ਪਾਵਨ ਅਗਮ ਹਰਾਇਆ ਹੋਤ ਪੁਨੀਤ ਕੋਟਿਆ ਪਰਾਧੂ ਅੰਮ੍ਰਿਤ ਨਾਮ ਜਪੈ ਮਿਲ ਸਾਧੂ ਪਰ ਭਜ ਤ੍ਰੋ ਮੋਹ ਮਿਟ ਨਾਈ ਜਹਾ ਕੋ ਰਾਖੋ ਆਪ ਗੁਸਾਈ ਪਾਤਸ਼ਾਹ ਛਤਰ ਸਿਰ ਸੋ ਨਾਨਕ ਦੂਸਰ ਅਵਰ ਨਾ ਕੋ ਸਲੋਕ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੈ ਨਿਤ ਨੀਤ ਪੌੜੀ ਪੱਪਾ ਫਿਰਦ ਫਿਰ ਤੂੰ ਆਇਆ ਦੁਰਲੱਭ ਦੇ ਕਲ ਯੁਗ ਮੈਂ ਪਾਇਆ ਫਿਰਿਆ ਉਸਰ ਚਰਨ ਹਾਥਾ ਨਮ ਜਵਤੋ ਕਟੀਐ ਫਸਾ ਫਿਰ ਫਿਰ ਆਵਣ ਜਾਣ ਨਾ ਹੋਈ ਏਕ ਏਕ ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨ ਹਾਰੇ ਮੇਲੇ ਹੋ ਨਾਨਕ ਬੇਚਾਰੇ ਸਲੋਕ ਬਿਨੋ ਸੁਣੋ ਤੁਮ ਪਾਰ ਬ੍ਰਹਮ ਸਮਰਾ ਬਿਨੋ ਸੁਣੋ ਤੁਮ ਪਾਰ ਬ੍ਰਹਮ ਦੀਨ ਦਿਲ ਗੋਪਾਲ ਸੁ ਸੰਪੇ ਬਹੁ ਭੁਗ ਰਸ ਨਾਨਕ ਸਾਧ ਦਰਵਾਲ ਪੌੜੀ ਬੱਬਾ ਬ੍ਰਹਮ ਜਨ ਤੇ ਬ੍ਰਹਮਾ ਬੈਸਨੋ ਤੇ ਗੁਰਮੁਖ ਸੱਚ ਧਰਮਾ ਵੀਰਾ ਆਪਣ ਬੁਰਾ ਮਿਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ ਵਾਧੂ ਆਪਣਾ ਹੋ ਬੰਦਾ ਦੋਸਤ ਦਿੱਤ ਆਗੈ ਕੋ ਅੰਧਾ ਬਾਤ ਚੀਤ ਸਭ ਰਹੀ ਸਿਆਨਪ ਜਿਸ ਜਨਾਵ ਸੋ ਜਾਨ ਨਾਨਕ ਸਲੋਕ ਪਹਿ ਪੰਜਨ ਅਗ ਦੁਖ ਨਾਸ ਮਨ ਅਰਾਧ ਹਰੇ ਸੰਸੰਗ ਜਿ ਹਿਰਦ ਬਸਿਓ ਨਾਨਕ ਤੇ ਨਾ ਭਰਮੇ ਪੌੜੀ ਪੱਬਾ ਭਰਮ ਮਿਟਾਵੋ ਆਪਣਾ ਹਰ ਹਰ ਨਾਮ ਜਪੋ ਜਾਪ ਰਸਨਾ ਇਹ ਸੰਸਾਰ ਸਗਲ ਹੈ ਸੁਪਨਾ ਪਰਮੇ ਸੁਰਨਰ ਦੇਵੀ ਦੇਵਾ ਪਰਮੇ ਸਿਰ ਸਾਧਕ ਬ੍ਰਹਮੇ ਵਾਹ ਪਰਮ ਪਰਮ ਮਨੁੱਖ ਡਹਿ ਕਾਏ ਦੁਤਰ ਮਹਾ ਬਿਖ ਮਹਿਮਾਏ ਗੁਰਮੁਖ ਪਰਮ ਪੈ ਮੋਹ ਮਿਟਾਇਆ ਨਾਨਕ ਤੇ ਪਰਮ ਸੁਖ ਪਾਇਆ ਸਲੋਕ ਮਾਇਆ ਡੋਲੈ ਬਹੁ ਬਿਧੀ ਮਨ ਲਪਟ ਉਤੇ ਸੰਗ ਮਾਂਗਣ ਤੇ ਜੇ ਤੁਮ ਰੱਖੋ ਸੋ ਨਾਨਕ ਨਾਮ ਰੰਗ ਪੌੜੀ ਮੰਮਾ ਮੰਗਣ ਹਰ ਇਆਨਾ ਦਿਨ ਹਰ ਦਿਰ ਸੁਜਾਨਾ ਜੋ ਦਿਨ ਸੋ ਇੱਕ ਵਾਰ ਮਨ ਮੂਰਖ ਕਰਹਿ ਪੁਕਾਰ ਜੋ ਮੰਗ ਤੋ ਮੰਗ ਬੀਆ ਜਾਤੇ ਕੁਸਲ ਨਾ ਕਾਹੂ ਥੀ।

ਅਨੰਤ ਜਿਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪੌੜੀ ਮਮਾ ਜਾਹੂ ਮਰਮ ਪਛਾਨਾ ਪੇਟ ਸਾਧ ਸੰਗਪਤੀ ਆਨਾ ਦੁੱਖ ਸੁਖ ਓਆ ਕਹੇ ਸਮਤ ਵਿਚਾਰਾ ਨਰਕ ਸੁਰਗ ਰਹਿਣ ਅਵਤਾ ਕਹਿ ਰਹਿਤ ਅਵਤਾਰਾ ਤਾਹੂ ਸੰਗਤ ਨਿਰਲਿਪਾ ਪੂਰਨ ਘਟ ਘਟ ਪੁਰਖ ਬਸੇਖਾ ਉਹ ਰਸਮ ਆਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ ਸਲੋਕ ਯਾਰ ਮੀਤ ਸੁਣ ਸੱਜਣੋ ਬਿਨ ਹਾਰ ਛੂਟਣ ਨਾਹੀ ਨਾਨਕ ਤੇਹ ਬੰਧਨ ਕੱਟੇ ਗੁਰ ਕੀ ਚਰਨੀ ਪਾਹੇ ਪਵੜੀ ਜਈਆ ਯਤਨ ਕਰਤ ਬਹੁ ਵਿਧੀਆ ਏਕ ਨਾਮ ਬਿਨ ਕਹਿ ਲਉ ਸਿੱਧੀਆ ਜੋ ਜਾਣਾ ਹੋ ਭਗਤ ਗਿਆਨੀ ਅੱਗ ਠਾਕੁਰ ਤਿਲ ਨਹੀਂ ਮਾਨੀ ਅੱਗ ਠਾਕੁਰ ਤਿਲ ਨਹੀਂ ਮਾਨੀ ਉਹ ਰਤ ਪੌੜੀ ਜਈਆ ਯਤਨ ਕਰਤ ਬਹੁ ਵਿਧੀਆ ਏਕ ਨਾਮ ਬਿਨ ਕਹਿ ਲਉ ਸਿੱਧੀਆ ਜਾਹੂ ਯਤਨ ਕਰੋ ਛੁਟਾਰਾ ਉਹ ਯਤਨ ਸਤਸੰਗਾਰਾ ਜਾਹੁ ਬ੍ਰਹਮ ਧਾਰੇ ਸਭ ਕੋ ਵਾਹਿ ਜਪੇ ਬਿਨ ਉਬਰ ਨਾ ਹੋ ਜਾਹੁ ਤਰਨ ਤਾਰਨ ਸਮਰਥਾ ਰਾਖ ਲਿਹੋ ਨਿਰਗੁਣ ਨਰਨਾਥਾ ਮਨ ਬਾਚਕ ਕਰਮ ਜੇ ਆਪ ਜਨਾਈ ਨਾਨਕ ਤੇ ਮਤ ਪ੍ਰਗਟੀ ਆਈ ਸਲੋਕ ਰੋਸ ਨ ਕਾਹੂ ਸੰਗ ਕਰੋ ਆਪਣਾ ਆਪ ਵਿਚਾਰ ਹੋਏ ਨਿਮਾਣਾ ਜਗ ਰਹੋ ਨਾਨਕ ਨਦਰੀ ਪਾਰ ਪਵੜੀ ਰਾਰਾ ਰੇਨ ਹੁਤਸਬ ਜਾਕੀ ਤਜਬ ਮਨ ਛੋਟੈ ਤੇਰੀ ਬਾਕੀ ਰਣ ਦਰਗੇ ਤੁਸੀ ਜਹਿ ਪਾਈ ਜੋ ਗੁਰਮੁਖ ਰਾਮ ਨਾਮ ਲੇ ਬਿਲਾਈ ਰਹਿਤ ਰਹਿਤ ਰਜਹਿ ਵਿਕਾਰਾ ਗੁਰਪੂਰਕ ਸ਼ਬਦ ਅਪਾਰਾ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕੀਨੀ ਦਾਤੇ ਸਲੋਕ ਲਾਲਚ ਝੂਠੇ ਵਿਕੈ ਵਿਆਦ ਯਾ ਦੇਹੀ ਮੈਂ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੂਖ ਨਿਵਾਸ ਪੌੜੀ ਲੱਲਾ ਲਾਵੋ ਔਖ ਜਾਹੂ ਦੂਖ ਦਰ ਤੇ ਮਿਟੇ ਖਿਨਾਹੂ ਆਮ ਨਾਮ ਔਖ ਜਿਰਦਹਿ ਤਾਵੈ ਤਾਹੇ ਰੁਗ ਸੁਪਣਾ ਨਹੀਂ ਆਵੈ ਹਰ ਔਖ ਸਭ ਘਟ ਹੈ ਪਾਈ ਗੁਰਪੂਰੇ ਬਿਨ ਬੇਦਨਾ ਬਨਾਈ ਗੁਰਪੂਰੇ ਸੰਜਮ ਕਰਦੀ ਆ ਨਾਨਕ ਤੋਂ ਫਿਰ ਦੁੱਖ ਨ ਥੀਐ ਸਲੋਕ ਵਾਸਦੇਵ ਸਰਵੱਤਰ ਮੈਂ ਊਨ ਨ ਕਹਿ ਤੂ ਠਾਏ ਅੰਤਰ ਬਾਹਰ ਸੰਗ ਹੈ ਨਾਨਕ ਕਹਿ ਦੁਰਾਹਾਏ ਪੌੜੀ ਬੱਬਾ ਵੈਰ ਨਾ ਕਰੀਏ ਕਾਹੂ ਬੱਬਾ ਵੈਰ ਨਾ ਕਰੀਏ ਕਾਹੂ ਕੜਕੜ ਅੰਤਰ ਬ੍ਰਹਮ ਸਮਾਹੂ ਵਾਸਦੇਵ ਜਲ ਥਲ ਮਹਿ ਰਵਿਆ ਗੁਰਪ੍ਰਸਾਦ ਵਿਰਲੇ ਹੀ ਗਵਿਆ ਬੈਰ ਵਿਰੋਧ ਮਿਟੇ ਤੇ ਮਨ ਤੇ ਹਰ ਹਾ ਕੀਰਤਨ ਗੁਰਮੁਖ ਜੋ ਸੁਣ ਤੇ ਵਰਨ ਚਿੰਨ ਸਗਲ ਤੇਰਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸਲੋਕਾ ਹਉ ਹਉ ਕਰਤ ਬਿਹਾਨੀਆਂ ਸਾਖਤ ਮੁਗਜੈ ਜਾਣ ਲੜਕ ਮੇਜ ਤ੍ਰਿਖਾਵੰਤ ਨਾਨਕ ਕਿਰਤ ਕਮਾਨ ਪੌੜੀ ਡਾੜਾ ਰਾਡ ਮਿਟੇ ਸੰਗ ਸਾਧੂ ਕਰਮ ਧਰਮ ਤਤ ਨਾਮ ਅਰਹਦੂ ਜੇ ਰੂੜੋ ਜੇ ਬਸੁ ਰਿਦ ਮਾਹੀ ਉਹ ਕੀ ਡਾੜ ਮਿਟਤ ਬਿਨ ਸਾਹੀ ਡਾੜ ਕਰ ਸਾਕਤ ਗਵਾਰਾ ਜੇ ਹੀਆ ਅਹੰ ਬੁੱਧ ਵਿਕਾਰਾ ਡਾੜਾ ਗੁਰਮੁਖ ਡਾੜ ਮਿਟਾਈ ਨਿਮਕ ਮਾਹੇ ਨਾਨਕ ਸਮਝਾਈ ਸਲੋਕ ਸਾਧੂ ਕੀ ਮਨ ਉੱਟ ਗਹੋ ਉਕ ਸਿਆਣਪ ਤਿਆਗ ਗੁਰ ਦੀਖਿਆ ਜਿਹ ਮਨ ਬਸਾ ਨਾਨਕ ਮਸਤਕ ਭਾਗ ਪੌੜੀ ਸੱਸਾ ਸਰਨ ਪਰੇ ਅਬਹਾਰੇ ਸਾਸਤ ਸਿਮਰਤ ਬੇਦ ਪੁਕਾਰੇ ਸੋਧ ਸੁਧ ਸੁਧ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਸਾਸਾ ਸੰਪੂਲਨ ਹਾਰੇ ਤੁਮ ਸਮਰੱਥ ਅਗਣਤ ਅਪਾਰੇ ਸਰਨ ਭਰੇ ਕੀ ਰਾਖ ਦਇਆਲਾ ਨਾਨਕ ਤੁਮਰੇ ਬਾਲ ਗੋਪਾਲਾ ਸਲੋਕ ਖੁਦੇ ਮਿਟੀ ਤਵ ਸੁਖ ਪਏ ਮਨ ਤਨ ਪਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨ

ਨਿਰ ਬਹਾਨੀ ਭਾਵੇ ਖਸਮ ਦਾ ਉਹ ਸੁਖ ਦੇਤਾ ਪਰਵਨ ਐਸੋ ਅਗਣਤਾ ਅਸੰਖ ਖਤੇ ਖਿਨ ਬਖਸ਼ ਨਹਾਰਾ ਨਾਨਕ ਸਾਹਿਬ ਸਦਾ ਦਯਾਰਾ ਸਲੋਕ ਸਤ ਕਹੋ ਸੁਨ ਮਨ ਮੇਰੇ ਸ਼ਰਨ ਭਰੋ ਹਰ ਰਾਏ ਉਕ ਸਿਆਣਪ ਸਗਲ ਤਿਆਗ ਨਾਨਕ ਲਏ ਸਮਾਇ ਪੌੜੀ ਸੱਸਾ ਸਿਆਣਪ ਛੱਡ ਹਿਆਨਾ ਹਿਕਮਤ ਗੁਣਾ ਪ੍ਰਾਪਤੀ ਆਨਾ ਸਹਿਸ ਭਾਂਤ ਕਰੇ ਚਤੁਰਾਈ ਸੰਗ ਤੁਹਾਰਾ ਏਕ ਨਾ ਜਾਈ ਸੋ ਸੋ ਜਪ ਦਿਨ ਰਾਤੀ ਦੇ ਜੀ ਚੱਲੇ ਤੁਹਾਰਾ ਸਾਥੀ ਸਾਧ ਸੇਵਾ ਲਾਵਾ ਜੇ ਆਪੇ ਨਾਨਕ ਤਾ ਕੋ ਦੁੱਖ ਨਾ ਵਿਆਪੇ ਸਲੋਕ ਹਰ ਹਰ ਮੁਖ ਤੇ ਬੋਲਣਾ ਮਨ ਬੂਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਤਨੰਤਰ ਸੋਏ ਪੌੜੀ ਹੇਰੋ ਕੜਕੜ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦਸ ਦੀਪ ਦੁਖ ਪੰਜਨ ਗੁਰ ਗਿਆਨ ਹਉ ਛੁਟਕੇ ਹੋਏ ਆਨੰਦ ਤਹੁ ਨਾਹੀ ਤਹਿ ਬਾਪ ਹਤੇ ਦੁਖ ਜਨਮੈ ਮਰਾ ਤਨ ਸੰਗ ਪ੍ਰਤਾਪ ਹਿਤ ਕਰ ਨਾਮ ਦ੍ਰਿੜਤ ਅੱਲਾਹ ਸੰਤਾ ਸੰਗ ਹੋਤ ਕਿਰਪਾਲਾ ਓਹਰਾ ਕਛੂ ਨ ਕਿਨਹੂੰ ਕੀਆ ਨਾਨਕ ਸਭ ਕਛ ਪ੍ਰਭਤੇ ਹੂਆ ਸਲੋਕ ਲੇਖਾ ਕਤਨਾ ਛੁਟੀਆ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤ ਜੀਉ ਪਿੰਡ ਜਿਨ ਸੁਖ ਦੀਏ ਤਾਹੇ ਨ ਜਾਣਾ ਤਤ ਲਾਹਾ ਮਾਇਆ ਕਾਰਨੇ ਦਦ ਢੂੰਡਣ ਜਾਏ ਦੇਵਨ ਹਰ ਦਾ ਤਾਰ ਪ੍ਰਭ ਨਿਮਖ ਨ ਮਹਿ ਬਸਾਏ ਲਾਲ ਝੂਠ ਵਿਕਾਰ ਮੋ ਅਸੰਪੈ ਮਨ ਮਾਹੇ ਲੰਪਟ ਚੁਰ ਨਿੰਦਕ ਮਹਾਂ ਤਿੰਨ ਹੂੰ ਸੰਗ ਬਿਹਾਏ ਲਜੇਤੇ ਲਾਲਚ ਝੂਠ ਵਿਕਾਰ ਮੋ ਅਸੰਪੈ ਮਨ ਮਾਹੇ ਲੰਪੜ ਚੋਰ ਨਿੰਦਕ ਮਹਾਂ ਸਾਧੂ ਸੰਗ ਤਿੰਨਹੂੰ ਸੰਗ ਸਮਾਏ ਤੁਧ ਭਾਵੈ ਤਾਂ ਬਖਸ਼ ਲੈ ਖੋਟੈ ਸੰਖ ਰੇ ਨਾਨਕ ਭਾਵਾ ਪਰ ਬ੍ਰਹਮ ਪਾਹਨ ਨੀਰ ਤਾਰੇ ਸਲੋਕ ਖਾਤ ਪੀਤ ਖੇਲਤ ਹਸਤਾ ਪਰਮੈ ਜਨਮ ਅਨੇਕ ਭਾਵ ਜਲ ਤੇ ਕੱਢ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲਤ ਖੇਲਤ ਆਇਓ ਅਣਕ ਚੁਣ ਦੁਖ ਪਾਏ ਖੇਦ ਮਿਟੇ ਸਾਧੂ ਮਿਲ ਸਤਿਗੁਰ ਵਿੱਚ ਸਮਾਏ ਖਿਮਾ ਗਈ ਸਤ ਸੰਚੋ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਪਈ ਅਨੰਦ ਸੁਖ ਵਿਸਰਾਮ ਖੇਮ ਨਿਭਾ ਖੇ ਪਨਬਾਹੀ ਬਹੁਤ ਲਾਭ ਕਰ ਆਏ ਪਤਵੰਤ ਖਰਾ ਦਲਾਸਾ ਗੁਰ ਦੀ ਆਏ ਮਿਲੇ ਭਗਵੰਤ ਅਪੜ ਕੀ ਕਰ ਆਪ ਆਗੇ ਪਛੇ ਆਪ ਨਾਨਕ ਸੋ ਸਾਰਾ ਹੀ ਹੈ ਜੇ ਕੜਕੜ ਰਹਿਆ ਬਿਆਪ ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤੋ ਨਾਨਕ ਹੋਤ ਨਿਹਾਲ ਪੌੜੀ ਅੱਖਰ ਮੈਂ ਤ੍ਰਿਭਵਨ ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸਾਸ ਸਿਮਰਤ ਪ੍ਰਾਣਾ ਅੱਖਰ ਨਾਦ ਕਥਨ ਬਖਿਆਨਾ ਅੱਖਰ ਕਰਮ ਜੁਗਤ ਮੁਕਤ ਜੁਗਤ ਪਏ ਪਰਮਾ ਅੱਖਰ ਕਰਮ ਕਿਰਤ ਸੋਚ ਧਰਮਾ ਦੁਸ਼ਮਣ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹਾਥ ਕਲਾਮ ਅਗੰਮ ਅਸਤਕ ਲੇਖਾਵਤੀ ਉਰਜ ਰਹੁ ਸਭਸੰਗ ਰੂਪ ਰੂਪਾਵਤੀ ਉਸਤਤ ਕਹਿਣ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ਼ ਨਾਨਕ ਬਲਿਹਾਰੀਆ ਪੌੜੀ ਹੇ ਅਚੁੱਤ ਹੇ ਪਾਰ ਬ੍ਰਹਮ ਹੇ ਅਵਿਨਾਸੀ ਅਗਨਾਸ ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣ ਤਾਸ ਹੇ ਸੰਗ

ਬ੍ਰਹਮ ਪਰਮੇਸ਼ਰ ਗੁਰਦੇਵ ਪਤਿਤ ਪਵਿੱਤਰ ਕਰਾ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤਰ ਜਪ ਉਦਰਾ ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ ਮੂੜ ਆਪੀ ਜੀ ਲਗਤਰਾ ਗੁਰਦੇਵ ਸਤਿਗੁਰ ਪਰਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਨਮਸਕਰਾ। ਇਹ ਸਲੋਕ ਆਦਿ ਅੰਤ ਪੜ੍ਹਨਾ ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਸ ਬਸੁੰਬਰ ਏਕਾ ਨਾਮ ਜਪਤੇ ਅਗਣਤੇ ਅਨੇਕਾ ਵੇਦ ਪ੍ਰਾਣ ਸਿਮਰਤ ਸੁਦਾਖਰ ਕਿਨੇ ਰਾਮ ਨਾਮ ਇੱਕ ਅੱਖਰ ਕਿਨ ਕਹਿ ਕਿ ਜਿਸ ਜੀਵ ਸਾਵਾ ਤਾਂ ਕਿ ਮਹਿਮਾ ਗਣੀ ਨਾ ਆਵਾ ਕਾਂਕਿ ਇੱਕ ਦਰਸ ਤੁਹਾਰੋ ਨਾਨਕ ਉਣ ਸੰਗ ਮੋਹਿ ਉਧਾਰੋ। ਸਲੋਕ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਮਸ ਪ੍ਰਭ ਕੈ ਸਿਮਰਨ ਦੁਖ ਨਮਸ ਪ੍ਰਭ ਕੈ ਸਿਮਰਨ ਕਾਲ ਪਰ ਹਰ ਪ੍ਰਭ ਕੈ ਸਿਮਰਨ ਦੁਸ਼ਮਣ ਟਰ ਪ੍ਰਭ ਸਿਮਰਨ ਕੁਛ ਵਿਘਨ ਲੱਗ ਪ੍ਰਭ ਕੈ ਸਿਮਰਨ ਅਣ ਦਿਨ ਜਗ ਪ੍ਰਭ ਕੈ ਸਿਮਰਨ ਭਉ ਨਾ ਵਿਆਪ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਪ ਪ੍ਰਭ ਕੈ ਸਿਮਰਨ ਸਾਧਕ ਸੰਗ ਸਰਬਨ ਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦੀਰਘਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨੈ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰਿਮ ਉੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝ ਪ੍ਰਭ ਕੈ ਸਿਮਰਨ ਸਭ ਕੇ ਸੁਜ ਪ੍ਰਭ ਕੈ ਸਿਮਰਨ ਨਾ ਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਾਹਿ ਸਮਾਏ ਪ੍ਰਭ ਜੀ ਵਸ ਸਾਧ ਕੀ ਰਸਨਾ ਨਾਨਕ ਜਨ ਕਾ ਦਰਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਨਾਸੀ ਸਿਮਰਨ ਤਿਲਾ ਕੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗਰ ਵਾਲਾ ਸਲੋਕ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੇ ਪ੍ਰਭ ਕੋ ਸਿਮਰੈ ਤਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਨ ਆਨੰਦ ਘਨੇਰੇ ਪ੍ਰਭ ਕੋ ਸਿਮਰੈ ਬਸ ਹਰ ਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਣਹਦ ਚੁਣਕਾਰ ਪ੍ਰਭ ਕੈ ਅਣਹਦ ਚੁਣਕਾਰ ਪ੍ਰਭ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਤਨ ਤਾਕਾ ਸਿਮ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੇ ਸੇਜਨ ਜਿਨ ਕੋ ਪ੍ਰਮਿਆ ਨਾਨਕ ਤਿੰਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਏ ਸਿਧ ਜਤੀ ਦਾਤੇ ਹਰ ਸਿਮਰਨ ਨੀ ਚੌਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲੇ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਘੜ ਘੜ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਪਾਈ ਮਨੂਹਾ ਨਾਮ ਤੇਰਾ ਸੰਗ ਸਹਾਈ ਜਹ ਮਹਾਂ ਭਯਾਨ ਦੂਤ ਜਮਦਲਾ ਤਾਂ ਕੇਵਲ ਨਾਮ ਸੰਗ ਤੇਰਾ ਚੱਲਾ ਜਾਂ ਮੁਸ਼ਕਲ ਹੋਵਾ ਅਤ ਭਾਰੀ ਹਰ ਕੋ ਨਾਮ ਖਿਨ ਮਾਹਿ ਉਧਾਰੀ ਆਨਕ ਬੁਣ ਚਪੁਣਾ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰਾ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬਾਂਧ ਨਾ ਪਰਾ ਹਰ ਕਾ ਨਾਮ ਜਪਤ ਨਿਸਤਰਾ ਅਣਕ ਮਾਇਆ ਰੰਗ ਤਿਖ ਨਾ ਬੁਝਾਵਾ ਹਰ ਕਾ ਨਾਮ ਜਪਤ ਅਗਾਵਾ ਜਿਹ ਮਾਰਗ ਜਾਤੇ ਅਕੇਲਾ ਤਾਂ ਹਰ ਨਾਮ ਸੁਖ ਸੁਹੇਲਾ ਐਸਾ ਨਾਮਣ ਸਦਾ ਤਿਹਾਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਾਹੀ ਕੋਟ ਲਖ ਬਾਹੀ ਨਾਮ ਜਪਤਾ ਹੈ ਪਾਰ ਪਰਾਹੀ ਅਣਕ ਵਿਗਨ ਆਏ ਸੰਗਾਰਾ ਹਰ ਕਾ ਨਾਮ ਤਤਕਾਲ ਉਧਾਰਾ ਅਣਕ ਜਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹੋ ਮਹਿਲਾ ਮਲਕ ਅਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
ਜਿਹ ਮਾਰ ਕੇ ਗਣੇ ਜਾਹੇ ਨ ਕੋਸਾ, ਹਰ ਕਾ ਨਾਮ ਹਾਂ ਸੰਗਤੋਸਾ, ਜਿਹ ਪੈਂਡ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਜਾਨੂ, ਹਰ ਕਾ ਨਾਮ ਤਹ ਨਾਲ ਪਛਾਨੂ, ਜਾਂ ਮਹਾਂ ਭਿਆਨ ਤਪਤ ਬੋ ਕਾਮ, ਤਾਂ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ, ਜਹਾਂ ਤ੍ਰਿਖਾ ਮਨ ਤੋਜੇ ਅਕਰਖਾ, ਤਹ ਨਾਨਕ ਹਰ ਹਰ ਅੰਮ੍ਰਿਤ ਬਖਸ ਬਰਖਾ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕਾ ਮਨ ਬੇਸਰ ਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਦਰਜਨ ਕੋਟ, ਹਰ ਜਸ ਕਰ ਸੰਤ ਰਾਤ, ਹਰ ਔਖ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਰ ਪਰਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗੇਕਾ, ਨਾਨਕ ਜਨ ਕੈ ਬਿਰਤ ਵਿਵੇਕਾ, ਹਰ ਕਾ ਨਾਮ ਜਨ ਕੋ ਮੁਕਤ ਯੁਗਤ, ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰਾ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੁਭ ਪਾਈ, ਹਰ ਕਾ ਨਾਮ ਜਨ ਕੋ ਭੋਗ ਯੋਗ, ਹਰ ਨਾਮ ਜਪਤ ਕਛ ਨਾਹੇ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੇ ਮਾਲਕ ਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਤਾਨ ਜਾ ਹਰ ਜਨ ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਵਰਨਾ ਜਾਣੀ, ਓਤ ਪੁੱਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਸਮਾਤੇ, ਆਠ ਪਹਿਰ ਜਨ ਹਰ ਹਰ ਜਪ, ਹਰ ਕਾ ਭਗਤ ਪ੍ਰਗਟ ਨਹੀਂ ਛਪਾ, ਹਰ ਕੀ ਭਗਤ ਮੁਕਤ ਬੋ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਹਰ ਜਾਤ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸਾ, ਸੰਤ ਪ੍ਰਤਾਪ ਦੁਰਸਭ ਨਸਾ, ਸੰਤ ਕਾ ਸੰਗਵਰ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੋਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵਾ ਜਨ ਕੋ, ਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖੜ ਸਾਸਤ ਸਿਮਤ ਬਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਣ ਮੱਧੇ ਫਿਰਿਆ, ਅਣਕ ਪ੍ਰਕਾਰ ਕੀ ਬੋ ਜਤਨਾ, ਪੁੰਨ ਧਨ ਹੋਮੇ ਬੋ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨਿਮ ਕਰੇ ਬੋ ਪੰਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨਵੋਂ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾਂ ਉਦਾਸ ਪੀ ਸਰ ਜੀਵੈ, ਅਗਨ ਮਾਇ ਹੋ ਮਤ ਪ੍ਰਾਣ, ਕਰਨ ਕਸਵ ਹੈਵਰ ਭੂਮ ਦਾਨ, ਨਵਲੀ ਕਰਮ ਕਰੇ ਬਵਾਸਨ, ਜਨ ਮਾਰਗ ਸੰਜਮ ਅਸਾਦ, ਨਿਮ ਕਿਰਮ ਕਰ ਸ਼੍ਰੀ ਕਟਾਵੈ, ਤੋਪੀ ਹੁਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁੱਟ, ਗਰਭ ਗੁਮਾਨ ਮਨ ਤੇ ਹੁੱਟ, ਸੋਚ ਕਰੈ ਦਿਨ ਸਿਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਸਾਧਨਾ ਕਰੈ, ਮਨ ਤੇ ਇੱਕ ਬਿਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਾਤਤ ਬਹੁ ਮੂਚ, ਬਹੁਤ ਸਿਆਣਪ ਜਮਕਾ ਪਉ ਵਿਆਪ, ਅਣਕ ਯਤਨ ਕਰ ਤਸੰਨਾ ਤ੍ਰਾਪ, ਭੇਖਨੇ ਗਗਨੇ ਬੁਝੈ ਕੁਟ ਭਾਦਰ ਗਨੇ ਸਿਜੈ, ਛੂਟਸ ਨਾਹੀ ਉਪਯਾਲ ਮੋਹਿ ਵਿਆਪੈ ਮਾਇਆ ਜਾਲ, ਅਵਰ ਕਰ ਤੂੰ ਸਗਲੀ ਜਮ ਡਾਨਾ, ਗੋਬਿੰਦ ਭਜਨ ਮਿਨ ਤਿਲ ਨੀ ਮਨ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਪਾਏ, ਚਾਰ ਪਦਾਰਥ ਜੇ ਕੋ ਮੰਗ, ਸਾਧ ਜਨਾ ਕੀ ਸੇਵਾ ਲਾਗ, ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸ਼ੋਭਾ ਲੋਰਾ, ਸਾਧ ਸੰਗੇ ਹੋਮੈ ਸ਼ੋਰਾ, ਜੇ ਕੋ ਜਨਮ ਮਰਨ ਤੇ ਡਰਾ, ਸਾਧ ਜਨਾ ਕੀ ਸਰਨੀ ਪਰਾ, ਜਿਸ ਜਨ ਕਹੋ ਪ੍ਰਭ ਦਰਸ ਪਿਆਸਾ, ਨਾਨਕ ਤਾ ਕੈ ਬਲ ਬਲ ਜਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਤਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੇ ਨੀਚਾ, ਸੋ ਗੁਣੀਐ ਸਭ ਤੇ ਉੱਚਾ, ਜਹਾਕਾ ਮਨ ਹੋਏ ਸਗਲ ਕੀ ਜੀਨਾ, ਹਰ ਹਰ ਨਾਮ ਤੇ ਨਿਖੜ ਖੜ ਜੀਨਾ, ਮਨ ਆਪਣੇ ਤੇ ਬ੍ਰਹਮ ਮਿਟਾਨਾ, ਭੇਖਾ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾ ਪੁੰਨ ਹੀ ਲੇਪਾ, ਨਿਰਤਨ ਕਉ ਤਨ ਤੇਰੋ ਨਾਉ, ਨਿਥਾਵੈ ਕੋ ਨਾਉ ਤੇਰਾ ਥਾਉ, ਨਿਮਾਣੇ ਕੋ ਪ੍ਰਭ ਤੇਰੋ ਮਾਣ, ਸਗਲ ਕਟਾ ਕੋ ਦੇ ਬਹੁ ਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਕਟਾ ਕੇ ਅੰਤਰ ਜਾਮੀ, ਆਪਣੇ ਗਤ ਵਿੱਚ ਜਾਨੋ ਆਪੇ, ਆਪਣ ਸੰਗ ਆਪ ਰਵਰਾਤੇ, ਤੁਮਰੇ ਉਸਤ ਤੁਮ ਤੇ ਹੋਏ, ਨਾਨਕ ਵਰਾਂ ਜਾਨ ਸਗੋਏ, ਸਰਬ ਧਰਮ ਹੈ ਸ੍ਰੇਸ਼ਟ ਧਰਮਾ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਤਸੰਗ ਦੁਰਮਤ ਮਿਲ ਹਿਰਿਆ, ਸਗਲ ਉਦਮ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਮ ਬਖਾਨੀ,
ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਕਟਵਸ ਹਰ ਨਾਮ ਸਲੋਕ ਨਿਰਗੁਣ ਯਾਰ ਇਹ ਅੰਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨੇ ਬਿਹਨਾ ਹਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਘ ਹਰਿਆ ਗਰਭਗਨ ਮੈਂ ਜਨ ਉਬਾਰਿਆ ਬਾਰ ਵਿਵਸਥਾ ਤੁਝੇ ਫਿਰ ਦੂਧ ਪਰ ਜੋਬਨ ਭੋਜਨ ਸੋਖ ਸੂਦ ਬਿਰਧ ਪਿਆਉ ਪਰ ਸਾਖ ਸੈਨ ਮੁਖ ਪਿਆਉ ਬੈਠ ਗੋ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਜ ਬਖਸ਼ ਲਿਹੋ ਤੋ ਨਾਨਕ ਸੀਜ ਇਸ ਜਿਹ ਪ੍ਰਸਾਦ ਤਰੁ ਪਰ ਸੁਖ ਬਸਾ ਸੁਤ ਪ੍ਰਾਤ ਮੀਤ ਬੰਤਾ ਸੰਹਸਾ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਵਕ ਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਤ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਵਰ ਸੰਗ ਰਚਨਾ ਐਸੇ ਦੋਖ ਮੂੜੰਦ ਵਿਆਪੇ ਨਾਨਕ ਕੜ ਲਿਹੋ ਪ੍ਰਭ ਆਪੇ ਆਦ ਅੰਤ ਚੁ ਰਾਖਨ ਹਾਰ ਤਿਸੋ ਪ੍ਰੀਤ ਨਾ ਕਰ ਗਵਾਰ ਜਾ ਕੀ ਸੇਵਾ ਨਵਨਿਤ ਪਾਵਾ ਤਾਸੋ ਮੂੜਾ ਮਨ ਨੀ ਲਾਵੈ ਜੋ ਠਾਕੁਰ ਸਤਸਦਾ ਹਜੂਰੇ ਤਾਕੋ ਅੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵਾ ਦਰਗਹਿ ਮਾਂਡ ਤਿਸ ਵਿਸਾਰਾ ਮੁਗਦਿਆ ਜਾਂਡ ਸਦਾ ਸਦਾ ਪੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗਰਚ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੁਅਸਰ ਕਰਮਾਨਾ ਜੋ ਹੋਵਣ ਸੋ ਦੂਰ ਫਰਾਨਾ ਛੋੜ ਜਾਏ ਤਿਸ ਕਾ ਸਰਾਮ ਕਰੇ ਸੰਗ ਸਾਜ ਤਿਸ ਪਰ ਹਰਾ ਚੰਦਨ ਲੇਪ ਉਤਾਰੈ ਧੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕੜ ਲਿਹੋ ਪ੍ਰਭ ਦਯਾਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਿਆ ਕਰੇ ਦਿਨ ਰਾਤ ਬਾਹਰ ਪੇਕੰਤਰ ਮਲ ਮਾਇਆ ਸ਼ਬਦ ਨਾਹੀ ਕਸ਼ ਕਰੇ ਛਪਾਇਆ ਬਾਹਰ ਜਾਣ ਤਨ ਸਨਾਂਤਰ ਵੈਪਲੋ ਸਨੰਤਰ ਅਗਨ ਪਰ ਸਵਾਗਲ ਪਾਤਰ ਕੈਸੇ ਅਥਰਾ ਥਾ ਜਾ ਕੇ ਅੰਤਰ ਵਸਵਰਾ ਵਾਪ ਨਾਨਕ ਤੇਜਨ ਸਹਿ ਸੰਵਾਦ ਸੁਣਨ ਦਾ ਕੈਸੇ ਮਾਰਗ ਪਾਵੈ ਕਰ ਗਏ ਲੋੜ ਨਿਬਹਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸਕੇ ਤੋ ਸਮਝੈ ਭੂਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਤੂੰ ਹਾਂ ਉਸ ਗਮਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਤੋ ਨਾਨਕ ਤੂੰ ਮੇਰੀ ਕਿਰਪਾ ਤਰੈ ਸੰਗ ਸਾਹਿ ਸੋ ਆਵੈ ਨਾ ਚੀਤ ਜੋ ਬੈ ਰਾਈ ਤਾਂ ਸੋ ਪ੍ਰੀਤ ਬਲੂਆ ਕੇ ਕਿਰ ਪੀਤਰ ਵਸੈ ਆਨੰਦ ਕਿਲ ਮਾਇਆ ਰੰਗ ਰਸੈ ਦ੍ਰਿੜਕਰ ਮਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੁੜੇ ਚੀਤ ਬੈਰ ਬਿਰੂ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੁਭ ਧਰੁਵ ਇਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੂੰ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮਹਿਸੂਰ ਕਨੇਰੇ ਕੋਈ ਨਾ ਜਾਣਾ ਤੁਮਰਾਨ ਤੂਚੇ ਤੂਚਾ ਭਗਵਾਨ ਸਗਲ ਸਮੱਗਰੀ ਤੁਮਰਾ ਸੂਤਰ ਧੋਰੀ ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗਾਤਮੇ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪਵ ਛੋਡਕ ਲਾਗ ਹਾਨ ਸੁਆਏ ਨਾਨਕ ਕਹੁ ਨ ਸੀਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਾਸ ਵਸਤੂਲੇ ਪਾਤਸ਼ਾਹ ਪਾਵੈ ਏਕ ਵਸਤ ਕਰਨ ਬਿਖੋਟ ਗਵਾਵੈ ਏਕ ਪੀ ਨਾ ਤੇ ਦਸ ਪੀ ਹਿਰਲੇ ਤੇ ਮੂੜਾ ਕਹੋ ਕਹ ਕਰੇ ਜਿਸ ਠਾਕੁਰ ਸੋ ਨਾ ਹੀ ਚਾਰਾ ਤਾਕੁ ਕੀ ਜਿਸ ਨਮਸ਼ਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜੇ ਜਨ ਆਪਣਾ ਹੁਕਮ ਨਾ ਸਰਬ ਤੋਗ ਨਾਨਕ ਤੇਹ ਪਾਇਆ ਅਗਨ ਸਾਹੋ ਪੜੀ ਦੇ ਰਾਸ ਖਾਤ ਪੀਤ ਵਰਤਾ ਆਨੰਦ ਉਲਾਸ ਆਪਣੇ ਮਾਨ ਕਸ਼ ਪਾਵਰ ਸਾਹੋ ਲੈ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਤਾਪ ਹੀ ਖੋਵੈ ਪਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਸਾਗਰ ਰੱਖੈ ਪ੍ਰਭ ਕੀ ਆਗਿਆ ਮਾਨਾ ਮਾਤਾ ਉਸ ਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਣਕ ਪੰਤ ਮਾਇਆ ਕੇਹੇ ਸਰਪਰ ਹੋਵਤ ਜਾਣਾ ਨੇਤ ਬਿਰਖਿਸ਼ ਆਇਆ ਸੁਰੰਗ ਲਵੈ ਬਿਨ ਸਮਾਨ ਪਛਤਾਵੈ ਜੋ ਦੀਸ ਸੋ ਚਾਲਨ ਹਾਰ ਲਪਤ ਅੰਧ ਅੰਧਾਰ ਬਟਾਉ ਸੋ ਜਲਾਵੈ ਨੇ ਤਕ ਹੱਥ ਨਾ ਵੈਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੋਖ ਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਠਮ ਸਵਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜ ਜੁਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਾਤ ਹਸਤੀ ਅਸੋ ਬਸਤਰਾ ਮਿਥਿਆ ਰੰਗ ਸੰਗ ਮਾਇਆ ਪਿਖਸਤਾ ਮਿਥਿਆ ਤ੍ਰੋ ਮਵਾਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਤ੍ਰ ਭਗਤ ਸਦਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕੋਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਪੂਜਨ ਅਨਸਵਾਦ ਮਿਥਿਆ ਭੋਜਨ ਅਣਸਵਾਦ ਮਿਥਿਆ ਤਾਨੀ ਪਰ ਵਿਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਫੇ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਤੀ ਸਾਖਤ ਕੀ ਆਰਜਾ ਨਾ ਸਾਚ ਬਿਨਾ ਕਹੋ ਸੂਚਾ
ਬਿਰਥਾ ਨਾਮ ਬਿਨਾ ਧਾਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਣ ਬਿਰਥਾ ਬਿਹਾਇ ਬੇਗ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਤਨ ਤਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾ ਕਹਿ ਬਲ ਬਲ ਜਾਉ ਰਹਿਤ ਅਵਰਕ ਸ਼ਵਰਕ ਮਾਵਤ ਮਾਨੀ ਪ੍ਰੀਤ ਮੁਖ ਗੰਡ ਲਾਵਤ ਜਨਨ ਹਾਰ ਪ੍ਰਭੂ ਪਰਬੀਨ ਬਾਹਰ ਪੇਖ ਨਾ ਕਾਹੂ ਪੀਨ ਅਵਰ ਉਪਦੇਸ ਆਪ ਨਾ ਕਰ ਆਵਤ ਜਾਵਤ ਜਨਮਾ ਮਰਾ ਜਿਸਕੇ ਅੰਤਰ ਵਸਨ ਰੰਕਾਰ ਤਿਸਕੀ ਸੀਖ ਸਰਾ ਸੰਸਾਰ ਜੋ ਤੁਮ ਪਾਨੇ ਤਿਨ ਪ੍ਰਭ ਜਾਤਾ ਨਾਨਕ ਕਿਉਂ ਨ ਜਨ ਚਰਨ ਪਰਾਤਾ ਕਰੋ ਬੇਨਤੀ ਪਰਬਨ ਸਭ ਮਨ ਜਨ ਆਪਣਾ ਕੀਆ ਆਪਹਿ ਮਨ ਆਪਹਿ ਆਪ ਆਪ ਕਰਤ ਨਬੇਰਾ ਕਿਸੇ ਦੂਜ ਨਾਵਤ ਕਿਸੈ ਬਿਝਵਤ ਨੇਰਾ ਉਪਾਮ ਸੰਪ ਦਖਲ ਤੇ ਰਹਿਤ ਸਭ ਕਰ ਜਨ ਆਤਮ ਕੀ ਰਹਿਤ ਸੋ ਸੇਵਕ ਜਿਸ ਭਾਵੈ ਤਿਸ ਲੈ ਲੜਲਾਏ ਥਾਨ ਤਨੰਤਰ ਰਹਿਤ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਾਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਈ ਅੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ਼ਟਾ ਕਰ ਗੁਰ ਰਖ ਮਨ ਮਾਹੇ ਚਿਪ ਸਤਗੰਧ ਤਨ ਲਾਵਾ ਤਿਸਗੁਰ ਸਰਮੁਖ ਪਮਰਾ ਪਰਮ ਗਤ ਪਾਵਾ ਜੇ ਪ੍ਰਸਾਦ ਵਸ ਸੁਖ ਮੰਦਰ ਤਿਸੇ ਤੈ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਗ੍ਰਹਿ ਸੰਗ ਸੁਖ ਵਸਨਾ ਆਠ ਪੈਰ ਸਿਮਰ ਤੇ ਸਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਤੈ ਬਣ ਜੋਗ ਜੇ ਪ੍ਰਸਾਦ ਪਟ ਪ੍ਰੰਬਰ ਹੰਡ ਹੋਵੈ ਤਿਹੈ ਤਿਆਗ ਕਤ ਅਵਰਲੋ ਭਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪੈ ਤਾ ਗਾ ਜਸ ਗਾ ਬੀਜੈ ਜੇ ਪ੍ਰਸਾਦ ਤਬ ਸੁਖ ਕਮਾਨਾ ਤਾ ਮੁਖ ਤਾ ਕੋ ਜਸ ਸਨ ਬਖਾਨਾ ਜੇ ਪ੍ਰਸਾਦ ਤੇਰੋ ਰਹਿ ਤਾ ਧਰਮ ਮਨ ਸਦਾ ਤੇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦਰਗਹਿ ਮਾਨ ਪਾਵਹਿ ਨਾਨਕ ਪਾਤ ਸੇਤੀ ਕਰ ਜਾਵਹਿ ਜੇ ਪ੍ਰਸਾਦ ਰੋਗ ਕੰਚਨ ਦੇਹੀ ਲਿਵ ਲਾਵੋ ਤੇ ਸਰਾਮ ਸੁਨੇਹੀ ਜੇ ਪ੍ਰਸਾਦ ਓਲਾ ਰਹਿਤ ਮਨ ਸੋ ਪਾਵਹਿ ਹਰ ਹਰ ਜਸ ਕਹਿ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਦਾ ਕਹਿ ਜੇ ਪ੍ਰਸਾਦ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭੁ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਣ ਪਹਿਰੀ ਜਮਨ ਤੇ ਸਿਮਤ ਗਾਲ ਸਕੀ ਜਹਿ ਜੇ ਪ੍ਰਸਾਦ ਅਸਵਸ ਅਸਵਾਰੀ ਮਨ ਤੇ ਪ੍ਰਭ ਕੋ ਕਬੂ ਰਾਮ ਬੇਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਗ ਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਤਿਆਈ ਤਿਸੇ ਤੈਜ ਇੱਕ ਲੱਖ ਇਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰਹਿ ਪੁੰਨ ਬੋਦਾਨ ਮਨ ਆਰ ਪ੍ਰਕਾ ਤਿਸਕੇ ਧਾਂ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਧ ਸਾਧ ਚਤਾਰੀ ਜੇ ਪ੍ਰਸਾਦ ਤੇ ਸੁੰਦਰ ਰੂਪ ਸੋ ਪ੍ਰਭ ਸਮਰੋ ਸਦਾ ਆਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹਾ ਜੇ

ਹਰਿ ਮਾਨ ਧਨ ਰਾਮ ਨਾਮ ਹਿਤਕਾਰੇ ਸੁਖ ਸਜਨੰਦ ਮੰਗਲ ਸਹਿਤ ਭਵਨ ਦੁਪਾਰੇ ਉਤਾਰੇ ਰਹਾਉ ਧਨ ਸੋ ਥਾਨ ਧਨੋ ਏ ਭਵਨਾ ਜਾਮੈ ਸੰਤ ਪਸਾਰੇ ਜਨ ਨਾਨਕ ਕੀ ਸ਼ਰਧਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੇ ਤਨਾਸਰੀ ਮਹੱਲਾ ਪੰਜਵਾਂ ਛਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬਿਨਸ ਨਕਤ ਹੂੰ ਜਾਤ ਸਤਿਗੁਰ ਪੂਰੇ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕਉ ਭਰੀ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਅਪਨੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਅਪਨੇ ਸੁਖ ਪਾਇਓ ਦਿਨ ਰਾਤ ਧਨਾਸਰੀ ਮਹੱਲਾ ਪੰਜਵਾਂ ਪਰ ਹਰ ਨਾ ਲੋਭ ਝੂਠ ਨਿੰਦ ਇਹ ਕਰਤ ਗੁਦਾਰੀ ਮਿਰਗ ਤ੍ਰਿਸ਼ਨਾਸ ਮਿਥਿਆ ਮਿੱਠੀ ਇਹ ਟੋਕ ਮਨੇ ਸਾਧਾਰੀ ਸਾਗਤ ਕੀ ਅਵਰਦਾ ਜਾਏ ਬਿਰਥਾਰੀ ਜੈਸੇ ਕਾਗਤ ਕੇ ਭਾਰ ਮੂਸਾ ਟੂ ਗਵਾਵਤ ਕਾਮ ਨਹੀਂ ਗਾ ਬਾਰੀ ਰਹਾਉ ਕਰ ਕਿਰਪਾ ਪਾਰ ਬ੍ਰਹਮ ਸਵਾਮੀ ਹੈ ਬੰਧਨ ਛੁਟਕਾਰੀ ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਘਾਰੀ ਧਨਾਸਰੀ ਮਹੱਲਾ ਪੰਜਵਾਂ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੁਖ ਤਨ ਜੀਆ ਕਾ ਪਾਰ ਬ੍ਰਹਮੇਰੋ ਜਾਤੀ ਰਸਨਾ ਰਾਮ ਰਸਾਇਣ ਮਾਤੀ ਰੰਗ ਰੰਗੀ ਰਾਮ ਆਪਣੇ ਕਹਿ ਚਰਨ ਕਮਲ ਨਿਧ ਥਾਤੀ ਰਹਾਉ ਜਿਸ ਕਾ ਸਾ ਤਿਨ ਹੀ ਰੱਖ ਲਿਆ ਪੂਰਨ ਪ੍ਰਭ ਕੀ ਭਾਤੀ ਮੇਲੀ ਆਪਣੇ ਸੁਖਦਾਤੈ ਨਾਨਕ ਹਰ ਰਾਖੀ ਪਾਤੀ ਧਨਾਸਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ

ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਧਨਾਸਰੀ ਮਹੱਲਾ ਪੰਜਵਾਂ। ਔਖੀ ਕੜੀ ਨਾ ਦੇਖਣ ਦੇਈਂ ਆਪਣਾ ਬਿਰਦ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਿਪਾਲੇ। ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ ਰਹਾਉ। ਮਨ ਬਿਲਾਸ ਭਈ ਸਾਹਿਬ ਕੇ ਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ, ਨਾਨਕ ਪ੍ਰਪੂਰਨ ਪੈਜ ਰਖਾਈ। ਧਨਾਸਰੀ ਮਹੱਲਾ ਪੰਜਵਾਂ। ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ, ਸੋਈ ਗੁਨਹਾ ਭਾਗਾ, ਚਰਨ ਕਮਲ ਜਾ ਕਮਨ ਰਾਂਗਿਓ, ਅਮਿਓ ਸਰੋਵਰ ਪਾਗਾ। ਤੇਰਾ ਜਾਨ ਰਾਮ ਨਾਮ ਰੰਗ ਜਾਗਾ, ਵਾਲ ਸੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉਂ ਮਨ ਲਾਗਾ ਰਹਾਉ। ਜਹਾਂ ਜਾਂ ਪੇਖੋ ਤਹਾਂ ਨਰਾਇਣ, ਸਗਲ ਘਟਾਂ ਮੈਂ ਤਾਗਾ, ਨਾਮ ਉਦਕ ਪੀਵ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਧਨਾਸਰੀ ਮਹੱਲਾ ਪੰਜਵਾਂ। ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾਂ ਵਿਖਿਆ, ਮੈਂ ਲੱਜਾ ਰਾਖੀ ਰਾਮ ਰਹਾਉ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਨਿਕਟ ਨਾ ਆਵੇ ਜਾਮ, ਮੁਕਤ ਬੈਕੁੰਠ ਸਾਧ ਕੀ ਸੰਗਤ, ਜਨ ਪਾਇਓ ਹਰ ਕਾ ਧਾਮ। ਚਰਨ ਕਮਲ ਹਰ ਜਨ ਕੀ ਥਾਤੀ, ਕੋਟ ਸੁਖ ਵਿਸਰਾਮ, ਗੋਬਿੰਦਮ ਉਦਰ ਸਿਮਰੋ ਦਿਨ ਰੈਣ, ਨਾਨਕ ਸਾਧ ਕੁਰਬਾਨ। ਧਨਾਸਰੀ ਮਹੱਲਾ ਪੰਜਵਾਂ।

ਮਿਲ ਸਾਧੂ ਬਿਨਸੇ ਸੋਕ ਤਨਾਸਰੀ ਮਹੱਲਾ ਪੰਜਵਾਂ। ਤ੍ਰਿਸ਼ਨਾ ਬੁੱਝੈ ਹਰਿ ਕੈ ਨਾਮ ਮਹਾਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ ਰਹਾਉ।

ਕਾਲ ਸਰਬ ਮਨੋਰਥ ਰਾਜ ਸੁਖ ਰਸ ਸਤ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੈ ਕਰਮ ਲਿਖਿਆ ਤੁਰ ਕਰਤੈ ਨਾਨਕ ਜਨ ਕੇ ਪੂਰਨ ਕਾਮ ਤਨਾਸ਼ਰੀ ਮਹੱਲਾ ਪੰਜਵਾਂ। ਜਾਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਗਨਾ ਪਾਵਨ ਮੂਲੇ ਊੜ ਗਏ ਬੇਕਾਰ ਰਹਾਉ।

ਪੜਤਾਲ ਇੱਕ ਓਅੰਕਾਰ। ਸਤ ਗੁਰ ਪ੍ਰਸਾਦ ਹਰ ਚਰਨ ਸ਼ਰਨ ਗੋਬਿੰਦ ਦੁਖ ਭੰਜਨਾ, ਦਾਸ ਆਪਣੇ ਕੋ ਨਾਮ ਦੇਵ ਹੋ। ਦ੍ਰਿਸ਼ਟ ਪ੍ਰਭ ਤਾਰੋ ਕਿਰਪਾ ਕਰ ਤਾਰੋ, ਪੂਜਾ ਗਹਿ ਕੂਬ ਤੇ ਕਾਢ ਲੇਵ ਹੋ। ਕਾਮ ਕ੍ਰੋਧ ਅਰ ਅੰਧ ਮਾਇਆ ਕੇ ਬੰਦ, ਅਨਕ ਦੁਖਾਂ ਤਨ ਛਾਦ ਪੂਰੇ। ਪ੍ਰਭ ਬਿਨਾਨ ਨਾ ਰੱਖਣ ਹਾਰਾ, ਨਾਮ ਸਿਮਰਾਵੋ ਸਰਨ ਸੂਰੇ। ਪਤਿਤ ਉਧਾਰਨਾ ਜੀਅ ਜੰਤ ਤਾਰਨਾ, ਬੇਦ ਉਚਾਰ ਨਹੀਂ ਅੰਤ ਪਾਇਓ। ਗੁਣ ਹਾਂ ਸੁਖ ਸਾਗਰਾ ਬ੍ਰਹਮ ਰਤਨਾਗਰਾ, ਭਗਤ ਵਚਲ ਨਾਨਕ ਗਾਏ ਓਤ ਨਾਸਰੀ ਮਹੱਲਾ ਪੰਜਵਾ। ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟੇ ਕਮਾਣੇ ਪਾਪ ਚਰਾਣੇ, ਸਾਧ ਸੰਗ ਮਿਲ ਮੁਆ ਜੀਜੈ ਰਹਾਉ। ਰਾਜ ਜੋਬਨ ਬਿਸਰੰਤ ਹਰ ਮਾਇਆ, ਮਹਾਂ ਦੁਖ ਹੈ ਮਹਾਂਤ ਕਹੈ। ਆਸ ਪਿਆਸ ਰਮਨ ਹਰ ਕੀਰਤਨ, ਇਹੋ ਪਦਾਰਥ ਭਾਗਵੰਤ ਲਹੈ। ਸਰਣ ਸਮਰਥ ਅਗੋਚਰ, ਪਤਿਤ ਉਧਾਰਨ ਨਾਮ ਤੇਰਾ। ਅੰਤਰਜਾਮੀ ਨਾਨਕ ਕੇ ਸੁਆਮੀ, ਸਰਬੱਤ ਪੂਰਨ ਠਾਕੁਰ ਮੇਰਾ ਤਨਾਸਰੀ ਮਹੱਲਾ ਪੰਜਵਾਂ। ਘਰ 12ਵਾਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਰਹਾਉ ਵੱਡੈ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਗੰਤਿ ਜਾਨਾ ਵਿਆਪੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪਉ ਹਰ ਰੰਗੇ। ਪਰ ਧਨ ਦੋ ਕਿਛ ਪਾਪ ਨਾ ਫੇੜੇ, ਜਮ ਜੰਧਾਰ ਨ ਆਵੈ ਨੇੜੇ। ਤ੍ਰਿਸ਼ਨਾਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸ਼ਰਨਾਈ ਤਨਾਸਰੀ ਮਹੱਲਾ ਪੰਜਵਾ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮੰਤਨ ਰਸਨਾ ਨਾਮ ਧਿਆਇਆ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਉ। ਅਨਕ ਪ੍ਰਕਾਰੀ ਵਸਤਰਿ ਉਡਾਏ, ਅੰਦਨ ਕੀਰਤਨ ਹਰ ਗੁਣ ਗਾਏ। ਹਸਤੀ ਰਥ ਅਸ ਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਤਨਾਸਰੀ ਮਹੱਲਾ ਪੰਜਵਾ। ਗੁਰ ਕੇ ਚਰਨ ਜੀਆ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਰਹਾਉ। ਕੋਈ ਹੋਆ ਕ੍ਰਮ ਰਤ, ਕੋਈ ਤੀਰਥ ਨਾਇਆ, ਦਾਸੀ ਹਰ ਕਾ ਨਾਮ ਧਿਆਇਆ। ਬੰਧਨ ਘਾਟਨ ਹਾਰ ਸੁਆਮੀ, ਜਨ ਨਾਨਕ ਸਿਮਰੈ ਅੰਤਰ ਜਾਮੀ। ਤਨਾਸਰੀ ਮਹੱਲਾ ਪੰਜਵਾ। ਕਿਤੈ ਪ੍ਰਕਾਰ ਨ ਟੁੱਟੋ ਪ੍ਰੀਤ, ਦਾਸ ਤੇਰੇ ਕੀ ਨਿਰਮਲ ਰੀਤ ਰਹਾਉ। ਜੀ ਪ੍ਰਾਣ ਮਨ ਧਨ ਤੇ ਪਿਆਰਾ, ਹਉਮੈ ਬੰਦ ਹਰ ਦੇਵਨ ਹਾਰਾ। ਚਰਨ ਕਮਲ ਸਿਉ ਲਾਗੋ ਨੇਹੋ, ਨਾਨਕੀ ਬੇਨੰਤੀ ਏਹ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਨਾਸਰੀ ਮਹੱਲਾ ਨੌਵਾਂ।

ਮਤ ਜਿਉ ਬਾਸ ਬਸਤ ਹੈ ਮੁਕਰ ਮਾਏ ਜੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਪਾਈ। ਬਾਹਰ ਭੀਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨੇ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ ਤਨਾ ਸ੍ਰੀ ਮਹੱਲਾ ਨੌਵਾ।

nấu vâng. ਤੇਹੇ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫੁਨ ਜਿਹ ਘਟ ਮਾਹੇ ਪਛਾਨੋ ਰਹਾਉ ਪਰ ਨਿੰਦਾ ਉਸਤਤ ਨਹਿ ਜਾਂਕੈ ਕੰਚਨ ਲੋ ਸਮਾਨੋ ਹਰਕ ਸੋਗ ਤੇ ਰਹਿ ਅਤੀਤਾ ਜੋਗੀ ਤਾਹੇ ਵਖਾਨੋ ਚੰਚਲ ਮਨ ਦਹਿ ਦਿਸ ਕੋ ਧਾਵਤ ਅੰਚਲ ਜਾਹੇ ਠਹਿਰਾਨੋ ਕਹੋ ਨਾਨਕ ਇਹ ਬਿਦਕੋ ਜੋ ਨਰ ਮੁਕਤ ਤਾਹੇ ਤੁਮ ਮਨੋ ਤਨਾ ਸ੍ਰੀ ਮਹੱਲਾ ਨੌਵਾਂ।

ਸਤਿਗੁਰ ਪੁੰਨ ਦਾਨ ਦਇਆ ਮਤੇ ਫਿਰ ਸੰਗ ਰਾਵੈ ਫਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਸੰਗਮ ਜਤ ਸਤ ਸਤੇ ਆਰਾ ਦੇ ਕੰਕਾਰ ਸਾਚਾ ਨਿਤ ਦੇ ਚੜੈ ਸਵਾਇਆ ਗਾਤ ਸੰਗ ਮੀਤਾ ਸੰਤ ਸੰਗ ਕਰ ਨਦਰ ਮੇਲ ਮਿਲਾਇਆ ਕਹਿਣ ਨਾ ਕਹਿ ਸਭ ਕੋਏ ਕੇਵੜ ਆਖੀ ਹਉ ਮੂਰਖ ਨੀਚ ਅਜਾਣ ਸਮਝਾਂ ਸਾਖੀ ਹੈ ਸਚਗੁਰ ਕੀ ਸਾਖੀ ਅੰਮ੍ਰਿਤ ਭਾਖ।

ਗੁਰ ਗਿਆਨ ਅਪਾਰਾ ਸਿਰਜਨਹਾਰਾ, ਜਿਨ ਸਿਰ ਜੀ ਤਿਨ ਗੋਈ। ਪ੍ਰਵਾਣਾ ਆਇਆ ਹੁਕਮ ਪਠਾਇਆ, ਫੇਰ ਨਾ ਸਕੈ ਕੋਈ। ਆਪੇ ਕਰ ਵੇਖੈ ਸਿਰ ਸਿਰ ਲੇਖੈ, ਆਪੇ ਸੁਰਤ ਬੁਝਾਈ। ਨਾਨਕ ਸਾਹਿਬ ਗਮ ਗੋਜਰ ਜੀਵਾਂ ਸੱਚੀ ਨਾਈ। ਤੁਮ ਸਰ ਸਰਵਰ ਨ ਕੋਏ, ਤੁਮ ਸਰ ਅਵਰ ਨ ਕੋਏ, ਆਇਆ ਜੈਸੀ ਜੀਉ। ਹੁਕਮੀ ਹੋਏ ਨ ਬੇੜ ਭਰਮ ਚੁਕਾਏ ਸੀ ਜੀਉ। ਗੁਰ ਪਰਮ ਜਗਾਇਆ ਕਤ ਕਹਾਏ, ਸੱਚ ਮੈਂ ਸਾਸ ਸਮਾਣਾ। ਆਪ ਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ। ਸੱਚੀ ਵਡਿਆਈ ਗੁਰ ਤੇ ਭਾਈ, ਤੂੰ ਮਨ ਅੰਤ ਸਖਾਈ। ਨਾਨਕ ਸਾਹਿਬ ਅਵਰ ਨਾ ਦੂਜਾ, ਨਾਮ ਤੇਰੇ ਵਡਿਆਈ।

ਦੋਇ ਰਹਾ ਚਲਾਏ ਹੁਕਮ ਸਬਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾਦੀ ਸਿਰ ਭਾਰਾ ਹੁਕਮ ਹੀ ਆਇਆ ਹੁਕਮ ਨਾ ਬੁਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸਿੰਜਾ ਪੈ ਸਾਚਾ ਸਿਰਜਣ ਹਾਰਾ ਭਗਤ ਸੋਇ ਦਰਬਾਰ ਸ਼ਬਦ ਸੁਹਾਇਆ ਜੀਓ।

0: ਲਾ ਪਹਿਲਾ
1: ਫਿਰ ਸੰਗ ਮੁਠੜੀਏ ਖਬਰ ਨਾ ਪਾਈਆਂ ਜੀਓ ਮਸਤਕ ਲਿਖੇ ਅੜਾ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਮਿਟੇ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਅਵਗੁਣ ਬਹਿ ਬਹਿ ਰੋਸੀ ਧਨ ਜੋਬਨ ਅੱਕ ਕੀ ਛਾਇਆ ਬਿਰਦ ਭਏ ਦਿਨ ਪੁੰਨਿਆ ਨਾਨਕ ਨਾ ਬਿਨਾ ਦੁਹਾਗਣ ਛੂਟੀ ਝੂਠ ਵਿਸ਼ੁਨਿਆ ਬੁੱਢੀ ਗਰ ਕਾਲਿਓ ਗੁਰ ਕੈ ਪਾਏ ਚਲੋ ਸਾਚਾ ਨਾਮ ਧਿਆਏ ਪਾਵਹਿ ਸੁਖ ਮਹੱਲੋ ਹਰ ਨਾਮ ਧਿਆਏ ਤਾਂ ਸੁਖ ਪਾਏ ਪੇਈ ਅੜੈ ਦਿਨ ਚਾਰੇ ਨਿਜ ਘਰ ਜਾਏ ਬਹਿ ਸੱਚ ਪਾਏ ਅੰਦਿਨ ਨਾਲ ਪਿਆਰੇ ਵਿਣ ਭਗਤੀ ਕਰ ਵਾਸਨਾ ਹੋਵੀ ਸੁਣਿਓ ਲੋਕ ਸੁਭਾਏ ਨਾਨਕ ਸਰ ਸੀਤਾ ਪਿਰ ਪਾਏ ਰਾਤੇ ਸੱਚ ਨਾਏ

ਬਖਸ਼ੈ ਸਮਾਈ। ਧਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ, ਨਾ ਬਿਨਾ ਕੁੜਿਆਰ ਕੂੜ ਕਮਾਣਿਆ ਜੀਓ। ਹਰ ਭਗਤ ਸੁਭਾਵੀ ਸਾਜੇ ਭਾਵੀ, ਭਾਏ ਭਗਤ ਪ੍ਰਭ ਰਾਤੀ, ਫਿਰ ਰਲਿਆਲਾ ਜੋਬਨ ਬਾਲਾ ਤਸਰਾਵੇ ਰੰਗ ਰਾਤੀ। ਗੁਰ ਸ਼ਬਦ ਵਿਗਾਸੀ ਸੋਹਰਾ ਵਾਸੀ, ਫਲ ਪਾਇਆ ਗੁਣਕਾਰੀ, ਨਾਨਕ ਸਾਜ ਮਿਲੈ ਵਡਿਆਈ, ਫਿਰ ਘਰ ਸੁਹੈ ਨਾਰੀ। ਧਨਾਸਰੀ ਸ਼ੰਤ ਮਹੱਲਾ ਚੌਥਾ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ, ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਗੁਣ ਗਾਏ ਵਿਕਸੈ ਸਦਾ ਆਂਦਨ, ਜਾਂ ਆਪੇ ਸਾਚੇ ਭਾਵੈ, ਅਹੰਕਾਰ ਹੋਮੈ ਤਜੈ ਮਾਇਆ ਸਹਿਜ ਨਾਮ ਸਮਾਵੈ। ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ, ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਅੰਦਰ ਸਾਚਾ ਨੇ ਹੋ, ਪੂਰੇ ਸਤਿਗੁਰੈ।

ਕਦੇ ਨਾ ਵਿਸਾਰੀ ਅੰਧਨ ਸਮਾਰੀ ਜਾ ਨਾਮ ਲਈ ਤਾਂ ਜੀਵਾ ਸ਼ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰ ਮੇਲੇ ਅੰਦਨ ਵਿਵੇਕ ਬੁੱਧ ਵਿਚ ਰਹਿ ਅੰਦਰ ਸਾਚਾ ਨੇਹੋ ਪੂਰੈ ਸਤਿਗੁਰੈ

ਸਤਿ ਸਦਾ ਸਿਮਰਤ ਅਭਿਆ ਸਵਾਮੀ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ ਤੂਰ ਸਾਧੂ ਨਾਮ ਪ੍ਰਭੂ ਅਮੋਲਈ ਰਾਗਤ ਨਾਸਰੀ ਬਾਣੀ ਭਗਤ ਕਬੀਰ ਜੀ ਕੀ ਓਂਕਾਰ ਸਤਿਗੁਰ ਪ੍ਰਸਾਦ ਸਨ ਕਿਸ ਨੰਦ ਮੇ ਸਮਾਨਾ ਸੇਖ ਨਾਗ ਤੁਰ ਮਰਮ ਨ ਜਾਨਾ ਸੰਸੰਗ

ਸਿਮਰਤ ਪੁਰਾਨਾ ਕਮਲਾ ਪਤ ਕਬਲਾ ਨਹੀਂ ਜਾਣਾ ਕਹਿ ਕਬੀਰ ਸੋ ਭਰਮੈ ਨਾਹੀ ਪੱਗ ਲਗ ਰਾਮ ਰਹਿ ਸ਼ਰਨਾਹੀ ਦਿਨ ਤੇ ਪੈਰ ਪੈਰ ਤੇ ਕਰੀਆਂ ਕਟੈ ਤਨ ਛੀਜੈ ਕਾਲ ਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ।

ਜਿਉਂ ਜਲ ਜਲ ਮੈਂ ਹੈ ਪੈਸ ਨਾਨਕ ਸਹਿ ਤਿਉਂ ਢੁਰ ਮਿਲਿਓ ਜੋ ਲਾਹੂ ਹਰ ਕੇ ਲੋਗਾਂ ਮੈਂ ਤੋ ਮਤ ਕਾ ਭੋਰਾ ਜੋ ਤਨ ਕਾ ਸੀਤ ਜੇ ਕਬੀਰਾ ਰਮਈਏ ਕਹਾਂ ਨਿਹੋਰਾ ਰਹਾਉ ਕਹਿਤ ਕਬੀਰ ਸੁਨੋ ਰੇ ਲੋਈ ਭਰਮ ਨਾ ਭੁੱਲੋ ਕੋਈ ਕਿਆ

ਤਜ ਦਰਸ਼ਨ ਪਾਵਉ। ਹਿਤ ਕਰ ਭਗਤ ਕਰੇ ਜੋ ਜਨ, ਤਿਨ ਕੋ ਭਗਤ ਸਗਲ ਚੁਕਾਈ ਐ। ਬੇਲ ਬਲ ਕਹਿਤ ਨਾਮ ਦੇਵ ਬਾਹਰ, ਕਿਆ ਭਰਮ ਹੋਏ ਸੰਜਮ ਹਰ ਪਾਈਐ। ਮਾਰਵਾੜ ਜੈਸੇ ਨੀਰ ਬਲ ਹਾ, ਬੇਲ ਬਲ ਹਾ ਕਰ ਹੱਲਾ। ਜਿਉ ਕੁਰੰਕ ਨਿਸਨਾਦ ਬਲ ਹਾ, ਤਿਉ ਮੇਰਾ ਮਨ ਰਾਮਈਆ। ਤੇਰਾ ਨਾਮ ਰੂੜੋ ਰੂਪ ਰੂੜੋ, ਅਤ ਰੰਗ ਰੂੜੋ ਮੇਰੋ ਰਾਮਈਆ ਰਹਾਓ। ਜਿਉ ਧਰਣੀ ਕਉ ਇੰਦਰ ਬਲ ਹਾ, ਕੁਸੁਮ ਬਾਸ ਜੈਸੇ ਕੁਬਰਲਾ। ਜਿਉ ਕੋਕਲ ਕੁਅੰਬ ਬਲ ਹਾ, ਤੂ ਮੇਰਾ ਮਨ ਰਾਮਈਆ। ਚਗਵੀ ਕੋ ਜੈਸੇ ਸੂਰ ਬਲ ਹਾ, ਮਾਨ ਸਰੋਵਰ ਹੰਸਲਾ। ਜਿਉ ਤਰਣੀ ਗੋਅੰਤ ਬਲ ਹਾ, ਤਿਉ ਮੇਰਾ ਮਨ ਰਾਮਈਆ। ਬਾਰਕ ਕੋ ਜੈਸੇ ਖੀਰ ਬਲ ਹਾ, ਚਾਤ੍ਰਿਕ ਮੁਖ ਜੈਸੇ ਜਲ ਧਰਾ। ਮਛਲੀ ਕੋ ਜੈਸੇ ਨੀਰ ਬਲ ਹਾ, ਤਿਉ ਮੇਰੇ ਮਨ ਰਾਮਈਆ। ਸਾਧਕ ਸਿੱਧ ਸਗਲ ਮੁਨ ਜਾਹੇ, ਬਿਰਲੇ ਕਾਹੂ ਡੀਠਲਾ। ਸਗਲ ਭਵਨ ਤੇਰੋ ਨਾਮ ਬਲ ਹਾ, ਤਿਉ ਨਾਮੇ ਮਨ ਬੀਠਲਾ। ਪਹਿਲ ਪੁਰੀਏ ਪੁੰਡਰਕ ਬਨਾ, ਤਾਚੇ ਹੰਸਾ ਸਗਲੇ ਜਨਾ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾ ਚੰਤੀ ਨਾਚਣਾ। ਪਹਿਲ ਪੁਰ ਸਾਹਿਬ ਰਾ, ਥੋਨ ਪੁਰ ਸਾਦਮ ਰਾ। ਅਸਗਾ ਸੁਸਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮਹਿ ਸਾਗਰਾ ਰਹਾਓ। ਨਾਚੰਤੀ ਗੋਪੀ ਜਨਾ, ਨਈਆ ਤੇ ਬੈਰੇ ਕੰਨਾ। ਤੁਰਕ ਨਾ ਚਾ ਭਰਮੀਆਂ ਚਾ, ਬੇਸਵਾ ਬਚੋਨੀ ਅਈਏ ਮਈਏ ਏਕਾਨ ਜੀਓ। ਪਿੰਦੀ ਉਪਕਲੇ ਸੰਸਾਰਾ, ਭ੍ਰਮ ਭ੍ਰਮ ਆਏ ਚੇ ਦੁਆਰਾ। ਤੂੰ ਕੌਨ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ।

ਸਾਧ ਸੰਗਤ ਬਿਨਾ ਭਾਉ ਨਾਹੀ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ, ਹਰ ਸਿਉ ਪੈਜ ਰਾਖੋ ਰਾਜਾ ਰਾਮ ਮੇਰੀ, ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਉ। ਨਾਮ ਤੇਰੋ ਆਸਨੋ, ਨਾਮ ਤੇਰੋ ਰਸਾ, ਨਾਮ ਤੇਰਾ ਕੇਸਰੋ ਲੇ ਛਟਕਾਰੇ। ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ, ਘਾਸ ਜਬੇ ਨਾਮ ਲੇ ਤੁਜੈ ਕਉ ਚਾਰੇ। ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੇ ਮਾਹੇ ਬਸਾਰੇ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਜਿਆਰ ਪਵਨ ਸਗਲਾਰੇ। ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ, ਭਾਰੇ ਅਠਾਰਾਂ ਸਗਲ ਜੁਠਾਰੇ। ਤੇਰੋ ਕੀਆ ਤੁਜੈ ਗਿਆਰ ਪੋ, ਨਾਮ ਤੇਰਾ ਤੂੰ ਹੀ ਜਬਰ ਜੋ ਲਾਰੇ। ਦਸ ਅੱਠਾਂ ਅੱਠ ਸੱਠ ਚਾਰੇ, ਖਾਣੀ ਇਹ ਵਰਤਨ ਹੈ ਸਗਲ ਪ ਸੰਸਾਰੇ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤ ਨਾਮ ਹਰ ਭੋਗ ਤੁਹਾਰੇ। ਤਨਾ ਸ੍ਰੀ ਬਾਣੀ ਭਗਤਾਂ ਕੀ ਤ੍ਰਿਲੋਚਨ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਾਰਾਇਣ ਨਿੰਦਸ ਕਾਇ ਭੁੱਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਹਾਰੋ ਕਰਮਰੀ ਰਹਾਉ। ਸ਼ੰਕਰ ਮਸਤਕ ਬਸਤਾ ਸੁਰ ਸ੍ਰੀ ਸਨਾਨ ਰੇ, ਕੁਲ ਜਨਮ ਦੇ ਮਿਲੇ ਅਸਾਰਗ ਪਾਨ ਰੇ, ਕਰਮ ਕਰ ਕਲੰਕ ਮਫੀਟ ਅਸਰੀ। ਵਿਸ਼ਵ ਕਾ ਦੀਪਕ ਸਵਾਮੀ, ਤਾਚੇ ਰੇ ਸਵਾਰਥੀ, ਪੰਖੀ ਰਾਏ ਗਰੁੜ ਤਾਚੇ ਬਾਦਵਾ, ਕਰਮ ਕਰ ਅਰਣ ਪਿੰਗਲਾਰੀ। ਅਨਕ ਪਤਤ ਹਰਤਾ ਤ੍ਰਿਭਵਨ ਪੰਖੀ ਰਾਏ, ਨਾਥ ਰੀ ਤੀਰਥ ਤੀਰਥ ਭ੍ਰਮਤਾ, ਲਹਿ ਨਾ ਪਾਰ ਰੀ। ਕਰਮ ਕਰ ਕਪਾਲ ਮਫੀਟਾ ਸਰੀ, ਅੰਮ੍ਰਿਤ ਸਸੀਆ ਧੇਨ ਲਛਮੀ, ਕਲਪਰ ਸਿਖਰ ਸਨਾਗਰ ਨੰਦੀ ਚੇ ਨਾਥੰ।

ਕਿਲ ਬਿਸਲਿਆਨ ਤੋਂ ਖੀਲੇ ਹਰੀ ਕਰਮ ਕਰ ਛੋਟੀ ਮਫੀ ਟਸਰੀ ਪੂਰਬ ਲੋ ਕ੍ਰਿਤ ਕਰਮ ਨਾ ਮਿਟੈਰੀ ਕਰ ਗੇਹਣ ਤਾਚੇ ਮੋਹਿ ਜਾਪੀ ਅਲੇ ਰਾਮ ਚੇ ਨਾਮੰ।

ਮੇਰੇ ਮਨ ਭਜ ਰਾਮ ਨਾਮ ਸਰਬਿਆ ਸਰਬ ਅਰਥਾ ਗੁਰਪੂਰੈ ਹਰਨਾਮ ਦ੍ਰਿੜਾਇਆ ਬਿਨਾਂ ਵੈ ਜੀਵਨ ਬਿਰਥਾ ਰਹਾਉ। ਬਿਨ ਗੁਰਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਪਾਥਾ ਤਿਨ ਸਾਧੂ ਚਰਨ ਨ ਸੇਵੇ ਕਬ ਹੂੰ ਤਿਨ ਸਭ ਜਨਮ ਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਮੰਦਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ।

ਤਨ ਗਾਹਕ ਗੁਰ ਸਾਧੂ ਦੇਖਿਓ। ਤਾਵ ਰਤਨ ਵਿਕਾਨੋ ਲਾਖਾ, ਮੇਰਾ ਮਨ ਗੁਪਤ ਹੀਰ ਹਰ ਰਾਖਾ। ਦੀਨ ਦੇ

ਮਨਮੁਖ ਕੋਠੀ ਅਗਿਆਨ ਅੰਧੇਰਾ, ਤਿਨ ਘਰ ਰਤਨ ਨਾ ਲਾਖਾ, ਤੇ ਉਜੜ ਪਰਮ ਮੋਏ ਗਵਾਰੀ, ਮਾਇਆ ਭਯੰਗ ਬਿਖ ਚਾਖਾ। ਹਰ ਹਰ ਸਾਧ ਮਿਲ ਹੋ ਜਨ ਨੀਕੇ, ਹਰ ਸਾਧੂ ਸ਼ਰਨ ਹਮ ਰਾਖਾ, ਹਰ ਅੰਗੀਕਾਰ ਕਰੋ ਪ੍ਰਭ ਸਵਾਮੀ। ਹਮ ਪਰੇ ਭਾਗ ਤੁਮ ਪਾਖਾ, ਜੇਵਾ ਕਿਆ ਗੁਣ ਆਖ ਵਖਾਣ ਹਾਂ, ਤੁਮ ਵੱਡ ਪੁਰਖ ਵੱਡ ਪੁਰਖਾ। ਜਨ ਨਾਨਕ ਹਰ ਕਿਰਪਾ ਧਾਰੀ, ਪਾਖਾਂ ਡੁੱਬਤ ਹਰ ਰਾਖਾ, ਜੈਤ ਸ੍ਰੀ ਮਹੱਲਾ ਚੌਥਾ। ਹਮ ਬਾਰਿਕ ਕਛੂ ਨਾ ਜਾਨ ਹਾਂ, ਗਾਤਮਿਤ ਤੇਰੇ ਮੂਰਖ ਮੁਗਧ ਆਣਾ। ਹਰ ਕਿਰਪਾ ਧਾਰ ਦੀਜੈ, ਮਤ ਉੱਤਮ ਕਰ ਲੀਜੈ ਮੁਗਧ ਸਿਆਣਾ, ਮੇਰਾ ਮਨ ਆਲਸੀ ਆ ਗੁਲਾਨਾ। ਹਰ ਹਰਿਆਣ ਮਿਲਾਇਓ ਗੁਰ ਸਾਧੂ, ਮਿਲ ਸਾਧੂ ਕਪਟ ਖੁਲਾਨਾ। ਰਹਾਓ

ਜਿਉਂ ਅਮਲੀ ਅਮਲ ਲੁਭਾਨਾ, ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿਨ ਤੁਰ ਭਾਗ ਪੁਰਾਨਾ। ਤਿਨ ਹਾਮ ਚਰਨ ਸਿਰੇ ਵੇ ਖਿਨ ਖਿਨ, ਜਿਨ ਹਰ ਮੀਠ ਲਗਾਨਾ। ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ, ਜਿਨ ਵਿਛੜਿਆ ਚਿਰੀ ਮਿਲਾਨਾ। ਧੰਨ ਧੰਨ ਸਤਿਗੁਰ ਜਿਨ ਨਾਮ ਦ੍ਰਿੜਾਇਆ, ਜਿਨ ਨਾਨਕ ਤਿਸ ਕੁਰਬਾਨਾ। ਜੈਤ ਸ੍ਰੀ ਮਹੱਲਾ ਚੌਥਾ। ਸਤਿਗੁਰ ਸਾਜਣ ਪੁਰਖ ਵਡ ਪਾਇਆ, ਹਰ ਰਸਕ ਰਸਕ ਫਲ ਲਾਗੇ ਬਾ। ਮਾਇਆ ਭੰਗਮ ਗ੍ਰਹਿਓ ਹੈ ਪ੍ਰਾਣੀ, ਗੁਰਬਚਨੀ ਬਿਸ ਹਰ ਕਾਢੇ ਬਾ।

ਤਿਨਕੇ ਭਾਗ ਖੀਣ ਤੁਰ ਪਾਏ, ਜਿਨ ਸਤਿਗੁਰ ਦਰਸਨ ਪਾਏ ਵਾ, ਤੇ ਦੂਜੇ ਪਾਏ ਪਵੇ ਗਰਭ ਜੂਨੀ, ਸਭ ਬਿਰਥਾ ਜਨਮ ਨਾ ਜਾਏ ਵਾ। ਹਰ ਦੇਹੁ ਬਿਮਲ ਮਤਿ ਗੁਰ ਸਾਧ, ਪਗ ਸੇਵ ਹੈ ਹਮ ਹਰ ਮੀਠ ਲਗਾਏ ਵਾ, ਜਿਨ ਨਾਨਕ ਰੇਣ ਸਾਧ ਪਗ ਮੰਗੈ, ਹਰ ਹੋਏ ਦਇਆਲ ਦਿਵਾਏ ਵਾ। ਤੇ ਦੂਜੇ ਪਾਏ ਪਵੇ ਗਰਭ ਜੋਨੀ, ਸਭ ਬਿਰਥਾ ਜਨਮ ਤਿਨ ਜਾਏਗਾ। ਹਰ ਦੇਹੋ ਬਿਮਲ ਮਤ ਗੁਰ ਸਾਧ, ਪਗ ਸੇਵ ਹੋ ਹਮ ਹਰ ਮੀਠ ਲਗਾਏ ਬਾ, ਜਨ ਨਾਨਕ ਦੇਣ ਸਾਧ ਪਗ ਮੰਗੈ, ਹਰ ਹੋਏ ਦਇਆਲ ਦਿਵਾਏ ਬਾ। ਜੈਤ ਸ੍ਰੀ ਮਹੱਲਾ ਚੌਥਾ। ਜਿਨ ਹਰ ਹਿਰਦੈ ਨਾਮ ਨ ਵਸਿਓ, ਤਿਨ ਮਾਤ ਕੀ ਜੈ ਹਰ ਬਾਂਝਾ, ਤਿਨ ਸੁੰਜੀ ਦੇ ਫਿਰੈ ਬਿਨ ਨਾ ਵੈ, ਵੇਖਾ ਕੈ ਮੋਏ ਕਰਾਂਜਾ।

ਪਹਿਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹਾ ਗੁਰਮੁਖ ਨਾਮ ਸਦਾ ਲੈ ਲਾਹਾ।

ਆਪੇ ਦੀਪ ਲੋ ਦੀਪਾਹਾ ਆਪੇ ਸਾ ਸਤਿਗੁਰ ਸਮੁੰਦ ਮਥਾਹਾ ਆਪੇ ਮਥ ਮਥਿਆ ਤਤ ਕਢਾਏ ਜਪ ਨਾਮ ਰਤਨੋ ਮਹਾਰਾਮ ਆਪੇ ਸਤਿਗੁਰ ਸਮੁੰਦ

0: सब तीर्थ वर्त जग पुन तुला हर हर नाम न पुजय पुजा हर हर तुल तोल अत भारी गुरमत जप महाराम। सब कर्म धर्म हर नाम जपाह कुल विख मैल पाप तो बाह दीन दयाल हो जने उपर देहो नानक नाम महाराम।
1: ਕੋਈ ਜਾਨਾ ਕਵਨ ਇਹਾਂ ਜਗ ਮੀਤ ਜਿਸ ਕਿਰਪਾਲ ਸੋਈ ਬਿਦ ਬੂਜਾ ਤਾ ਕਿ ਨਿਰਮਲ ਰੀਤ ਰਹਾ ਮਾਤ ਪਿਤਾ ਬੰਤਾ ਸੁਤ ਬੰਧ ਪਿਸ਼ਟ ਮੀਤ ਯਾਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਹ ਕਰਤ ਬਿਹਾਨੀ ਅਬਦਾ ਤਾ ਮੈਂ ਸੰਤੋਖ ਨਾ ਪਾਇਆ ਹਸਤ ਰੱਥ ਅਸੋ ਪਵਨ ਤੇਜ ਧਨੀ ਭੁੰਮਣ ਚਤੁਰਾਂਗਾ ਸੰਗ ਨ ਚਾਲਿਓ ਇਨ ਮੈਂ ਕਛੂਆ ਉਠ ਸਧਾਇਓ ਨਾਂਗਾ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕੀ ਹਾਂ ਸੋਖਾ ਗਮ ਖੂਜਲ ਸੰਗ ਸੰਤਨ ਕਹਿ ਪਾਈਐ ਜੈਤ ਸ੍ਰੀ ਮਹੱਲਾ ਪੰਜਵਾ ਕਰ ਤੀਜਾ ਦੋ ਪਦੇ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਦੇਹੁ ਸੰਦੇਸਰੋ ਕਹੀਓ ਪ੍ਰੇ ਕਹੀਓ ਬਿਸਮ ਭਈ ਮੈਂ ਬਹੁ ਬਿਦ ਸੁਨਤੇ ਕਹੋ ਸੁਹਗਨ ਸਹੀਓ ਰਹਾਉ ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀਓ ਵਰਨ ਨ ਦੀਸਾ ਚਿਹਨ ਨ ਲਖੀਏ ਸੁਹਗਨ ਸੰਤ ਬੁਝਹੀਓ ਸਰਬਨ ਵਾਸੀ ਘਟ ਘਰ ਵਾਸੀ ਲਿਪ ਨਹੀਂ ਅਲਪਹੀਓ ਨਾਨਕ ਕਹਿ ਸੁਣੋ ਰੇ ਲੋਗਾ ਸੰਤ ਰਸਨ ਕੁਬ ਸਹੀਓ ਜੈ ਸ੍ਰੀ ਮਹਲਾ ਪੰਜਵਾ ਧੀਰੋ ਸੁਣ ਧੀਰੋ ਪ੍ਰਭ ਕਉ ਰਹਾਉ ਜੀ ਪ੍ਰਾਣ ਮਨ ਤਨ ਸਭ ਅਰਪੋ ਨੀਰੋ ਪੇਖ ਪ੍ਰਭ ਕੋ ਨੀਰੋ ਬੇਸ਼ੁਮਾਰ ਬੇਅੰਤ ਵੱਡ ਦਾਤਾ ਮਨ ਗਹੀਰੋ ਪੇਖ ਪ੍ਰਭ ਕਉ ਜੋ ਚਾਹੋ ਸੋਈ ਪਾਵੋ ਸੋਈ ਸੋਈ ਪਾਵੋ ਆਸਾ ਮਨਸਾ ਪੂਰੋ ਜਪ ਪ੍ਰਭ ਕੋ ਗੁਰਪ੍ਰਸਾਦ ਨਾਨਕ ਮਨ ਵਸਿਆ ਦੁਖ ਨ ਕਬਹੂ ਝੂਰੋ ਬੁਝ ਪ੍ਰਭ ਕੋ ਜਤ ਸ੍ਰੀ ਮਹੱਲਾ ਪੰਜਵਾ ਲੋੜਿੰਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਵੋ ਨੀਕੇ ਘੜ ਘੜ ਤਸਹ ਬਸੇਰਾ ਰਹਾਉ ਸੁਖ ਅਰਾਧਨ ਦੁਖ ਅਰਾਧਨ ਬਿਸਰਾ ਨ ਕਹੂ ਬੇਰਾ ਨਾਮ ਜਪਤ ਕੋਟ ਸੁਰ ਉਜਾਰਾ ਬਿਨਸ ਭਰਮ ਅੰਧੇਰਾ ਥਾਨ ਥਨੰਤਰ ਸਭਨੀ ਜਾਈ ਜੋ ਦਿਸੈ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਤਿਸ ਬੌਰ ਨਾ ਹੋਈ ਹੈ ਫੇਰਾ ਜਿਤ ਸ੍ਰੀ ਮਹੱਲਾ ਪੰਜਵਾ ਘਰ ਚੌਥਾ ਦੋ ਪਦੇ ਏਕੋ ਅੰਕਾਰ ਸਤਿਗੁਰ ਪ੍ਰਸਾਦ ਅਬ ਮੈਂ ਸਭ ਪਾਉ ਗੁਰ ਆਗਿਆ ਤਜ ਸਿਆਣਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗਿਆ ਰਹਾਉ ਜੋ ਦੇਖੋ ਤੋ ਸਗਲ ਬੋਹਿ ਮੋਹੀਓ ਤੋ ਸਰਨ ਪਰਿਉ ਗੁਰ ਭਾਗ ਨਾਨਕ ਸਰਨ ਪਰਿਉ ਦੁਖ ਭੰਜਨ ਤੋ ਜਾਮ ਛੋਡੀ ਮੋਰੀ ਲਾਗ ਪਤਰ ਸਾਪ ਸਾਗਰ ਪਾਵਕ ਜੋ ਸੰਤ ਭੇਟੇ ਵੱਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗ ਜਤ ਸ੍ਰੀ ਮਹੱਲਾ ਪੰਜਵਾ ਮਨ ਬਹਿ ਸਤਿਗੁਰ ਧਿਆਨ ਤਰਾ ਦ੍ਰਿੜਿਓ ਗਿਆਨ ਮੰਤਰ ਹਰਨਾਮਾ ਪ੍ਰਭ ਜੀਓ ਮਯਾ ਕਰਾ ਰਹਾਉ ਕਾਲ ਜਾਲ ਜਮ ਜੋ ਮਹਾ ਜੰਜਾਲਾ ਛੁਟਕੇ ਜਮੈ ਡਰਾ ਆਇਓ ਦੁਖ ਹਰਨ ਸਰਨ ਕਰਨਾ ਪਤ ਗਹਿਓ ਚਰਨ ਆਸਰਾ ਨਾਵ ਰੂਪਯੋ ਸਤਸੰਗ ਭਵ ਨਿਦਪਾਰ ਪਰਾ ਆਪਿਓ ਪੀਓ ਗੁਰ ਥੀ ਗਤ ਥੀਓ ਭਰਮਾ ਕਹੁ ਨਾਨਕ ਅਜਰ ਜਰਾ ਜਿਤ ਸ੍ਰੀ ਮਹੱਲਾ ਪੰਜਵਾ ਜਾ ਕੋ ਭਏ ਗੋਬਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾਕੋ ਬਿਆਦ ਨ ਕਾਇ ਰਹਾਉ ਦਿਸੈ ਸਭ ਸੰਗ ਰਹਾ ਅਲੇਪਾ ਨਹਿ ਵਿਆਪਾ ਉਨਮਾਈ ਇਕ ਰੰਗ ਤਤ ਕੇ ਬੇਤੇ ਸਤਿਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸਹੀ ਸੰਸੋ ਪਹਾਈ ਤਿਨਕੈ ਸੰਗ ਨਾਨਕ ਨਿਸਤਰੀਆ ਜਿਨ ਰਸ ਰਸ ਹਰ ਗੁਣ ਗਾਈ ਜਿਤ ਸ੍ਰੀ ਮਹੱਲਾ ਪੰਜਵਾ ਗੋਬਿੰਦ ਜੀਵਨ ਪ੍ਰਾਣ ਧਨ ਰੂਪ ਅਗਿਆਨ ਮੋ ਮਹਾ ਮਗਨ ਮਹਾਪ੍ਰਾਣੀ ਅੰਧਿਹਾਰੇ ਮੈਂ ਦੀਪ ਰਹਾਉ ਸਫਲ ਦਰਸ਼ਨ ਤੁਮ

ਕਹ ਕਾਢ ਲਿਹੋ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪ ਜਤ ਸ੍ਰੀ ਮਹੱਲਾ ਪੰਜਵਾ ਕੋਈ ਜਾਨ ਹਰਸੁ ਦੇਵੈ ਜੋਰ ਚਰਨ ਕਹੋ ਬਕੋ ਸੁਬਰਸ ਨਾ ਦੀਜ ਪ੍ਰਾਣ ਅਕੂਰ ਹਾਉ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸਦਾ ਸੰਜੋਰ ਇਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ ਆਯੋ ਸਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਔਰ ਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਜਤ ਸ੍ਰੀ ਮਹੱਲਾ ਪੰਜਵਾ ਚਾਤੁਰਕ ਚਿਤਵਤ ਬਰਸਤ ਮੇਹੇ ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇਹ ਰਾਹਾ ਅਣਕ ਸੂਖ ਚੱਕਵੀ ਨਹਿ ਚਾਹਤ ਆਨੰਦ ਪੂਰਨ ਪੇਖ ਦੇਹੇ ਆਨੋ ਪਾਵਣਾ ਜੀਵਤ ਮੀਨਾ ਬਿਨ ਜਲ ਮਰਨਾ ਤੇਹੇ ਹਮ ਅਨਾਥ ਨਾ ਤਰ ਸਰਨੀ ਆਪਣੀ ਕਿਰਪਾ ਕਰੇ ਹੈ ਚਰਨ ਕਮਲ ਨਾਨਕ ਆਰਾਧਾ ਤਿਸ ਬਿਨ ਆਨ ਕੇ ਹੈ ਇਹ ਜਿਤ ਸ੍ਰੀ ਮਹੱਲਾ ਪੰਜਵਾ ਮਨ ਤਨ ਬਸ ਰਹੇ ਮੇਰੇ ਪ੍ਰਾਣ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾਓ ਪ੍ਰੇਮਠ ਗੌਰੀ ਜਿਨ ਕਉ ਪਾਈ ਤਿਨ ਰਸ ਪੀਓ ਪਹਾਰੀ ਤਾਂ ਕਿ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲੈ ਲੜਦਾਸ ਜਨ ਆਪਣੇ ਉਧਰੇ ਉਧਰਨ ਹਾਰੀ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜਿਤ ਸ੍ਰੀ ਮਹੱਲਾ ਪੰਜਵਾ ਆਏ ਅਣਕ ਜਨਮ ਪ੍ਰਭ ਸਰਨੀ ਉਧਰ ਦੇ ਅੰਧ ਕੂਪ ਤੇ ਲਾਵੋ ਆਪਣੀ ਛਰਨੀ ਰਹਾ ਪ੍ਰੇਮ ਠਗੌਰੀ ਜਿਨਕੋ ਪਾਈ ਤਿੰਨ ਰਸ ਪੀਓ ਭਾਰੀ ਕੀਮਤ ਕਾਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲਾਇ ਲੈ ਲੜਦਾਸ ਜਿਨ ਆਪਣੇ ਉਧਰ ਉਧਰ ਨਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਉ ਨਾਨਕ ਸਰਨ ਦੁਆਰੇ ਜਿਤ ਸ੍ਰੀ ਮਹੱਲਾ ਪੰਜਵਾ ਅਏ ਅਣਕ ਜਨਮ ਪ੍ਰਮ ਸਰਨੀ ਉਧਰ ਦੇ ਅੰਤ ਗੁਪ ਤੇ ਲਾਵੋ ਆਪਣੀ ਚਰਨੀ ਰਹਾਓ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕਹਿ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਸੁਖ ਸੰਪਦ ਮਾਇਆ ਰਸ ਮੀਠੇ ਇਹ ਨਹੀਂ ਮਨ ਮੈਂ ਤਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਭਾਵ ਤਰ ਨਾਮ ਰਾਂਗੇ ਭਰਨੀ ਜੈ ਸ੍ਰੀ ਮਹੱਲਾ ਪੰਜਵਾ ਹਰ ਜਨ ਸਿਮਰੋ ਹਿਰਦੈ ਰਾਮ ਹਰ ਜਨ ਕੋ ਅਪਦਾ ਨਿਕਟ ਨਾ ਆਵੈ ਪੂਰਨ ਦਾਸ ਕੇ ਕਾਮ ਰਹਾਉ ਕੋਟ ਬਿਘਨ ਬਿਨਸੈ ਹਰ ਸੇਵਾ ਨਿਸ਼ਚਲ ਗੋਬਿੰਦ ਧਾਮ ਭਗਵੰਤ ਭਜਨ ਕਉ ਭਉ ਕਿਛੁ ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਣ ਜੋ ਕਰਨੀ ਸੋਈ ਸੋਈ ਬਿਨਸਦ ਖਾਮ ਚਰਨ ਕਮਲ ਹਿਰਦੇ ਗੋ ਨਾਨਕ ਸੁਖ ਸਮੂਹ ਬਿਸਰਾਮ ਜਿਤ ਸ੍ਰੀ ਮਹੱਲਾ ਨੌਵਾਂ ਏਕੋ ਓਂਕਾਰ ਸਤਿਗੁਰ ਪ੍ਰਸਾਦ ਭੁੱਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਏ ਲਾਲਚ ਲੱਗ ਤੇ ਆਪ ਬੰਧਾਇਓ ਰਹਾਉ ਸਮਝਣਾ ਭਰੀ ਬਿਖੈ ਰਸ ਰਚਿਓ ਜਸਰ ਕੋ ਬਿਸਰਾਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਮਨ ਖੋਜਨ ਕੋ ਧਹਿਓ ਰਤਨ ਰਾਮ ਕਟ ਹੀ ਕੇ ਪੀਤਰ ਤਾਕੋ ਗਿਆਨ ਨਾਮ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜਿਤ ਸ੍ਰੀ ਮਹੱਲਾ ਨੌਵਾਂ ਹਰ ਜੂ ਰਾਖ ਲਿਹੋ ਪਾਤ ਮੇਰੀ ਜਮ ਕੋ ਤ੍ਰਾਸ ਪਇਓ ਔਰ ਅੰਤ ਸ਼ਰਨ ਗਹੀ ਕਿਰਪਾ ਨਿਧ ਤੇਰੀ ਰਹਾਓ ਮਹਾਂ ਪਤਤ ਮੁਗਧ ਲੋਭੀ ਪੁਨ ਕਰਤ ਪਾਪ ਅਬਹਾਰਾ ਪੈ ਮਰਬੇ ਕੋ ਬਿਸਰਤ ਨਾਹਿਨ ਤੇ ਚਿੰਤਾ ਤਨ ਜਾਰਾ ਕੀਏ ਉਪਾਮ ਮੁਕਤ ਕੇ ਕਾਰਨ ਦਸ ਦਿਸ ਕੋ ਉੱਠ ਧਾਇਆ ਘਟ ਹੀ ਭੀਤਰ ਬਸਨ ਰੰਜਨ ਤਾਕੋ ਮਰਮ ਨਾ ਪਾਇਆ ਨਾਹਿਨ ਗੁਆਨ ਨਾਹਿਨ ਕਾਸ਼ ਜਾਪ ਤਪ ਕੌਣ ਕਰਮ ਆਪ ਕੀਜੈ ਨਾਨਕ ਹਾਰ ਪਰ ਸਰਨਾਗਤ ਭੈ ਦਾਨ ਪ੍ਰਭ ਦੀਜੈ ਜੈ ਸ੍ਰੀ ਮਹੱਲਾ ਨੌਵਾਂ ਮਨ ਰੇ ਸਾਚਾ ਗਹੋ ਵਿਚਾਰਾ ਰਾਮ ਨਾਮ ਮਿੜ ਮਿਥਿਆ ਮਨ ਸਗਰੋ ਇਸ ਸੰਸਾਰ ਰਹਾਉ ਜਾ ਕੋ ਜੋਗੀ ਖੋਜਤ ਹਾਰੇ ਪਾਇਓ ਨਾਹੇ ਤੇ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾਹੇ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਧ ਤੁਹਾਰਾ ਜਿਤ ਸ੍ਰੀ ਮਹੱਲਾ ਪੰਜਵਾ ਘਰ ਛੰਤ ਕਰ ਪਹਿਲਾ ਕੂੰਕਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਤਵੋ ਅਣਦਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਾਰ ਸੰਗ ਮੀਤ ਸ਼ੰਤ ਸੁਣ ਜਾਰ ਹਮਾਰੇ ਸੱਜਣ ਇਹ ਕਰੋ ਬਿਨੰਤੀ ਆ ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੋਜੰਤੀ ਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਭੂਰੀ ਦਰਸ਼ਨ ਦੀਜਾ ਨੈਨ ਹਮਾਰੇ ਪ੍ਰੇ ਰੰਗ ਰੰਗਾਰੇ ਇੱਕ ਤਿਲ ਪੀ ਨਾ ਤੀਰੀਜ
ਰੱਬ ਸਿਵ ਮਨ ਲੀਨਾ ਜੋ ਜਲ ਮੀਨਾ ਚਾਤ੍ਰਿਕ ਜਵੈ ਦਸਤ ਸੰਤੀ ਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਭਜੰਤੀ ਆ ਜਾਰ ਵੇ ਪ੍ਰੇ ਹੱਬੇ ਸਖੀਆ ਮੂੰਹ ਕਹੀ ਨਾ ਜੇਹੀ ਆ ਜਾਰ ਵੇ ਹਿੱਕ ਡੂ ਹਿੱਕ ਚਾੜੇ ਹੋ ਕਿਸ ਚ ਤੇਹੀ ਆ ਹਿੱਕ ਦੂ ਹਿੱਕ ਚਾੜਾ ਅਣਕ ਪਿਆਰੇ ਨਿਤ ਕਰਦੇ ਭੁਗ ਬਿਲਾ ਸਤ ਨਾ ਦੇਖ ਮਨ ਚਾਉ ਠੰਦਾ ਹੋ ਕਦ ਭਾਈ ਗੁਣ ਤਾ ਸਾ ਜਿੰਨੀ ਮੈਂਡਾ ਲਾਲ ਰਿਝਾਇਆ ਤਸਾਕੇ ਮਨ ਦੇਹੀ ਆ ਨਾਨਕ ਕਹਿ ਸੁਣ ਬਿਨੋ ਸੁਹਾਗਨ ਮੂੰਹ ਦੱਸ ਦੇਖਾ ਫਿਰ ਕੇਹੀ ਆ ਯਾਰ ਵੇ ਫਿਰ ਆਪਣ ਭਾਣਾ ਕਿਸ਼ ਨੀਸੀ ਛੰਦਾ ਯਾਰ ਵੇ ਤੇਰਾ ਵੇ ਲਾਲਣ ਮੂੰਹ ਦੱਸ ਦੱਸਦਾ ਲਾਲਣ ਤੇ ਪਾਇਆ ਆਪ ਗਵਾਇਆ ਜੈਤਨ ਭਾਗਮ ਥਾਣੇ ਬਾਂਹ ਪਕੜ ਠਾਕਰ ਹੋ ਕਿੱਦੀ ਹੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਗਵਾਇਆ ਤੇ ਸਭੋ ਕੇ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇਹੇ ਨਿਤ ਸੁਖ ਸਖੇਂਦੀ ਸਾ ਮਹਿ ਪਾਈ ਵਰ ਲੋੜੀ ਦਾ ਆਇਆ ਵੱਜੀ ਵਧਾਈ ਮਹਾਂ ਮੰਗਲ ਰਹਿ ਸਥੀਆ ਪੇਦ ਦਇਆ ਸਾਧਨਾ ਵਰੰਗੀਆ ਵੱਡ ਭਾਗ ਪਾਇਆ ਗੁਰਮਿਲਾਇਆ ਸਾਧਕ ਸਤਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰਿਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸਖੇਂਦੀ ਸਾ ਮੈਂ ਗੁਰ ਮਿਲ ਪਾਈ ਜੈ ਸ੍ਰੀ ਮਹੱਲਾ ਪੰਜਵਾ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਹੈਗਾ ਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕਉ ਸਮਰੱਥ ਸ਼ੰਤ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ ਕੇਤੇ ਗਣੋ ਅਸੰਖ ਅਵਗੁਣ ਮੇਰੇ ਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਾਤ ਸਦ ਭੁੱਲੀ ਆ ਮੋਹ ਮਗਨ ਬਿਕਰਾਲ ਮਾਇਆ ਤੋਂ ਪ੍ਰਸਾਦੀ ਖੁੱਲੀ ਆ ਲੂ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰੇ ਆ ਬਿਨਵੰਤ ਨਾਨਕ ਦਇਆ ਧਾਰੂ ਕਾਢ ਭਵ ਜਲ ਫੇਰਿਆ ਸਲੋਕ ਨਿਰਤ ਨਾ ਪਵੈ ਸੰਖ ਗੁਣ ਉੱਚਾ ਪ੍ਰਭ ਕਾ ਨਾਉ ਨਾਨਕੀ ਬੇਨੰਤੀਆਂ ਮਿਲਨ ਥਾਵੇ ਥਾਉ ਸ਼ੰਤ ਦੂਸਰ ਨਾਹੀ ਠਾਉ ਕਾ ਪੈ ਜਾਈਏ ਆਠ ਪੈਰ ਕਰ ਜੋੜ ਸੋ ਪ੍ਰਭ ਧਿਆਈਏ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਚਿੰਦਿਆ ਪਾਈਐ ਤਜ ਮਾਨ ਮੋਹ ਵਿਕਾਰ ਦੂਜਾ ਇੱਕ ਸੁਲਿਵ ਲਾਈਐ ਨਰਪ ਮਨ ਤਨ ਪ੍ਰਭੂ ਅੱਗ ਆਪ ਸਗਲ ਮਿਟਾਈਐ ਬਿਨਮੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸਲੋਕ ਰੇ ਮਨ ਤਾਂ ਕੋ ਧਿਆਈਐ ਸਭ ਬਿਦ ਜਾ ਕੈ ਹਾਥ ਰਾਮ ਨਾਮ ਤਨ ਸੰਚੀਐ ਨਾਨਕ ਨਿਬਹਿ ਸਾਥ ਸ਼ੰਤ ਸਾਥੀ ਅੜਾ ਪ੍ਰਵੇਕ ਦੂਸਰ ਨਾਹੀ ਕੋਏ ਅਥਾਣ ਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀ ਅਲ ਪੂਰ ਰਹੇ ਆ ਸਰਬਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੇ ਕਿਆਗਨੀ ਪਾਜ ਸਰਨ ਸੁਆਮੀ ਸੁਖ ਗਾਮੀ ਤਿਸ ਬਿਨਾ ਅਨ ਨਾਹੀ ਕੋਏ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚਿਤ ਜੇ ਚਿਤ ਵਿਆ ਸੋ ਮਹਿ ਪਾਇਆ ਨਾਨਕ ਨਾਮ ਧਿਆਏ ਸੁਖ ਸਬਾਇਆ ਸ਼ੰਤ ਅਪ ਮਨ ਛੁਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਵਿਖ ਬੁਝੀ ਤਪਤ ਅਗਨਿਆ ਹਾਂ ਗੈ ਪੂਜਾ ਲੀਨੇ ਦਇਆ ਕੀਨੇ ਆਪਣੇ ਘਰ ਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੀਲ ਮੇਲ ਲੀਨੇ ਇੱਕ ਪਲੇ ਜੈ ਸ੍ਰੀ ਸ਼ੰਤ ਮਹੱਲਾ ਪੰਜਵਾਂ ਪਾ ਦਾਨੁ ਸੰਸਾਰ ਗਰਬ ਅਟਿਆ ਕਰਤੇ ਪਪ ਨੇਕ ਮਾਇਆ ਰੰਗ ਰਟੇ ਆ ਲੋਭ ਮੋਹ ਅਭਿਮਾਨ ਬੂਢੇ ਮਰਨ ਜੀਤ ਨਾ ਆਵੇ ਪੁੱਤਰ ਮਿੱਤਰ ਵਿਵਹਾਰ ਬਨਤਾ ਇਹ ਕਰਤਵੇ ਹਵੇ ਪੁੱਜ ਦਿਵਸ ਆਏ ਮਿਖ ਲਿਖੇ ਮਾਏ ਦੁੱਖ ਧਰਮ ਦੂਤਾਂ ਡਿੱਠੇ ਆ ਕਿਰਤ ਕਰਮ ਨਾ ਜਮਿੱਠੇ ਨਾਨਕ ਹਰਨਾਮ ਧਰਨੀ ਖੱਟੇ ਆ ਉੱਦਮ ਕਰਤ ਅਨੇਕ ਹਰ ਨਾਮ ਨਾ ਗਾ ਉੱਦਮ ਕਰੇ ਅਨੇਕ ਹਰ ਨਾਮ ਨਾ ਗਾਵਹੀ ਭਰਮੈ ਜੋਨ ਅਸੰਖ ਮਰ ਜਨਮ ਆਵਹੀ ਪਸ਼ੂ ਪੰਖੀ ਸੈਲ ਸਰਵਰ ਗੰਤ ਕਛੂ ਨ ਅਵਏ ਬੀਜ ਬੋਸ ਭੋਗ ਭੋਗ ਹੈ ਕੀਆ ਆਪਣਾ ਪਵਏ ਰਤਨ ਜਨਮ ਹਰ ਅੰਤ ਜੂਐ ਪ੍ਰਭੂ ਆਪਣਾ ਭਾਵਹੀ ਬਿਨਮੰਤ ਨਾਨਕ ਭਰਮੈ ਭਰਮਾਏ ਖਨੇਕ ਟਿਕਨਾ ਪਵਹੀ ਜੋਬਨ ਗਿਆ ਬਤੀਤ ਜਰ ਮਲ ਬੈਠੀ ਆ ਕਰ ਕੰਪੈ ਸਿਰ ਡੋਲ ਨੈਨਾ ਡਿੱਠੇ ਆ ਨੈ ਨੈਣ ਦੀਸੈ ਬਿਨ ਭਜਨ ਈਸੈ ਛੋੜ ਮਾਇਆ ਚੱਲਿਆ ਕਹਿਆ ਨਾ ਮਨ ਸਿਰ ਸ਼ਾਕ ਸ਼ਾਕ ਛਾਨਾ

ਆ ਚਰਨ ਕਮਲ ਸਰਨਾਇ ਨਾਨਕ ਆਇਆ ਦੁੱਤਰ ਭੈ ਸੰਸਾਰ ਪ੍ਰਭਾਪਤ ਰਾਇਆ ਮੇਰੇ ਸਾਧ ਸੰਗੇ ਭਜੇ ਸ੍ਰੀ ਤਰਕ ਰੰਗ ਪ੍ਰਭ ਜੀ ਤਾਰਿਆ ਹਰ ਮਾਨ ਲੀਏ ਨਾਮ ਦੀਏ ਅਵਰ ਕਾਸ਼ ਨਾਮ ਵਿਚਾਰਿਆ ਗੁਣ ਨਿਧਾਨ

0: ਜਿਨ ਮਾਨਸ ਤੇ ਦੇਵਤੇ ਕੀ ਕਰਤਨਾ ਰਾਗੀ ਵਾਰ ਮਹੱਲਾ ਦੂਜਾ।
1: ਜੇ ਸੋ ਚੰਦਾ ਗਵਹਿ ਸੂਰਜ ਚੜ੍ਹੈ

ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਣੇ ਸਰਬਿਚਾਰ। ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੂੰ ਦਾਖਲਾ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਤੈਨ ਸੱਚ, ਜੋ ਮਰ ਜੰਮੇ ਸੋ ਕੱਚ ਨਹੀਂ।

न हुक्मे करे विनाश। इक ना पानी कढ ले, इक ना माया विच निवास।

ਮਲਿਆ ਥਾਉ ਨਾ ਪੈਨ ਕੂੜਿਆ ਮੁਕਾ ਲੈ ਦੂਸਕ ਚਾਲਿਆ ਤੇਰੇ ਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਇੱਕ ਨਾਵੇ।

0: ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਵਿਸਮਾਦ ਭੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਅੱਗੇ ਫਿਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਦ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਦੂਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖਿਆ ਹਾਜਰਾ ਹਜੂਰ ਵੇਖ ਵਿਡਾਰਿਆ ਸਮਾਦ ਨਾਨਕ ਬੁਜਨ ਪੁਰਾ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ

ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ

ਭੋਗ ਭੋਗ ਕੇ ਬਸਮੜ ਪਾਰ ਸਿਧਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕਿਰਤ ਵਾਚਿਆ ਬੈਲੇਖਾ ਕਰ ਸਮਝਾਇਆ। ਤਾਂ ਉਹਨੇ ਪੌਦੇ ਨੂੰ ਸੁਣਿਆ ਕਿਆ ਰੁਆਇਆ। ਮਨੰਦਾ ਜਨਮ ਗਵਾ

0: ਕਰੇ ਜੇ ਆਪਣੀ ਨਜ਼ਰੀ ਸਤਿਗੁਰ ਪਾਇਆ ਇਹ ਜੋ ਬਾਤੇ ਜਨ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋਰੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ
1: ਆਸਾ ਮਹੱਲਾ ਚੌਥਾ ਗੁਰਮੁਖ

ਪਹਿਲਾ ਪਹਿਲਾ ਘੜੀਆਂ ਸਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਰ ਸਰਜਨ ਜਾ ਨਾਨਕ ਮੂਸੇ।

ਖਾਜੇ ਆਗਵਾਈਏ ਜੇ ਲੋੜਾ ਚੰਗਾ ਆਪਣਾ ਕਰ ਪੁੰਨੋ ਨੇ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ ਕਰੇਂਦੀ ਆਈਏ ਕੋ ਰਹਿ ਨਾ ਭਰੀਏ ਪਾਈਏ।

ਤਿਨਾ ਪੀ ਤੇਰੀ ਸਾਰ। ਨਾਨਕ ਭਗਤਾ ਪੁਖ ਸਲਾਹਣ ਸੱਚ ਨਾਮ ਆਧਾਰ, ਸਦਾ ਆਨੰਦ ਰਹਿ ਦਰਾਤੀ ਗੁਣਵੰਤਿਆਂ ਪਾਸ਼ਾਰ ਮਹਲਾ ਪਹਿਲਾ।

ਸਤਿਗੁਰੂ ਕਿਨੇ ਨਾ ਪਾਏ, ਮੈਨੂੰ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਗੁਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੂੰਹ ਚੁਕਾਇਆ। ਉੱਤਮ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ।

ਬੜੀ ਮਸਾਣੀ, ਅੰਦ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਪੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ।

ਸਲੋਕ ਮਹਲਾ ਪਹਿਲਾ ਸਿਮਰੁਖ ਸਰਾਇਰਾ ਅਤਿ ਦਿਰਗਤ ਮੁਚ ਜਿਆਂ ਵਿਆਸ ਕਰ ਜੈਨ ਰਸੇ ਕਿਤ।

ਜੋ ਸੇਵਕ ਸੇਵਾ ਕਰੇ ਤੁਸੀਂ ਹੁਕਮ ਮਨਾਏ ਸੀ, ਹੁਕਮ ਮਨੇ ਹੋਵੇ ਪਰਵਾਰ ਕਸਮੈ ਕਾ ਮਿਲ ਪਾਏ ਸੀ, ਕਸਮੈ ਪਾਵੇ ਸੋ ਕਰੇ ਮੈਨੂੰ ਚੁੰਦਿਆ ਸੋ ਬਲ ਪਾਏ ਸੀ, ਤਾਂ ਦਰਗਾਹ ਪੈਂਦਾ ਜਾਏ ਸੀ।

ਮੱਤ ਬਿਟੇ ਵੇ ਮੱਤ ਬਿਟੇ ਗੁਮਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇ ਮਨ ਜੂਠੇ ਚਿੜੀ ਭਰੇ ਕਹੋ ਨਾਨਕ ਸੱਚ ਤਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ।

0: ਸੁਖ ਮੰਦਾ ਖਿਜ ਤੇ ਮੇਰਾ ਜਾਣ ਪੰਡੋ ਹੀ ਪੰਡ ਉਪਜੇ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਗਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਈਏ ਭਾਗਾਂ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ ਪੌੜੀ
1: ਸਭ ਕੋ ਆਖੇ ਆਪਣਾ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਠਾਕੁਰ ਤੁਮ ਪਹਿਰਦਾਸ, ਜੀਓ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੇ ਸੂਤਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ, ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਕੁਰਤੇ ਅਮਰਦਾਸ, ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਕਰ ਨੌ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਤਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਪਾਤਸ਼ਾਹ ਜੀਓ ਹੋਏ ਨੇ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ। ਦਰ ਕਰਦੇ ਪ੍ਰੀਤਵਾਨ ਸੇਵਕ ਨਗਰ ਮੀਰਪੁਰ ਮਾੜੀ ਨਵਾਂ ਪਿੰਡ ਮੱਲੀਆਂ ਕਲਾਂ ਮੱਲੀਆਂ ਖੁਰਦ ਦੀਆਂ ਸਮੂਹ ਸੰਗਤਾਂ ਵੱਲੋਂ ਬਾਬਾ ਲਛਮਣ ਜੱਤੀ ਜੀ ਦੀ ਯਾਦ ਨੂੰ ਮੁੱਖ ਰੱਖਦਿਆਂ ਕੱਲ੍ਹ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਨੇ ਪਾਤਸ਼ਾਹ ਜੀਓ। ਸੇਵਕ ਪਰਿਵਾਰ ਭਾਈ ਜਗੀਰ ਸਿੰਘ, ਬੀਬੀ ਜਸਵਿੰਦਰ ਕੌਰ ਧਾਲੀਵਾਲ ਪਰਿਵਾਰ ਵੱਲੋਂ ਕਾਕਾ ਆਗਮ ਸਿੰਘ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਅਤੇ ਭਾਈ ਪ੍ਰੇਮ ਸਿੰਘ ਨੂੰ ਪੁੱਤਰ ਦੀ ਦਾਤ ਦੀ ਯਾਚਨਾ ਕਰਦਿਆਂ ਹੋਇਆਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਹੋ ਰਹੀ ਪਾਤਸ਼ਾਹ ਇੰਨੇ ਅਰਸੇ ਦੇ ਵਿੱਚ ਨਗਰ ਨਿਵਾਸੀਆਂ ਅਤੇ ਸੇਵਕ ਪਰਿਵਾਰ ਪਾਸੋਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਉਹ ਸਮੂਹ ਨਗਰ ਨਿਵਾਸੀਆਂ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ਼ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ। ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ। ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਨਗਰ ਨਿਵਾਸੀਆਂ ਅਤੇ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਉਪਰੰਤ ਅਗਲੀ ਸੇਵਾ ਸੁੱਧ ਸਪਸ਼ਟ ਇੱਕ ਰਸ ਨਾਲ ਕਰਨ ਦੀ ਬਲ ਬੁੱਧ ਸਮਰੱਥਾ ਬਖਸ਼ਿਸ਼ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਧੰਨ ਵਾਹਿਗੁਰੂ ਸਾਹਿਬ ਜੀ। ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੈ, ਗੁਰ ਪ੍ਰਸਾਦੀ ਵਿਦਿਆ ਵਿਚਾਰੇ। ਪੜ ਪੜ ਪਾਵੇ ਮਾਨ, ਆਪਾ ਮਧੇ ਆਪ ਪ੍ਰਗਾਸ਼ਿਆ, ਪਾਇਆ ਅੰਮ੍ਰਿਤ ਨਾਮ। ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹਉ ਤੈ ਪੈ ਮੰਗੋ, ਦੇਹ ਆਪਣਾ ਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰ ਪੂਰੇ,

दुविधा षोड भय निरंकारी मुकत पदार्थ हार रास चाखे आवण जान रहे

ਸਰਵਰ ਮਹਿ ਹੰਸ ਹੰਸ ਮਹਿ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਸ਼ੁਨ ਮੰਡਲ ਇੱਕ ਜੋਗੀ ਬੈਸੇ

चौथे पाद कौ जे मान पतियाए साचे निर्मल मैल ना लागे।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋਂ ਵਡਭਾਗੇ ਹਾਂ, ਜਿੱਥੇ ਆਪ ਜੀਆਂ ਨੇ ਗੁਰੂ ਦਰ ਦੇ ਸਤਿਕਾਰਤ ਕੀਰਤਨੀ ਜਥੇ ਭਾਈ ਪਰਮਿੰਦਰ ਸਿੰਘ ਜੀ ਤਿੰਨਾਂ ਪਾਸੋਂ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਇਹ ਜਥਾ ਕੱਲ੍ਹ ਸ਼ਾਮ ਹੀ ਸਾਡੇ ਪਾਸ ਪਹੁੰਚਿਆ ਹੈ, ਇਹਨਾਂ ਨੂੰ ਜੀਵਾਂ ਆਖਦੇ ਹਾਂ। ਆਉਣ ਵਾਲੇ ਤਕਰੀਬਨ 2 ਮਹੀਨੇ ਆਪ ਸੰਗਤਾਂ ਦੀ ਗੁਰਬਾਣੀ ਕੀਰਤਨ ਦੁਆਰਾ ਸੇਵਾ ਕਰਨਗੇ। ਆਪ ਜੀ ਨੇ ਸਵੇਰ ਸ਼ਾਮ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਗੁਰਦੁਆਰਾ ਸਾਹਿਬ ਵਿਖੇ ਨਗਰ ਮੀਰਪੁਰ ਮਾੜੀ ਨਵਾਂ ਪਿੰਡ ਮੱਲੀਆਂ ਕਲਾਂ ਮੱਲੀਆਂ ਖੁਰਦ ਭਾਈ ਜਗੀਰ ਸਿੰਘ ਧਾਲੀਵਾਲ ਪਰਿਵਾਰ ਵੱਲੋਂ 2 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ, ਜਿਨ੍ਹਾਂ ਦੇ ਭੋਗ ਭਲਕੇ ਐਤਵਾਰ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਨਗਰ ਨਿਵਾਸੀਆਂ ਅਤੇ ਪਰਿਵਾਰਾਂ ਵੱਲੋਂ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਅਤਿ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਸਤਿਗੁਰਾਂ ਦੇ ਇਲਾਹੀ ਫੁਰਮਾਨ ਦੀ ਕਥਾ ਵਿਚਾਰ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

तुम ही सज्जन सुहेले।

जुगु जुग टल चवर शतर तखत दे मालक हाजरा हजूर जारा जहूर शब्द गुरु बाणी के बोहित अमृत के दाते दसां पातशाहियां दी जोत साहिब सच्चे पातशाह सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तों सज्जे दीवाना दीआं हाजरियां भर रहे सन्मान योग सत्कार योग सतसंगी जनों सतगुरां ने बड़ी अपार बख्शिश रहमत कीती है। आप सब सतगुरां दी मुबारक गोद विच जुड़ बैठ के मेरे तों पहलां गुरु घर के रागी सिंघां पासों गुरदेव दी अमृतमयी बाणी आसा की वार दे कीर्तन श्रवण कर रहे सी। उपरंत सत्कारयोग भाई साहब जी ने गुरु चरणा विच सरबत दे भले दी अरदास करके अज दा जो पावन पवित्र उपदेश मुख वाक दे रूप विच आप संगत दे नाल सांझा कीता है जी, आओ समा है तिस मुख वाक दी विचार दा। विचारां नूं आरंभण तों पहलां आपस विच फतेह दी सांझ पाईए जी। वाहिगुरु जी का खालसा, वाहिगुरु जी की फतेह। पावन पवित्र मुखवाक राग तनासरी विच सिख धर्म दे बानी धन गुरु नानक साहिब महाराज दी रसना तों उचारण कीता होया। गुरु ग्रंथ साहिब जी दे मुबारक अंक 685-86 दे उत्ते सुभायमान है। धन गुरु नानक साहिब महाराज ने सरलेख रखिया है तनासरी महला पहला। तनासरी राग विच महला पहला दा भाव है शरीर पहला, घर दूजा, दूजे घर विच इस शब्द नूं गाउण दी तगीद है। अष्टपदियां, अष्टपदी दा अर्थ हुंदा है अठ पदे, जिवें अष्ट दा मतलब है अठ। इदां ही आपां बाणी विचों पढ़दे हां, दो पदे दो पदियां वाला शब्द, चौ पदे चार पदियां वाला शब्द, पंच पदा पंजां पदियां वाला शब्द। जिहड़ी सुखमणी साहिब दी बाणी है उहदा वी जदों पदे आरंभ हुंदे ने ते आपां अष्टपदी कहिंदे आ। मंगल रखिया है महाराज ने एक ओंकार सतगुर प्रसाद, ओ खुदा अकाल पुरख वाहिगुरु इको ही है। निरंतर कंटिन्यू अपनी कुदरत दे विच व्याप रहा है, सदीवी होंद वाला है अते गुरु की कृपा द्वारा उस अकाल पुरख की सोझी समझ अनुभव मनुख नूं प्राप्त हुंदा है। रहाओ वाली पंक्ति विच सतगुरु धन गुरु नानक साहिब महाराज फरमाउंदे ने, क्या बग बपड़ा छपड़ी नाए, कीचड़ डूबै मैल ना जाए। शरीरक सफाई दे लई इशनान पान करना बड़ा जरूरी हुंदा है। पानी जिहड़ा है वह साडे तन की गंदगी नूं उतार दिंदा है, ला दिंदा है। तो इसे करके जिहड़ा भी मनुख इस धरती दे उत्ते है वह अपने शरीर की सेहत का सफाई का ख्याल रखता होया, जिहड़ा भी पानी वाला साधन उपलब्ध हुंदा है उहदे नाल इशनान करदा है। पहले समयां दे विच खूह हुंदे सन, दरियावां दे विच इशनान करना, सरोवरां विच चुभियां मारनियां, जिहड़ा पानी साफ होना उहदे विच बंदे ने इशनान पान करना। समां पा के नलके आ गए, मोटरां आ गईयां, तो इस तरीके नाल लोग इशनान करते सन।
ਹੁਣ ਇੱਕ ਪਾਣੀ ਹੁੰਦਾ ਹੈ ਜਿਹੜਾ ਸਾਰੇ ਪਿੰਡ ਦੀ ਗੰਦਗੀ ਇੱਕ ਛੱਪੜ ਦੇ ਵਿੱਚ ਇਕੱਠੀ ਹੁੰਦੀ ਹੈ, ਉਹਨੂੰ ਵੀ ਪਾਣੀ ਕਿਹਾ ਜਾਂਦਾ ਹੈ। ਸਾਰਿਆਂ ਦਾ ਮਲ ਮੂਤਰ ਜੋ ਵੀ ਸਰੀਰ ਦੀ ਗੰਦਗੀ ਹੈ ਉਹ ਛੱਪੜੀ ਦੇ ਵਿੱਚ ਇਕੱਠੀ ਹੋਈ। ਤੋ ਮਹਾਰਾਜ ਨੇ ਉਹਦੀ ਉਦਾਹਰਣ ਦਿੱਤੀ ਹੈ, ਆਖਿਆ ਵੀ ਇਹ ਵੀ ਤੇ ਸਮਝ ਹੋਣੀ ਚਾਹੀਦੀ ਹੈ ਨਾ ਵੀ ਬੰਦੇ ਨੇ ਨਹਾਉਣਾ ਕਿੱਥੇ। ਥੋੜਾ ਹੈ ਵੀ ਜਿੱਥੇ ਪਾਣੀ ਵੇਖਿਆ ਉੱਥੇ ਜਾ ਕੇ ਚੁੱਭੀ ਮਾਰ ਲਈ। ਤੇ ਤੁਸੀਂ ਕਦੀ ਵੇਖੋ ਬੰਦੇ ਦੇ ਸਰੀਰ ਉੱਤੇ ਚਿੱਕੜ ਵੀ ਲੱਗਾ ਹੋਵੇ, ਤੁਸੀਂ ਛੱਪੜ ਵਿੱਚ ਜਾ ਕੇ ਵੀ ਨਹਾ ਲਓ ਤੇ ਚਿੱਕੜ ਉਹਨੇ ਵੀ ਲਾ ਦੇਣਾ। ਉਸ ਪਾਣੀ ਨਾਲ ਵੀ ਚਿੱਕੜ ਲੱਥੇਗਾ, ਪਰ ਉਸ ਪਾਣੀ ਵਿੱਚੋਂ ਬਿਮਾਰੀਆਂ ਵੀ ਪੈਦਾ ਹੋਣਗੀਆਂ। ਉਹ ਪਾਣੀ ਬੰਦੇ ਦੀ ਜਿਹੜੀ ਬਦਬੂ ਹੈ ਉਹਦੇ ਵਿੱਚ ਵਾਧਾ ਕਰ ਦਿੰਦਾ ਹੈ। ਜੇ ਬੰਦਾ ਸਿਰ ਵਿੱਚ ਪਾ ਲਵੇ ਤੇ ਸਿਰ ਵਿੱਚ ਕਰਮ ਚੱਲ ਜਾਣਗੇ। ਤੇ ਜੇ ਉੱਥੇ ਕੋਈ ਉਹਨੂੰ ਸਮਝਾਵੇ ਜਿਹੜਾ ਉਸ ਛੱਪੜੀ ਵਿੱਚ ਨਹਾਉਣ ਵੜਿਆ ਏ, ਉਹਨੂੰ ਕੋਈ ਕਵੇ ਵੀ ਇੱਥੇ ਨਾ ਨਹਾ ਤੇ ਆਖੇ ਪਾਣੀ ਨਾਲ ਹੀ ਤੇ ਨਹਾਉਣ ਡਿਆ, ਹਰਜ ਕੀ ਹੈ? ਵੇਖੋ ਮੇਰਾ ਸਰੀਰ ਚਿੱਕੜ ਲੱਗਾ ਸੀ, ਮੈਂ ਪਾਣੀ ਦਾ ਇਹਦੇ ਵਿੱਚੋਂ ਬਾਲਟੀ ਜੱਗ ਭਰਿਆ ਤੇ ਇਹਦੇ ਨਾਲ ਨਹਾ ਲਿਆ। ਜੇ ਕੋਈ ਇੱਦਾਂ ਦਾ ਆਰਗਿਊ ਕਰੇ, ਇੱਦਾਂ ਦਾ ਤਰਕ ਦਵੇ ਤੇ ਸਿਆਣਾ ਬੰਦਾ ਮੱਥੇ ਉੱਤੇ ਹੱਥ ਮਾਰੇਗਾ ਵੀ ਚੰਗੀ ਤੇਰੀ ਸਿਆਣਪ ਹੈ, ਵੀ ਗੰਦੇ ਪਾਣੀ ਦੇ ਨਾਲ ਇਸ਼ਨਾਨ ਕੌਣ ਕਰਦਾ ਹੈ, ਮਲ ਮੂਤਰ ਦੇ ਨਾਲ ਇਸ਼ਨਾਨ ਕੌਣ ਕਰਦਾ ਹੈ, ਇਸ ਪਾਣੀ ਨੂੰ ਪੀਂਦਾ ਕੌਣ ਹੈ? ਮਹਾਰਾਜ ਕਹਿੰਦੇ ਬੰਦੇ ਦੀ ਬਿਰਤੀ ਜਦੋਂ ਨਾ ਬੰਗਲੇ ਵਰਗੀ ਹੁੰਦੀ ਹੈ ਤੇ ਪਤਾ ਹੈ ਵੀ ਬੰਗਲਾ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹੈ। ਉਹਨੂੰ ਇੱਦਾਂ ਲੱਗਦਾ ਹੈ ਵੀ ਜੇ ਮੈਂ ਇਸ ਜਲ ਵਿੱਚ ਚੁੱਭੀ ਮਾਰਾਂਗਾ ਤੇ ਮੇਰਾ ਕਲਿਆਣ ਹੋਵੇਗਾ। ਪਰ ਬਾਬੇ ਨੇ ਆਖਿਆ ਮੈਲ ਲੈਂਦੀ ਨੀ, ਸ਼ਬਦ ਰੱਖਿਆ ਸਤਿਗੁਰ ਨੇ, ਆਖਿਆ ਕਿਆ ਬੱਗ ਬੱਪੜਾ ਛੱਪੜੀ ਨਾਏ। ਆਖਿਆ ਮੂਰਖ ਬਗਲਾ ਕਿੱਥੇ ਨਹਾਉਂਦਾ ਫਿਰਦਾ, ਛੱਪੜੀਆਂ ਵਿੱਚ ਭਾਈ ਤੂੰ ਨਹਾਉਣਾ ਹੈ, ਸਮੁੰਦਰ ਵਿੱਚ ਨਾ ਉੱਥੇ ਚੁੱਭੀ ਮਾਰ, ਜੇ ਨਹਾਉਣਾ ਹੈ ਤੇ ਕਿਸੇ ਦਰਿਆ ਦੇ ਵਿੱਚ ਨਾ, ਜੇ ਨਹਾਉਣਾ ਹੈ ਕਿਸੇ ਸਰੋਵਰ ਵਿੱਚ ਨਾ ਜਿਹਦਾ ਸੰਬੰਧ ਦਰਿਆ ਦੇ ਨਾਲ ਹੋਵੇ, ਛੱਪੜਾਂ ਵਿੱਚ ਜਾ ਕੇ ਇਸ਼ਨਾਨ ਕੌਣ ਕਰਦਾ? ਇਹ ਤੇ ਦਰਅਸਲ ਗਲਤ ਗੱਲ ਹੈ। ਤੋ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ ਵੀ ਜਿਹੜਾ ਬਗਲਾ ਹੁੰਦਾ ਹੈ ਨਾ, ਜਿਹੜਾ ਥੋੜਾ ਜਿਹਾ ਚਲਾਕ ਬਣਦਾ ਹੈ, ਕਿਉਂਕਿ ਉਹਦੀ ਬਿਰਤੀ ਇਹ ਹੁੰਦੀ ਹੈ ਵੀ ਮੈਂ ਤੇ ਬੜਾ ਸਿਆਣਾ ਹੁਣ। ਤੁਸੀਂ ਵੇਖੋ ਕਈ ਵਾਰ ਬੰਦਾ ਸਿਆਣਾ ਬਣਦਾ ਬਣਦਾ ਵੀ ਕੰਮ ਉਗਾੜ ਲੈਂਦਾ। ਤਾਂ ਹੀ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਵੈਸੇ ਬੰਦੇ ਨੂੰ ਚਲਾਕ ਹੋਣਾ ਚਾਹੀਦਾ ਹੈ, ਚਾਤਰੀ ਹੋਣੀ, ਪਰ ਚਤੁਰਾਈ ਵੀ ਜਿਹੜੀ ਉਹ ਠੀਕ ਹੋਣੀ ਚਾਹੀਦੀ ਹੈ ਨਾ। ਚਤੁਰਾਈ ਜਿਹੜੀ ਹੈ ਜੇ ਉਹ ਮੂਰਖਤਾ ਭਰੀ ਹੋਵੇ ਤੇ ਫਿਰ ਉਹ ਚਤੁਰਾਈ ਨਹੀਂ ਹੁੰਦੀ, ਉਹ ਮੂਰਖਪੁਣਾ ਹੀ ਹੁੰਦਾ। ਜਪਜੀ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਪੰਕਤੀ ਪੜ੍ਹਦੇ ਹਾਂ ਵੀ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਇਹ ਸਿਆਣਪਾਂ ਕਿਹੜੀਆਂ ਨੇ? ਇਹ ਸਿਆਣਪ ਉਹ ਹੈ ਜਿਹੜੀ ਬੰਦੇ ਦੀ ਆਪਣੀ ਬੁੱਧੀ ਵਿੱਚੋਂ ਪੈਦਾ ਹੋਈ ਹੈ, ਗੁਰੂ ਵਾਲੀ ਸਿਆਣਪ ਨਹੀਂ ਹੈਗੀ। ਇਹ ਸਿਆਣਪ ਉਹ ਹੈ ਜਿਹੜੀ ਇਹਦੀ ਆਪਣੀ ਚਲਾਕੀ ਦੇ ਵਿੱਚੋਂ ਪੈਦਾ ਹੋਈ ਹੈ। ਤਾਂ ਬਹੁਤ ਸਾਰੀਆਂ ਸਿਆਣਪਾਂ ਚਲਾਕੀਆਂ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਬੰਦੇ ਦੀ ਆਪਣੀ ਮਾਨਸਿਕਤਾ ਵਿੱਚੋਂ ਨਿਕਲੀਆਂ ਹੁੰਦੀਆਂ, ਉਹਨੂੰ ਲੱਗਦਾ ਸ਼ਾਇਦ ਇੱਦਾਂ ਬਿਹਤਰ ਹੋ ਜਾਵੇਗਾ, ਇੱਦਾਂ ਚੰਗਾ ਹੋ ਜਾਵੇਗਾ। ਤੋ ਸੋ ਉਹ ਕੋਸ਼ਿਸ਼ ਤੇ ਇਹ ਕਰਦਾ ਹੈ ਸਿਆਣਾ ਬਣਨ ਦਾ, ਪਰ ਉਹਦੀ ਉਹ ਸਿਆਣਪ ਚੱਲਦੀ ਨਹੀਂ ਬਹੁਤਾ ਸਮਾਂ। ਤੋ ਮਹਾਰਾਜ ਨੇ ਆਖਿਆ ਇਹ ਸਮਝ ਹੋਣੀ ਚਾਹੀਦੀ ਹੈ ਵੀ ਬੰਦੇ ਨੇ ਇਸ਼ਨਾਨ ਕਿੱਥੇ ਕਰਨਾ, ਨਹਾਉਣਾ ਕਿੱਥੇ ਹੈ, ਉਹ ਸਾਫ ਪਾਣੀ ਵਿੱਚ ਨਹਾਉਣਾ ਹੈ। ਤੇ ਮਹਾਰਾਜ ਨੇ ਤੁਲਨਾ ਕੀਤੀ ਹੈ, ਆਖਿਆ ਗੁਰੂ ਉਹ ਸਰੋਵਰ ਹੈ ਜਿਹੜਾ ਸਾਫ ਹੈ, ਚੁੱਭੀ ਮਾਰਨੀ ਹੈ ਇਸ ਸਰੋਵਰ ਵਿੱਚ ਮਾਰ। ਮਹਾਰਾਜ ਦੀ ਬਾਣੀ ਵਿੱਚ ਵੇਖੋ ਗੁਰੂ ਨੂੰ ਸਮੁੰਦਰ ਵੀ ਕਿਹਾ ਗਿਆ। ਹੁਣ ਸਮੁੰਦਰ ਬੜੇ ਵੱਡੇ ਖਜ਼ਾਨੇ ਰੱਖਦਾ ਆਪਣੇ ਅੰਦਰ, ਜਿੱਦਾਂ ਜਿੱਦਾਂ ਕੋਈ ਸਮੁੰਦਰ ਵਿੱਚ ਡੂੰਘਾ ਉਤਰਦਾ ਜਾਵੇਗਾ ਉਦਾਂ ਹੀ ਹੀਰੇ ਮੋਤੀ ਉਹਨੂੰ ਅੰਦਰੋਂ ਲੱਭਦੇ ਜਾਣੇ, ਉਦਾਂ ਹੀ ਜਵਾਹਰਾਤ ਜਿਹੜੇ ਨੇ ਉਹਨੂੰ ਲੱਭਦੇ ਰਹਿੰਦੇ ਨੇ, ਉਦਾਂ ਹੀ ਉਹ ਆਨੰਦ ਨਾਲ ਭਰ ਜਾਵੇਗਾ। ਦੂਜੀ ਗੱਲ ਮਹਾਰਾਜ ਨੇ ਆਖੀ ਗੁਰੂ ਉਹ ਸਾਗਰ ਹੈ, ਉਹ ਸਰੋਵਰ ਹੈ ਜਿਹੜਾ ਰਤਨਾਂ ਨਾਲ ਭਰਿਆ ਪਿਆ ਹੈ। ਮਹਾਰਾਜ ਨੇ ਬਖਸ਼ਿਸ਼ ਕੀਤੀ ਪਹਿਲੇ ਬੰਦ ਵਿੱਚ, ਪਹਿਲਾਂ ਰਹਾਓ ਵਾਲੀ ਪੰਕਤੀ ਵਿੱਚ ਆਖਿਆ ਕਿਆ ਬੱਗ ਬੱਪੜਾ ਛੱਪੜੀ ਨਹਾਏ, ਕੀਚੜ ਡੁੱਬੈ ਸਗੋਂ ਹੋਰ ਕਿੱਚੜ ਵਿੱਚ ਡੁੱਬਦਾ ਹੈ। ਆਪਾਂ ਚਿੱਕੜ ਸ਼ਬਦ ਕਹਿੰਦੇ ਹਾਂ, ਇੱਥੇ ਕੀਚੜ ਵਰਤਿਆ। ਆਖਿਆ ਕੀਚੜ ਡੁੱਬੈ, ਕਿੱਚੜ ਦੇ ਵਿੱਚ ਡੁੱਬਦਾ ਹੈ, ਮੈਲ ਨਾ ਜਾਏ। ਆਪਣੇ ਵੱਲੋਂ ਤੇ ਵਿਚਾਰਾ ਗਿਆ ਸੀ ਵੀ ਮੈਲ ਲੈ ਜਾਵੇਗੀ, ਮੈਲ ਲੱਥੇਗੀ ਕਿੱਥੇ, ਮੈਲ ਤੇ ਹੋਰ ਲੱਗੇਗੀ।
ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਾਉ ਲੱਥੀ ਨਾਤਿਆਂ ਦੋਏ ਪਾ ਚੜੀਅਸ ਹੋਰ। ਆਪਣੇ ਵੱਲੋਂ ਸਿਆਣਪ ਕਰਕੇ ਕਿਸੇ ਥਾਂ ਉੱਤੇ ਨਹਾਉਣ ਗਿਆ ਵੀ ਮੈਂ ਹੁਣ ਪਵਿੱਤਰ ਹੋ ਜਾਵਾਂਗਾ, ਚੱਲ ਪਿਆ ਤੀਰਥਾਂ ਨੂੰ, ਨਾਵਣ ਚੱਲੇ ਤੀਰਥੀ ਮਨ ਖੋਟੇ, ਮਨ ਦਾ ਖੋਟਾ ਸੀ ਤਨ ਦਾ ਚੋਰ ਸੀ। ਆਪੇ ਹੀ ਇਹ ਸਮਝ ਲਿਆ ਵੀ ਇਹਦੇ ਵਿੱਚ ਚੁੱਭੀ ਮਾਰ ਕੇ ਤੇ ਹੁਣ ਮੇਰੇ ਪਾਪ ਲੈ ਜਾਣਗੇ। ਚੁੱਭੀ ਮਾਰੀ, ਪਾਪ ਲੱਥੇ ਕਿ ਨਹੀਂ ਲੱਥੇ ਤੇ ਨਹੀਂ ਪਤਾ, ਪਰ ਜਦੋਂ ਤੀਰਥ ਉੱਤੇ ਵੇਖਿਆ ਵੀ ਫਲਾਨੇ ਦੇ ਕੱਪੜੇ ਬੜੇ ਸੋਹਣੇ ਪਏ ਨੇ, ਆਉਣ ਲੱਗਿਆਂ ਵਲੇਟ ਕੇ ਕੱਛੇ ਉਹ ਲੈ ਆਇਆ, ਇੱਕ ਪਾਪ ਲਾਉਣ ਗਿਆ ਸੀ, ਦੋ ਪਾਪ ਹੋਰ ਚੜਾ ਕੇ ਆ ਗਿਆ। ਹੁਣ ਉਹ ਜਿਹੜੇ ਦੋ ਪਾਪ ਚੜਾਏ ਨੇ ਉਹ ਕਿੰਨੇ ਚੜਾਏ ਨੇ? ਉਹਦੀ ਆਦਤ ਨੇ ਚੜਾਏ ਨੇ, ਉਹਦੇ ਸੁਭਾਅ ਨੇ ਚੜਾਏ ਨੇ। ਹੁੰਦਾ ਹੈ ਨਾ ਜੀ ਇੱਦਾਂ, ਵੇਖੋ ਬੇਭਰੋਸਗੀ ਦਾ ਆਲਮ ਦੁਨੀਆਂ ਵਿੱਚ ਇੰਨਾ ਵੱਧ ਗਿਆ, ਅੱਜ ਕੰਧਾਂ ਉੱਚੀਆਂ ਹੋ ਗਈਆਂ। ਆ ਕਿਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਨਾ, ਜਦੋਂ ਆਪਾਂ ਪਹਿਲਾਂ ਵੇਹਨੇ ਆ, ਕਿਹੜੀਆਂ ਵਾੜਾਂ ਸੀ, ਕੱਖ ਵੀ ਨਹੀਂ ਸੀ, ਏਦਾਂ ਹੀ ਸੀ। ਅੱਜ ਵੀ ਕੈਨੇਡਾ ਦੇ ਵਿੱਚ ਐਸੀਆਂ ਥਾਵਾਂ ਹੈਗੀਆਂ ਨੇ ਵੀ ਜਿੱਥੇ ਉਹ ਕਹਿੰਦੇ ਸਾਡੇ ਚੋਰੀ ਨਹੀਂ ਹੋਈ, ਅਮੈਰੀਕਾ 'ਚ ਹੈਗੀਆਂ ਨੇ ਏਦਾਂ ਦੀਆਂ ਥਾਵਾਂ, ਕਹਿੰਦੇ ਜੀ ਬਾਹਰ ਸਮਾਨ ਪਿਆ ਰਹਿੰਦਾ ਕੋਈ ਨਹੀਂ ਚੁੱਕਦਾ, ਪਰ ਇੰਡੀਆ 'ਚ ਰੱਖ ਕੇ ਵੇਖ ਲਓ, ਆਪਣੇ ਰੱਖ ਕੇ ਵੇਖ ਲਓ। ਤੋ ਜਿੱਦਾਂ ਜਿੱਦਾਂ ਕੰਧਾਂ ਉੱਚੀਆਂ ਹੋ ਰਹੀਆਂ ਘਰਾਂ ਦੀਆਂ, ਇਹਦਾ ਮਤਲਬ ਹੈ ਦੁਨੀਆਂ ਵਿੱਚ ਬੇਇਤਫਾਕੀ ਦਾ ਆਲਮ ਵੱਧ ਰਿਹਾ ਹੋਣਾ। ਹੁਣ ਕਿਸੇ ਉੱਤੇ ਕੋਈ ਭਰੋਸਾ ਨਹੀਂ ਕਰ ਸਕਦਾ। ਸੀਸੀਟੀਵੀ ਕੈਮਰੇ ਗੁਰਦੁਆਰਿਆਂ 'ਚ ਲੱਗੇ ਨੇ, ਧਾਰਮਿਕ ਸਥਾਨਾਂ 'ਤੇ ਲੱਗੇ ਨੇ, ਤੇ ਜੇ ਅਸੀਂ ਇਹ ਮੰਨ ਕੇ ਬੈਠੇ ਹਾਂ ਵੀ ਸਾਰਾ ਹੀ ਇੱਥੇ ਜਿਹੜਾ ਬੰਦਾ ਹੈ ਕੋਈ ਐਸਾ ਨਹੀਂ ਹੈ ਜਿਹੜਾ ਮੈਲ ਲਵਾਉਣ ਆਉਂਦਾ, ਸਾਰੇ ਲਾਉਣ ਹੀ ਆਉਂਦੇ ਨੇ, ਨਹੀਂ ਨਹੀਂ ਨਹੀਂ, ਬੜੇ ਐਸੇ ਨੇ ਜਿਹੜੇ ਮੈਲ ਲਵਾਉਣ ਆਉਂਦੇ ਨੇ, ਇਸੇ ਕਰਕੇ ਤੇ ਕੈਮਰਿਆਂ ਦੀ ਲੋੜ ਪੈਂਦੀ ਹੈ। ਤਾਂ ਦੁਨੀਆਂ ਵਿੱਚ ਇਹ ਚੀਜ਼ਾਂ ਵਧੀਆਂ ਨੇ ਤੇ ਘਰਾਂ ਦੀਆਂ ਕੰਧਾਂ ਉੱਚੀਆਂ ਹੋਈਆਂ ਨਾ। ਹੁਣ ਜੇ ਆਪਾਂ 20-30 ਸਾਲ ਵੀ ਪਿੱਛੇ ਚਲੇ ਜਾਈਏ, ਘਰ ਕੱਚੇ ਸਨ ਲੋਕਾਂ ਦੇ, ਕੋਈ ਬਹੁਤ ਚਲੋ ਜਿਹੜਾ ਥੋੜਾ ਜਿਹਾ ਅਮੀਰ ਸੀ ਜਿਹਦੇ ਬੱਚੇ ਬਾਹਰ ਆ ਗਏ ਜਾਂ ਇੱਦਾਂ ਕਰਕੇ ਕੁਝ ਉਹਨੇ ਕਮਾਈ ਕਰ ਲਈ, ਉਹਦਾ ਘਰ ਪੱਕਾ ਬਣ ਗਿਆ, ਨਹੀਂ ਤੇ ਨਿੱਕੀਆਂ ਨਿੱਕੀਆਂ ਕੰਧਾਂ ਘਰਾਂ ਦੀਆਂ, ਆਮ ਲੋਕ ਉਹਨੂੰ ਟੱਪਣ ਲੱਗਿਆਂ ਵੀ ਕੋਈ ਖੈ ਨਹੀਂ ਸੀ ਹੁੰਦੀ। ਤੇ ਜੇ ਵਾੜ ਵੀ ਕੀਤੀ ਸੀ ਤੇ ਉਹ ਪਸ਼ੂ ਤੋਂ ਕੀਤੀ ਸੀ ਵੀ ਪਸ਼ੂ ਕੋਈ ਆਣ ਕੇ ਕਿਤੇ ਬੱਚੇ ਵਿਹੜੇ ਵਿੱਚ ਖੇਡਦੇ ਹੋਣ ਤੇ ਪਸ਼ੂ ਆਣ ਕੇ ਨਾ ਚੜ ਜਾਣ, ਬਸ ਇੰਨਾ ਹੀ ਸੀ। ਹੁਣ ਕੰਧਾਂ ਬੰਦਾ ਘਰਾਂ ਦੀ ਛੱਤ ਨਾਲੋਂ ਵੀ ਉੱਚੀਆਂ ਕਰਕੇ ਉੱਤੇ ਕੱਚ ਮੜੀ ਫਿਰਦਾ, ਖਤਰਾ ਕਿਹਦੇ ਕੋਲੋਂ ਹੈ? ਖਤਰਾ ਹੈ ਮਨੁੱਖ ਦੀ ਅੰਤਰਾਤਮਾ ਕੋਲੋਂ ਜਿਹੜੀ ਮਲੀਨ ਹੋ ਚੁੱਕੀ ਹੈ। ਹਰ ਬੰਦਾ ਇੱਥੇ ਮੈਲਾ ਹੋ ਰਿਹਾ ਤੇ ਉਹ ਸਮਝ ਰਿਹਾ ਹੈ ਵੀ ਮੈਂ ਪਵਿੱਤਰ ਪਤਾ ਕਿਵੇਂ ਹੋਵਾਂਗਾ ਆਪਣੀ ਚਲਾਕੀ ਨਾਲ। ਨਹੀਂ, ਇਹ ਸਾਰੀ ਖੇਡ ਉਦਾਂ ਦੀ ਹੈ। ਮਹਾਰਾਜ ਨੇ ਆਖਿਆ ਕਿਆ ਬਗ ਬੱਪੜਾ ਛੱਪੜੀ ਨਾਏ, ਬੰਗਲਾ ਆਪਣੀ ਸਿਆਣਪ ਕਰਕੇ ਛੱਪੜੀਆਂ ਵਿੱਚ ਚੁੱਭੀਆਂ ਮਾਰਦਾ ਫਿਰਦਾ, ਗੁਰੂ ਦੇ ਦਰ ਨੂੰ ਛੱਡ ਕੇ ਕੀਚੜ ਡੂਬੈ ਹੋਰ ਕਿਚੜ ਲਾ ਰਿਹਾ ਹੈ, ਮੈਲ ਨਾ ਜਾਏ

0: ਉੱਪਰ ਕਰ ਦੇਵੇਗਾ, ਫਿਰ ਇੱਕ ਕੂਚਾ ਵੱਜਣਾ ਤੇ ਨਾਲ ਦੀ ਨਾਲ ਹੀ ਉਹ ਸਾਫ਼ ਹੋ ਜਾਣਾ। ਹੁਣ ਇਹੋ ਖੇਡ ਹੈ ਵੀ ਗੁਰੂ ਵੀ ਜਿਹੜਾ ਹੈ ਉਹ ਗਾਲਦਾ ਹੈ, ਪਰ ਇਹ ਸਰੀਰ ਨਹੀਂ ਗਾਲਦਾ, ਇਹ ਬੰਦੇ ਦੇ ਅੰਦਰ ਨੂੰ ਗਾਲਦਾ ਹੈ, ਅੰਦਰ ਦੀ ਮੈਲ ਨੂੰ ਗਾਲਦਾ ਹੈ। ਤੋ ਜੇ ਅਸੀਂ ਬਾਹਰੀ ਸਰੋਵਰ ਦੇ ਵਿੱਚ, ਮਹਾਰਾਜ ਨੇ ਹੁਣ ਇੱਥੇ ਵੇਖੋ ਕੀ ਆਖਿਆ, ਆਖਿਆ ਇਸ਼ਨਾਨ ਕਰੈ ਸਦਾ ਦਿਨ ਰਾਤੀ, ਦਿਨ ਤੇ ਰਾਤ ਇਸ਼ਨਾਨ ਕਰ। ਤੇ ਜੇ ਬਾਣੀ ਦੇ ਅਰਥ ਆਪਾਂ ਏਦਾਂ ਕਰੀਏ ਵੀ ਬਾਹਰੀ ਸਰੋਵਰ ਵਿੱਚ ਦਿਨ ਰਾਤ ਇਸ਼ਨਾਨ ਕਰਨਾ ਹੈ, ਤੇ ਇਹ ਗੱਲ ਪੋਸੀਬਲ ਵੀ ਨਹੀਂ ਹੈ, ਇਹ ਸੰਭਵ ਨਹੀਂ ਹੈਗੀ ਗੱਲ। ਤੇ ਨਾ ਬੰਦਾ ਕੋਈ ਜਿਹੜਾ ਹੈ ਉਹ ਦਿਨ ਤੇ ਰਾਤ ਦੁਨੀਆਂ ਦੇ ਕਿਸੇ ਸਰੋਵਰ ਦਰਿਆ ਤੀਰਥ ਵਿੱਚ 24 ਘੰਟੇ ਬੈਠਾ ਰਹਿ ਸਕਦਾ ਹੈ, ਪਰ ਗੁਰੂ ਦੇ ਸਰੋਵਰ ਦੇ ਵਿੱਚ ਤੁਸੀਂ 24 ਘੰਟੇ ਸੁਰਤ ਕਰਕੇ ਬੈਠੇ ਰਹਿ ਸਕਦੇ ਹੋ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਸੰਤ ਚੁਗੈ ਨਿਤ ਗੁਰਮੁਖ ਹੋਈ, ਇਸ਼ਨਾਨ ਕਰੈ ਸਦਾ ਦਿਨ ਰਾਤੀ, ਹੋਮੈ ਮੈਲ ਚੁਕਾਵਣਿਆ। ਅੰਦਰੋਂ ਕੀ ਹੋਇਆ, ਹੋਮੇ ਦੀ ਮੈਲ ਚੁੱਕੀ ਗਈ, ਖਤਮ ਹੋ ਗਈ। ਤੇ ਮਹਾਰਾਜ ਨੇ ਕਿਹਾ ਨਿਰਮਲ ਹੰਸਾ ਪ੍ਰੇਮ ਪਿਆਰ, ਮਨ ਨੂੰ ਜਿਹੜਾ ਏਦਾਂ ਰੱਬ ਨਾਲ ਪਿਆਰ ਕਰਦਾ ਏ, ਗੁਰੂ ਨਾਲ ਪਿਆਰ ਕਰਦਾ ਏ, ਉਹ ਨਿਰਮਲ ਹੰਸ ਬਣ ਗਿਆ, ਪਵਿੱਤਰ ਹੰਸ ਬਣ ਗਿਆ, ਮੈਲ ਤੋਂ ਰਹਿਤ ਹੋ ਗਿਆ। ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੈ, ਉਹ ਕਿੱਥੇ ਵਸਦਾ ਏ, ਹਰ ਸਰ, ਸਰ ਮਤਲਬ ਸਰੋਵਰ, ਉਹ ਗੁਰੂ ਹਰੀ ਸਰੋਵਰ ਉੱਤੇ ਵਸਦਾ ਹੈ। ਹਰ ਸਰ ਵਸੈ ਹੋਮੈ ਮਾਰ, ਉਹਨੇ ਆਪਣੇ ਅੰਦਰ ਦੀ ਹੋਮੇ ਨੂੰ ਮਾਰ ਲਿਆ, ਖਤਮ ਕਰ ਲਿਆ। ਤੋ ਧੰਨ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਦੂਰ ਨਹੀਂ ਜਾਂਦੇ ਹੋ। ਹਰ ਰਸ ਚੋਗ ਚੁਗੈ, ਇਹ ਹੰਸ ਕੀ ਚੁਗਦੇ ਨੇ, ਰੱਬੀ ਨਾਮ ਦੇ ਰਸ ਦੇ ਚੋਗ ਚੁਗਦੇ ਨੇ, ਗੁਣਾਂ ਦੇ ਚੋਗ ਚੁਗਦੇ ਨੇ। ਵੇਖੋ ਦੋ ਤਰ੍ਹਾਂ ਦੇ ਰਸ ਨੇ, ਤੁਸੀਂ ਚੁਗ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਇੱਕ ਰਸ ਨੇ ਜਿਹਨੂੰ ਆਪਾਂ ਚਸਕੇ ਕਹਿੰਦੇ ਹਾਂ, ਇੱਕ ਰਸ ਨੇ ਔਗਣਾਂ ਦੇ ਰਸ, ਇੱਕ ਰਸ ਨੇ ਗੁਣਾਂ ਦੇ ਰਸ, ਤੁਹਾਡੀ ਮਰਜ਼ੀ ਹੈ। ਔਗਣਾਂ ਦੇ ਚੋਗ ਚੁਗ ਲਓ ਤੇ ਉਦਾਂ ਦੇ ਹੋ ਜਾਓਗੇ, ਗੁਣਾਂ ਦੇ ਚੋਗ ਚੁਗ ਲਓ ਤੇ ਉਦਾਂ ਦੇ ਹੋ ਜਾਓਗੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਇਸ ਸਰੋਵਰ ਵਿੱਚ ਹੰਸ ਨੂੰ ਕੀ ਮਿਲਦੇ ਨੇ, ਪ੍ਰਾਣ ਮਿਲਦੇ ਨੇ, ਜਾਨ ਮਿਲਦੀ ਹੈ। ਜਿਵੇਂ ਮਹਾਰਾਜ ਨੇ ਨਾ ਉਦਾਹਰਨਾਂ ਦਿੱਤੀਆਂ ਨੇ ਕੁਝ ਬਾਣੀ ਵਿੱਚ, ਉਹਨਾਂ ਅਮਲੀ ਦੀ ਉਦਾਹਰਨ ਦਿੱਤੀ, ਆਖਿਆ ਅਮਲੀ ਨੂੰ ਜਾਨ ਪੈ ਜਾਂਦੀ ਹੈ ਜਦੋਂ ਉਹਨੂੰ ਅਮਲ ਮਿਲ ਜਾਂਦਾ, ਮੱਛੀ ਨੂੰ ਜਾਨ ਪੈ ਜਾਂਦੀ ਹੈ ਜਦੋਂ ਉਹਨੂੰ ਪਾਣੀ ਮਿਲ ਜਾਂਦਾ, ਅਮਲੀ ਬੰਦਾ ਹੋਵੇ ਉਹਨੂੰ ਤੁਸੀਂ ਕਹਿ ਦਿਓ ਵੀ ਕੋਈ ਗੱਲ ਨੀ, ਸ਼ਾਮਾਂ ਨੂੰ ਤੇਰੇ ਲਈ ਕੀਤਾ ਪ੍ਰਬੰਧ, ਆ ਫਲਾਨੀ ਜਗ੍ਹਾ ਤੇ ਚੱਲੀਏ ਕੰਮ ਕਰੀਏ, ਉਹ ਫਿਰ ਉਸੇ ਚਾਹ ਚ ਹੀ ਭੱਜਾ ਫਿਰਦਾ। ਤੋ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਆਖਿਆ ਹੁਣ ਇਹ ਹੰਸ ਕਰਦੇ ਕੀ ਨੇ, ਰੱਖ ਰੱਖ ਚਰਨ ਧਰੇ ਵਿਚਾਰੀ। ਰੱਖ ਰੱਖ ਚਰਨ ਧਰੇ ਦਾ ਮਤਲਬ ਹੈ ਵੀ ਜ਼ਿੰਦਗੀ ਦਾ ਹਰ ਸਟੈਪ ਬੰਦੇ ਨੂੰ ਬੜੀ ਸਿਆਣਪ ਤੇ ਵਿਚਾਰਵਾਨ ਹੋ ਕੇ ਧਰਨਾ ਚਾਹੀਦਾ ਹੈ। ਹੁਣ ਵੇਖੋ ਇੱਕ ਤੇ ਹੈ ਵੀ ਸਾਡੇ ਜਿਹੜੇ ਮਾਇਕ ਸਟੈਪ ਹੁੰਦੇ ਨੇ ਉਹ ਇੱਕ ਵੱਖਰੀ ਚੀਜ਼ ਹੈ, ਉੱਥੇ ਉਤਰਾਅ ਚੜਾਅ ਜ਼ਿੰਦਗੀ ਵਿੱਚ ਚੱਲਦੇ ਰਹਿੰਦੇ ਨੇ, ਕਈ ਵਾਰ ਬੰਦੇ ਦੀਆਂ ਸਿਆਣਪਾਂ ਕੰਮ ਨਹੀਂ ਆਉਂਦੀਆਂ, ਇੱਦਾਂ ਵੀ ਹੁੰਦਾ ਨਾ, ਸੋਚਿਆ ਬੰਦੇ ਨੇ ਕੁਝ ਹੋਰ ਹੁੰਦਾ, ਇਹ ਹੋਰ ਕੁਝ ਹੋਰ ਜਾਂਦਾ, ਇੱਥੇ ਉਹ ਗੱਲ ਨਹੀਂ ਹੈ। ਇੱਥੇ ਹੈ ਵੀ ਗੁਰੂ ਦੀ ਮੱਤ ਲੈ ਕੇ ਹਰ ਸਟੈਪ ਰੱਖ, ਗੁਰੂ ਦੀ ਮੱਤ ਲੈ ਕੇ, ਗੁਰੂ ਵੱਲੋਂ ਦਿੱਤੀ ਹੋਈ ਸਮਝ ਲੈ ਕੇ ਜਿਹੜਾ ਹੈ ਉਹ ਆਪਣੇ ਸਟੈਪ ਨੂੰ ਧਰਿਆ ਕਰ, ਉਹਨੂੰ ਵਿਚਾਰਿਆ ਕਰ, ਜੋ ਕਰਨ ਲੱਗਾ ਹੈ ਨਾ, ਜੋ ਕਰਨਾ ਹੈ ਬੰਦੇ ਨੇ ਉਹ ਸਟੈਪ ਹੀ ਹੁੰਦਾ ਹੈ। ਤਾਂ ਮਹਾਰਾਜ ਕਹਿੰਦੇ ਹੰਸ ਕੀ ਕਰਦੇ ਨੇ, ਆਖਿਰ ਰੱਖ ਰੱਖ ਚਰਨ, ਰੱਖਦੇ ਨੇ ਚਰਨ ਇਹਨਾਂ ਪੈਰ, ਧਰੇ ਵਿਚਾਰੀ ਵਿਚਾਰਵਾਨ ਹੋ ਕੇ, ਦੁਬਿਧਾ ਛੋੜ, ਆਪਣੇ ਜੀਵਨ ਵਿੱਚ ਉਹਨਾਂ ਨੇ ਕੀ ਕੀਤਾ, ਦੁਬਿਧਾ ਕੱਢ ਦਿੱਤੀ, ਦੁਬਿਧਾ ਦਾ ਮਤਲਬ ਹੁੰਦਾ ਦੁਚਿੱਤਾਪਣ। ਹੁਣ ਸਿੱਖ ਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਤੇ ਵੀ ਭਟਕਣ ਦੀ ਲੋੜ नहीं है, दुबदा कढ दित्ती ना, ते बंगला सियाणपां करदा फिरदा, कहिंदा कोई गल नहीं है, फलाने कोल चलो, ओहदे कोल चलो, आ कर लो, ओह कर लो, ओह इदां खुआर हुंदा फिरदा। ते वैसे सिख नूं इह स्पष्ट हो जाणा चाहीदा सी जदों गुरु कलगीधर महाराज ने आखिया वी अज तों बाद तुसीं किसे देहधारी गुरु नूं नहीं मनणा, तुसीं शब्द दे लड़ ला के तुहानूं मैं चलिया, फिर ते कोई दुबदा चाहीदी नहीं सी। पर दुबदा अगलिया ने पा दित्ती, साडी समझ दी घाट सी, किन्ने ऐसे डेरे ने, किन्ना कुछ है जिथे गुरु ग्रंथ साहब के प्रकाश करके भी अगले दुबदा विच पाई फिरते ने। ते मैं कई ना सोचदा हुंना भी असी ना किसी की एक वो जिवें बाणी ने आख्या ना, जे एक अद चंगी करे दूजी भी विरास। जिहड़ा न्याणा हुंदा ना, जे बच्चा हुंदा जिहड़ा, मान लो जे उहने एक गल बहुत सियाणी कीती है, ते जिहड़ा वड्डा बंदा हुंदा ना घर दा मुखी सेवक, वो उहदियां सारियां नहीं मनदा, ਵੀ ਹੁਣ ਇਹਨੇ ਇੱਕ ਸਿਆਣੀ ਕਹਿ ਦਿੱਤੀ ਹੈ ਵੀ ਇਹਨੂੰ ਹੁਣ ਘਰ ਦੀਆਂ ਚਾਬੀਆਂ ਫੜਾ ਦਿਓ, ਇਹਨੂੰ ਇਹਦੇ ਕੋਲੋਂ ਸਾਰਾ ਕੁਝ ਕਰਵਾਉਣ ਲੱਗ ਪਓ, ਕਦੀ ਇੱਦਾਂ ਹੁੰਦਾ, ਕਦੀ ਨਹੀਂ ਹੁੰਦਾ। ਅਤੇ ਇੱਥੇ ਵੀ ਖੇਡ ਐਸੀ ਵਰਤੀ ਹੈ ਵੀ ਉਹਨਾਂ ਸਿੱਖਾਂ ਦੀ ਨਬਜ਼ ਨੂੰ ਪਛਾਣਿਆ, ਜਿੰਨੇ ਸਾਈਂ ਫੱਕਰ ਪੀਰ ਗੁਰੂ ਜਿਹੜੇ ਤੁਰੇ ਫਿਰਦੇ ਨੇ, ਉਹ ਇੱਕ ਅੱਧੀ ਗੱਲ ਬੜੀ ਚੰਗੀ ਕਰਦੇ ਨੇ, ਇੱਕ ਅੱਧੀ ਗੱਲ ਉਹਨਾਂ ਨੇ ਚੰਗੀ ਕਰਨੀ ਆ। ਉਹ ਮੈਂ ਵੇਖ ਰਿਹਾ ਸੀ ਵੀ ਇੱਕ ਸਾਈਂ ਜਿਹਾ ਸੀ ਕੋਈ, ਉਹ ਕਹਿ ਰਿਹਾ ਸੀ ਮੈਂ ਸਿੱਖ, ਮੈਂ ਬੇਨਤੀ ਕਰਦਾ, ਪੰਜਾਬ ਦੇ ਵਿੱਚ ਹੀ ਸੀ, ਸਾਰੇ ਸਿੱਖ ਆਪਣੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਜ਼ਰੂਰ ਯਾਦ ਕਰਿਆ ਕਰੋ। ਅਤੇ ਮੈਂ ਸੋਚ ਰਿਹਾ ਸੀ ਵੀ ਵੇਖੋ ਇੱਕ ਅੱਧ ਚੰਗੀ ਕਰਤੀ ਨਾ ਉਹਨੇ, ਗੱਲ ਤਾਂ ਉਹਨੇ ਚੰਗੀ ਕਹੀ ਹੈ, ਪਰ ਜਿਹੜੀਆਂ ਹੁਣ ਦੂਜੀਆਂ ਉਹਨੇ ਆਪਣੀਆਂ ਦੇਣੀਆਂ ਨੇ ਉਹ, ਅਤੇ ਸਾਡੇ ਮੂਰਖ ਸਿੱਖ ਉਹ ਕਹਿੰਦੇ ਨੇ ਵੇਖੋ ਜੀ ਉਹ ਤਾਂ ਗੁਰੂ ਕਲਗੀਧਰ ਦਾ ਪ੍ਰਚਾਰ ਕਰਦੇ ਨੇ, ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦਾ। ਵੀ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਨੇ ਤਾਂ ਇਹ ਵੀ ਕਿਹਾ ਸੀ ਵੀ ਕਿਸੇ ਮੜੀ ਮਸਾਣ ਦੇ ਉੱਤੇ ਨਹੀਂ ਜਾਣਾ, ਉਹ ਮਤਲਬ ਇੱਕ ਚੰਗੀ ਕਰ ਲਈ ਨਾ, ਬਾਕੀ ਜਿਵੇਂ ਨਾ ਸਟੋਰਾਂ ਵਾਲੇ ਹੁੰਦੇ ਨੇ ਨਾ ਕਈ ਵਾਰ, ਉਹਨਾਂ ਨੇ ਇੱਕ ਅੱਧੀ ਚੀਜ਼ ਕੋਈ ਸਸਤੀ ਲਾਈ ਹੁੰਦੀ ਅਤੇ ਬਾਕੀ ਉੱਥੇ ਫਿਰ ਉਹ ਜਿਹੜਾ ਸਸਤੀ ਲਾਈ ਹੁੰਦੀ ਸਾਰੀ ਕਸਰ ਉੱਥੇ ਕੱਢ ਲੈਂਦੇ ਨੇ। ਤੋ ਅਸੀਂ ਇਸ ਚੀਜ਼ ਦੀ ਦੁਬਧਾ ਵਿੱਚੋਂ ਨਿਕਲੀਏ ਵੀ ਜੇ ਕੋਈ ਬੰਦਾ ਇੱਕ ਅੱਧੀ, ਅੱਛਾ ਇੱਕ ਅੱਧੀ ਕੋਈ ਗੱਲ ਤੱਤੀ ਕਰ ਦੇਵੇ ਤੇ ਨੌਜਵਾਨ ਸਾਰੇ ਉਧਰ ਨੂੰ ਤੁਰ ਪੈਂਦੇ ਨੇ, ਭਾਵੇਂ ਕਿ ਉਹਦਾ ਕਰੈਕਟਰ ਚੰਗਾ ਨਾ ਹੋਵੇ। ਬਹੁਤੀ ਵਾਰ ਕੌਮੀ ਤੌਰ ਤੇ ਸਾਡਾ ਨੁਕਸਾਨ ਕਿੱਦਾਂ ਹੋ ਜਾਂਦਾ, ਕਿਉਂਕਿ ਤੱਤੀਆਂ ਗੱਲਾਂ ਕਿਹਨੂੰ ਨਹੀਂ ਚੰਗੀਆਂ ਲੱਗਦੀਆਂ। ਲਓ ਇੱਥੇ ਬੈਠਾ ਮੈਂ, ਜਿੰਨੀਆਂ ਮਰਜ਼ੀ ਵੱਡੀਆਂ ਗੱਲਾਂ ਕਰਾਈ ਜਾਓ, ਕਿਹੜੀ ਕੋਈ ਔਖੀ ਗੱਲ ਹੈ ਇੱਥੇ ਦੇ ਇਸ ਕੰਟਰੀ ਵਿੱਚ, ਤੇ ਖਾਸ ਕਰਕੇ ਆਪਾਂ ਕਹਿੰਦੇ ਹਾਂ ਵੀ ਫਰੀਡਮ ਆਫ ਸਪੀਚ ਹੈ, ਜੋ ਮਰਜ਼ੀ ਬੋਲੀ ਜਾਓ। ਤੋ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ, ਅਸੀਂ ਇਹਨਾਂ ਚੀਜ਼ਾਂ ਨੂੰ ਬੜੀਆਂ ਵੱਡੀਆਂ ਮੰਨ ਕੇ ਚੱਲਦੇ ਕਈ ਵਾਰ। ਤੋ ਬਾਬੇ ਨੇ ਆਖਿਆ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ, ਇਹ ਚੇਤੇ ਰੱਖੋ, ਬੱਚੇ ਨਾਲ ਦੋਸਤੀ ਕਦੀ ਰਾਸ ਨਹੀਂ ਜੇ ਆਉਂਦੀ। ਤੇ ਜੇ ਇੱਕ ਅੱਧ ਚੰਗੀ ਕਰੇ, ਜੇ ਉਹ ਇੱਕ ਅੱਧੀ ਕੋਈ ਗੱਲ ਚੰਗੀ ਕਹਿ ਦਿੰਦਾ ਹੈ ਨਾ ਦੂਜੀ ਪੀ ਵਿਰਾਸ, ਵੀ ਦੂਜੀਆਂ ਜਿਹੜੀਆਂ ਉਹਨੇ ਕਰਨੀਆਂ ਉਹ ਉਹਦੇ ਵਿੱਚ ਕੋਈ ਰਾਸ ਨਹੀਂ ਹੋਣਾ, ਉਹ ਕਿਸੇ ਕੰਮ ਨਹੀਂ ਜੇ ਆਉਣੀਆਂ, ਉਹ ਪੂੰਜੀ ਕਿਸੇ ਕੰਮ ਨਹੀਂ ਆਉਣੀ। ਤੋ ਇਹੋ ਖੇਡ ਹੈ ਵੀ ਬਹੁਤ ਸਾਰੇ ਐਸੇ ਡੇਰੇਦਾਰ, ਬਹੁਤ ਸਾਰੇ ਐਸੇ ਬੰਦੇ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਲੈਂਦੇ ਨੇ। ਇੱਕ ਅੱਧ ਚੰਗੀ ਕਰਤੀ ਉਹਨਾਂ ਨੇ, ਸਿੱਖ ਬੜੇ ਖੁਸ਼ ਹੋਏ, ਕਹਿੰਦੇ ਜੀ ਫਲਾਨੀ ਜਗ੍ਹਾ ਤੇ ਕੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਇੱਕ ਅੱਧ ਚੰਗੀ ਕਰ ਲਈ ਉਹਨਾਂ ਨੇ, ਤੇ ਬਾਕੀ ਦੂਜੀਆਂ ਜਿਹੜੇ ਹੋਰ ਕਰਮ ਕਾਂਡ, ਜਿਹੜੇ ਹੋਰ ਪਖੰਡ ਕੀਤੇ ਨੇ ਉਹ ਉੱਧਰ ਫਿਰ ਸਾਡੀ ਸੁਰਤ ਨੂੰ ਅਗਲੇ ਜਾਣ ਨਹੀਂ ਦਿੰਦੇ, ਅਸੀਂ ਧਿਆਨ ਹੀ ਨਹੀਂ ਦੇ ਪਾਉਂਦੇ। ਕਿੰਨੇ ਐਸੇ ਨੇ ਕਿ ਕੋਈ ਕਿਸੇ ਰੂਪ ਵਿੱਚ ਸਾਡੇ ਸਿਰ ਉੱਤੇ ਆਣ ਕੇ ਬਹਿ ਗਿਆ, ਇੱਕ ਅੱਧੀ ਚੰਗੀ ਕੀਤੀ ਬਾਕੀ ਸਾਰਾ ਜ਼ਹਿਰ ਦੇ ਦਿੱਤਾ, ਇੱਕ ਅੱਧੀ ਚੰਗੀ ਕੀਤੀ ਬਾਕੀ ਸਾਰਾ ਜ਼ਹਿਰ ਦੇ ਦਿੱਤਾ। ਤੇ ਸਾਨੂੰ ਤੇ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਵੀ ਮੇਰਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕੋਈ ਨਹੀਂ ਹੈਗਾ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਕੋਈ ਜ਼ਬਾਨੀ ਕਲਾਮੀ ਨਹੀਂ ਮੰਨ ਰਿਹਾ ਵੀ ਮੈਂ ਕਹਿ ਰਿਹਾ ਵੀ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਹੈ, ਮੈਂ ਇਹ ਵੀ ਨਿਸ਼ਾਨਦੇਹੀ ਕਰ ਰਿਹਾ ਹਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗ ਵਿਹਾਰ ਕਿਹਦਾ ਹੈ। ਤੇ ਉਹ ਤਾਂ ਪਤਾ ਲੱਗੇਗਾ ਜੇ ਮੈਂ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਾਂ ਤੇ ਵਿਚਾਰਾਂਗਾ। ਮੈਨੂੰ ਮੇਰੇ ਗੁਰੂ ਨੇ ਦੱਸ ਦਿੱਤਾ ਵੀ ਦੁਬਧਾ ਨੂੰ ਛੱਡ ਕੇ ਉਹ ਨਿਰੰਕਾਰੀ ਹੋ ਗਏ, ਨਿਰੰਕਾਰੀ ਇੱਕੋ ਰੱਬ ਦੇ ਹੋ ਗਏ, ਉਹ ਹੁਣ ਕਿਸੇ ਹੋਰ ਤਾਕਤ ਨੂੰ, ਹੋਰ ਕਿਸੇ ਸ਼ਕਤੀ ਨੂੰ ਉਹ ਨਹੀਂ ਮੰਨਦੇ। ਉਹਨਾਂ ਨੇ ਹਰ ਸਟੈਪ ਬੜਾ ਵਿਚਾਰ ਕੇ ਧਰਿਆ, ਰੱਖ ਰੱਖ ਚਰਨ ਧਰੇ ਵਿਚਾਰੀ ਦੁਬਿਧਾ ਛੋੜ ਕੀ ਹੋਇਆ ਫਿਰ? ਭਏ ਨਿਰੰਕਾਰੀ, ਉਹ ਭਏ ਨਿਰੰਕਾਰ ਦੇ ਹੋ ਗਏ। ਮੁਕਤ ਪਦਾਰਥ ਹਰ ਰਸ ਚਾਖੇ, ਮੁਕਤੀ ਦਾ ਪਦਾਰਥ ਰੱਬੀ ਨਾਮ ਦਾ ਰਸ ਉਹਨਾਂ ਨੇ ਚੱਖ ਲਿਆ। ਆਵਣ ਜਾਣ ਰਹੇ ਗੁਰ ਰਾਖੇ, ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ, ਗੁਰੂ ਨੇ ਉਹਨਾਂ ਨੂੰ ਰੱਖ ਲਿਆ। ਅਗਲਾ ਬੋਲ ਹੈ, ਸਰਵਰ ਹੰਸਾਂ ਛੋੜ ਨਾ ਜਾਏ। ਜਿਹੜੇ ਹੰਸ ਨੇ ਉਹ ਕਦੀ ਵੀ ਸਰੋਵਰ ਨੂੰ ਛੱਡ ਕੇ ਕਿਤੇ ਨਹੀਂ ਜਾਂਦੇ। ਸਰਵਰ ਹੰਸਾਂ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਉਹ ਪ੍ਰੇਮਾ ਭਗਤੀ ਕਰਦੇ ਨੇ, ਸਹਿਜ ਵਿੱਚ ਸਮਾਏ ਰਹਿੰਦੇ ਨੇ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ, ਅਕਥ ਕਥਾ ਗੁਰ ਬਚਨੀ ਆਦਰ। ਦੋਵੇਂ ਚੀਜ਼ਾਂ ਇਕੱਠੀਆਂ ਹੋ ਗਈਆਂ। ਆਖਿਆ ਹੰਸ ਸਰੋਵਰ ਵਿੱਚ ਵੱਸਦਾ ਤੇ ਸਰੋਵਰ ਹੰਸ ਦੇ ਵਿੱਚ ਵੱਸਦਾ, ਇੱਕ ਦੂਜੇ ਤੋਂ ਬਾਹਰ ਹੀ ਨਹੀਂ। ਸਿੱਖ ਗੁਰੂ ਵਿੱਚ ਵੱਸਦਾ ਹੈ ਤੇ ਗੁਰੂ ਕਿਹਦੇ ਵਿੱਚ ਵੱਸਦਾ ਹੈ? ਸਿੱਖ ਦੇ ਵਿੱਚ ਵੱਸਦਾ ਹੈ। ਇੱਦਾਂ ਇੱਕ ਮੇਕ ਹੋ ਗਿਆ। ਜਿਵੇਂ ਆਪਾਂ ਕਿਸੇ ਨੂੰ ਕਹੀਏ ਤੇਰੀ ਜਾਨ ਮੇਰੇ ਵਿੱਚ ਵੱਸਦੀ ਹੈ ਤੇ ਮੇਰੀ ਜਾਨ ਤੇਰੇ ਵਿੱਚ ਵੱਸਦੀ ਹੈ, ਸਿੱਖ ਦੀ ਜਾਨ ਗੁਰੂ ਵਿੱਚ ਵੱਸਦੀ ਹੈ ਤੇ ਗੁਰੂ ਦੀ ਜਾਨ ਸਿੱਖ ਵਿੱਚ ਵੱਸਦੀ ਹੈ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਸਰਵਰ ਹੰਸਾਂ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮੈਂ ਹੰਸ, ਸਰੋਵਰ ਵਿੱਚ ਕੌਣ? ਹੰਸ। ਹੰਸ ਮੈਂ ਸਾਗਰ, ਤੇ ਹੰਸ ਵਿੱਚ ਉਹ ਸਰਵਰ ਉਹ ਸਾਗਰ ਵੱਸਦਾ। ਅਕਥ ਕਥਾ, ਹੁਣ ਜੀਵਨ ਦੀ ਕਥਾ ਅਕਥ ਹੋ ਗਈ, ਬਿਆਨ ਤੋਂ ਬਾਹਰੀ ਹੋ ਗਈ। ਅਕਥ ਕਥਾ ਗੁਰ ਬਚਨੀ ਆਦਰ। ਅਗਲਾ ਬੋਲ ਹੈ ਜੀ, ਸ਼ੁਨ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕੋ ਕੈਸੇ, ਤ੍ਰਿਭਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਥੇ ਸੁਰ ਨਰ ਨਾਥ ਸੱਚੇ ਸ਼ਰਨਾਈ। ਮਹਾਰਾਜ ਕਹਿੰਦੇ ਨੇ ਜਿਹੜਾ ਕੋਈ ਬੰਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਦਾ ਹੈ, ਉਹ ਜੋਗੀ ਬਣ ਜਾਂਦਾ ਹੈ ਜਿਹੜਾ ਸ਼ੁਨ ਅਵਸਥਾ ਵਿੱਚ ਚਲਿਆ ਗਿਆ। ਸ਼ੁਨ ਅਵਸਥਾ ਸਾਧ ਸੰਗਤ ਦੀ ਹੁੰਦੀ ਹੈ ਜਿੱਥੇ ਮਾੜੇ ਫੁਰਨੇ ਨਹੀਂ ਫੁਰਦੇ, ਉਹਨੂੰ ਸ਼ੁਨ ਅਵਸਥਾ ਕਹਿੰਦੇ ਨੇ। ਜਿਵੇਂ ਡਾਕਟਰ ਸਾਡਾ ਟ੍ਰੀਟਮੈਂਟ ਕਰਨ ਲਈ ਇੱਕ ਇੰਜੈਕਸ਼ਨ ਲਾਉਂਦਾ ਤੇ ਫਿਰ ਉਹਦੇ ਉੱਤੇ ਜਿੰਨੇ ਮਰਜ਼ੀ ਚੀਰੇ ਲਾਈ ਜਾਵੇ ਤੇ ਉੱਥੇ ਫਿਰ ਦਰਦ ਮਹਿਸੂਸ ਨਹੀਂ ਹੁੰਦਾ। ਜਾਂ ਆਪਾਂ ਆਮ ਇੱਕ ਗੱਲ ਕਹਿੰਦੇ ਤੇ ਬੰਦਾ ਸ਼ੁਨ ਹੀ ਹੋਇਆ ਬੈਠਾ, ਜਾਣੀ ਕਿ ਚੁੱਪ ਹੀ ਬੈਠਾ, ਮੌਨ ਹੀ ਧਾਰੀ ਬੈਠਾ, ਤੋ ਸਿੱਖ ਨੇ ਉਦਾਂ ਸ਼ੁਨ ਨਹੀਂ ਹੋਣਾ। ਸ਼ੁਨ ਅਵਸਥਾ ਸਿੱਖ ਦੀ ਕਿਹੜੀ ਹੈ? ਵੀ ਜਿੱਥੇ ਸਿੱਖ ਕੀ ਕਰਦਾ ਹੈ, ਐਸੀ ਅਵਸਥਾ ਵਿੱਚ ਪਹੁੰਚ ਜਾਂਦਾ ਜਿੱਥੇ ਮਾੜੇ ਫੁਰਨੇ ਮਾਇਆ ਦੇ ਉਹਦੇ ਅੰਦਰ ਪ੍ਰਗਟ ਨਹੀਂ ਹੁੰਦੇ, ਉਹਨੂੰ ਸ਼ੁਨ ਅਵਸਥਾ ਕਹਿੰਦੇ ਨੇ, ਅਫੋਰ ਅਵਸਥਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਉੱਥੇ ਫਿਰ ਸਾਰੇ ਬਰਾਬਰ ਹੋ ਜਾਂਦੇ ਨੇ, ਉੱਥੇ ਕੋਈ ਹਉਮੈ ਨਹੀਂ ਰਹਿੰਦੀ। ਉੱਥੇ ਉਸ ਵਾਹਿਗੁਰੂ ਦੀ ਸਮਝ ਆਉਂਦੀ ਹੈ ਜਿਹੜਾ ਨਾ ਇਸਤਰੀ ਹੈ ਤੇ ਨਾ ਮਰਦ ਹੈ। ਮਹਾਰਾਜ ਨੇ ਆਖਿਆ ਉੱਥੇ ਰੱਬ ਦੇ ਵਿੱਚ ਸਦਾ ਸੁਰਤ ਜੁੜੀ ਰਹਿੰਦੀ ਹੈ, ਉਹ ਰੱਬ ਜਿਹੜਾ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਹੈ। ਅਗਲੇ ਬੰਦ ਵਿੱਚ ਮਹਾਰਾਜ ਨੇ ਆਖਿਆ, ਆਨੰਦ ਮੂਲ ਅਨਾਥ ਆਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ, ਭਗਤ ਵਿਸ਼ਲ ਪੈ ਕਰਨੇ ਹਾਰੇ, ਹਉਮੈ ਮਾਰ ਮਿਲੇ ਪੱਗ ਧਾਰੇ। ਉਹਨਾਂ ਨੇ ਆਪਣੇ ਅੰਦਰ ਦੀ ਹਉਮੈ ਨੂੰ ਮਾਰ ਲਿਆ, ਉਹ ਆਨੰਦ ਦੀ ਅਵਸਥਾ ਵਿੱਚ ਆ ਗਏ। ਆਨੰਦ ਮੂਲ, ਆਨੰਦ ਦਾ ਮੂਲ ਅਕਾਲ ਪੁਰਖ ਵਾਹਿਗੁਰੂ। ਅਨਾਥ, ਅਨਾਥ ਕਹਿੰਦੇ ਨੇ ਜਿਹੜਾ ਕੋਈ ਮਨੁੱਖ ਜਿਹਦਾ ਕੋਈ ਵਾਲੀ ਵਾਰਸ ਨਾ ਹੋਵੇ, ਉਹ ਵਾਹਿਗੁਰੂ ਕੀ ਆਖਿਆ? ਅਨਾਥ ਆਧਾਰੀ, ਅਨਾਥਾਂ ਦਾ ਆਧਾਰ ਹੈ, ਆਸਰਾ ਹੈ। ਗੁਰਮੁਖ ਭਗਤ ਸਹਿਜ ਵਿਚਾਰੀ, ਗੁਰੂ ਦੀ ਸ਼ਰਨ ਵਿੱਚ ਪੈ ਕੇ ਰੱਬੀ ਗੁਣਾਂ ਦੁਆਰਾ ਸਹਿਜ ਦਾ ਵਿਚਾਰਵਾਨ ਬਣ ਗਿਆ, ਜੀਵਨ ਵਿੱਚ ਸਹਿਜ ਆ ਗਿਆ, ਟਿਕਾ ਆ ਗਿਆ। ਭਗਤ ਵਸ਼ਲ ਪੈ ਕਰਨੇ ਹਾਰੇ, ਹਉਮੈ ਮਾਰ ਮਿਲੇ ਪੱਗ ਧਾਰੇ। ਤੋ ਐਸੇ ਸਤਿਗੁਰ ਦੀ ਪ੍ਰਾਪਤੀ ਜਿਹੜੀ ਹੈ ਉਹ ਜੀਵਨ ਵਿੱਚੋਂ ਹਉਮੈ ਮਾਰ ਕੇ ਹੁੰਦੀ ਹੈ। ਤੋ ਇਹ ਸ਼ਬਦ ਦਾ ਜਿਹੜਾ ਮੁੱਖ ਰੂਪ ਵਿੱਚ ਸਤਿਗੁਰ ਨੇ ਵਰਣਨ ਕੀਤਾ ਹੈ ਉਹ ਇਹ ਹੈ ਵੀ ਗੁਰੂ ਸਰੋਵਰ ਹੈ, ਗੁਰੂ ਸਾਗਰ ਹੈ, ਤੇ ਸਿੱਖ ਨੇ ਇਸ ਸਰੋਵਰ ਦੇ ਵਿੱਚ ਆ ਕੇ ਕੀ ਮਾਰਨੀ ਹੈ? ਚੁੱਭੀ ਮਾਰਨੀ ਹੈ, ਤੇ ਇੱਥੋਂ ਦੂਰ ਕਦੀ ਨਹੀਂ ਜਾਣਾ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਦੂਰ ਕਦੀ ਨਹੀਂ ਜਾਣਾ। ਜਿਹੜਾ ਬੰਗਲਾ ਹੁੰਦਾ ਹੈ ਉਹ ਆਪਣੀ ਸਿਆਣਪ ਦੇ ਤਾਲ ਉੱਤੇ ਸਾਫ ਹੋਣ ਦਾ ਮਾਰਾ ਛੱਪੜੀਆਂ ਚਨਾਉਂਦਾ ਫਿਰਦਾ, ਪਰ ਉਹਨੂੰ ਹੋਰ ਮੈਲ ਲੱਗਦੀ ਹੈ ਉਮੇ ਦੀ। ਤੋ ਗੁਰੂ ਕਿਰਪਾ ਕਰੇ ਅਸੀਂ ਆਪਣੇ ਜੀਵਨ ਦਾ ਜਿਹੜਾ ਆਧਾਰ ਹੈ ਉਹ ਗੁਰੂ ਸਰੋਵਰ ਨੂੰ ਬਣਾਈਏ, ਇਹਦੇ ਵਿੱਚ ਚੁੱਭੀਆਂ ਸਤ ਸੰਗਤ ਵਿੱਚ ਬੈਠ ਕੇ ਨਿਤਾ ਪ੍ਰਤੀ ਮਾਰਿਆ ਕਰੀਏ। ਧੰਨਵਾਦ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਨਗਰ ਮੀਰਪੁਰ ਮਾੜੀ ਮੱਲੀਆਂ ਖੁਰਦ ਮੱਲੀਆਂ ਕਲਾਂ ਨਵਾਂ ਪਿੰਡ ਦੀ ਸੰਗਤ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ ਅਤੇ ਭਾਈ ਜਗੀਰ ਸਿੰਘ ਧਾਲੀਵਾਲ ਪਰਿਵਾਰ ਵੱਲੋਂ ਵੀ ਸੇਵਾ ਚੱਲ ਰਹੀ ਹੈ। ਨਗਰ ਨਿਵਾਸੀਆਂ ਦੇ ਪਰਿਵਾਰਾਂ ਵੱਲੋਂ ਬੇਨਤੀ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਭਲਕੇ ਸਵੇਰੇ 9:30 ਭੋਗ ਪੈਣਗੇ, ਉਪਰੰਤ ਦੀਵਾਨ ਸਜਣਗੇ। ਆਪ ਸੰਗਤਾਂ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸਮਾਂ ਹੈ ਗੁਰਬਾਣੀ ਕੀਰਤਨ ਦਾ, ਸੇਵਾ ਨਿਭਾਉਣਗੇ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ। ਆਓ ਤਿੰਨਾਂ ਪਾਸੋਂ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨ ਜਥੇ ਦਾ, ਜੋ ਰਸਭਿੰਨੀ ਰਸਨਾ ਦੁਆਰਾ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਦਿਆਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਨਾਲ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰ ਰਹੇ ਸੀ। ਗੁਰਦੁਆਰਾ ਸਾਹਿਬ ਵਿਖੇ ਨਗਰ ਮੀਰਪੁਰ ਮਾੜੀ ਨਵਾਂ ਪਿੰਡ ਮੱਲੀਆਂ ਕਲਾਂ ਮੱਲੀਆਂ ਖੁਰਦ ਅਤੇ ਭਾਈ ਜਗੀਰ ਸਿੰਘ ਧਾਲੀਵਾਲ ਪਰਿਵਾਰ ਵੱਲੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ, ਜਿਨ੍ਹਾਂ ਦੇ ਭੋਗ ਭਲਕੇ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਆਪ ਜੀ ਨੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਸੱਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਔਰ ਨਾਲ ਨਾਲ ਸੇਵਾਵਾਂ ਦੇ ਵਿੱਚ ਵੀ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਜੀ। ਆਸ ਹੈ ਆਪ ਜੀ ਬੇਨਤੀ ਪ੍ਰਵਾਨ ਕਰੋਗੇ। ਸਮਾਂ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਸਨਮਾਨਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਸਰਵਣ ਕਰੀਏ ਜੀ। ਉਪਰੰਤ 10 ਵਜੇ ਸੇਵਕ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਰੰਭਤਾ ਹੋਵੇਗੀ। ਆਪ ਸੰਗਤਾਂ ਨੇ ਬੜੀ ਸ਼ਿੱਦਤ ਨਾਲ ਅਦਬ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਪਾਠ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਗਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਤੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਵਿੱਚ ਘਰ 13ਵੇਂ ਅੰਦਰ ਕਬੀਰ ਸਾਹਿਬ ਜੀ ਮਹਾਰਾਜ ਦਾ ਇਹ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 338 ਦੇ ਉੱਤੇ ਸੁਭਾਇਮਾਨ ਹੈ। ਪਾਵਨ ਸ਼ਬਦ ਦੀ ਰਹਾਉ ਵਾਲੀ ਪੰਕਤੀ ਹੈ ਬੰਦੇ ਬੰਦਗੀ ਇਕਤਿਆਰ। ਕਬੀਰ ਸਾਹਿਬ ਕਹਿੰਦੇ ਨੇ ਹੇ ਬੰਦੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨੂੰ ਕਬੂਲ ਕਰ, ਉਹਦੀ ਬੰਦਗੀ ਧਾਰਨ ਕਰ, ਇਖਤਿਆਰ ਕਰ। ਤੇ ਇਸ ਗੱਲ ਦੀ ਪਰਵਾਹ ਛੱਡ ਦੇ ਸਾਹਿਬ ਰੋਸ ਧਰੋਂ ਕੇ ਪਿਆਰ। ਉਹ ਕਹਿੰਦੇ ਨੇ ਚਾਹੇ ਮਾਲਕ ਤੇਰੇ ਨਾਲ ਗੁੱਸਾ ਹੋਵੇ, ਚਾਹੇ ਤੇਰੇ ਉੱਤੇ ਖੁਸ਼ ਹੋਵੇ, ਤੇਰਾ ਕੰਮ ਹੈ ਉਹਦੇ ਸੋਹਲੇ ਗਾਉਣਾ, ਉਹਦੀ ਸਿਫਤੋਂ ਸਲਾਹ ਕਰਨੀ, ਉਹਦੀ ਬੰਦਗੀ ਨੂੰ ਧਾਰਨ ਕਰਨਾ, ਉਹਦੀ ਆਗਿਆ ਨੂੰ ਉਹਦੇ ਹੁਕਮ ਦੀ ਪਾਲਣਾ ਕਰਨੀ। ਤੋ ਜਦੋਂ ਵੀ ਅਕਾਲ ਪੁਰਖ ਰੱਬ ਦੇ ਰਾਹ ਉੱਤੇ ਚੱਲਿਆ ਜਾਂਦਾ ਹੈ, ਉਹਦੀ ਬੰਦਗੀ ਨੂੰ ਧਾਰਨ ਕੀਤਾ ਜਾਂਦਾ ਹੈ, ਤੇ ਇਹ ਗੱਲ ਜ਼ਰੂਰੀ ਹੋ ਜਾਂਦੀ ਹੈ ਵੀ ਉਸ ਮਾਲਕ ਦੇ ਹਰ ਹੁਕਮ ਨੂੰ ਕਬੂਲ ਕਰਨਾ, ਉਹਨੂੰ ਮੰਨਣਾ, ਉੱਥੇ ਫਿਰ ਉਹ ਸੁੱਖ ਹੋਵੇ ਚਾਹੇ ਦੁੱਖ ਹੋਵੇ। ਵੈਸੇ ਤੇ ਬੰਦਾ ਚਾਕਰੀ ਬੰਦਗੀ ਇਸੇ ਕਰਕੇ ਕਰਦਾ ਹੈ ਵੀ ਉਹਨੂੰ ਕੋਈ ਦੁੱਖ ਨਾ ਆਵੇ, ਪਰ ਇਹ ਖੇਡ ਐਸੀ ਹੈ ਸਾਧ ਸੰਗਤ ਵੀ ਜੇ ਦੁੱਖ ਵੀ ਆਉਂਦਾ ਹੈ ਤੇ ਤਾਂ ਵੀ ਉਹ ਸਾਡੇ ਭਲੇ ਵਾਸਤੇ ਹੈ, ਇਸ ਕਰਕੇ ਉਹਦਾ ਰੋਸਾ ਕਾਹਦਾ। ਤੇ ਜੇ ਉਹ ਮੁਹੱਬਤ ਵੀ ਕਰਦਾ ਹੈ ਤੇ ਤਾਂ ਵੀ ਉਹਦਾ ਹੰਕਾਰ ਕਾਹਦਾ, ਜੇ ਉਹ ਪਿਆਰ ਵੀ ਕਰਦਾ ਹੈ ਤੇ ਹੰਕਾਰ ਨਹੀਂ, ਜੇ ਦੁੱਖ ਵੀ ਹੈ ਤੇ ਰੋਸਾ ਕੋਈ ਨਹੀਂ। ਜਿਵੇਂ ਇੱਕ ਸਿਆਣਾ ਉਸਤਾਦ ਇੱਕ ਬੱਚੇ ਨੂੰ ਚੰਡਦਾ ਹੈ, ਜਿਵੇਂ ਇੱਕ ਸਿਆਣਾ ਲੁਹਾਰ ਕਿਸੇ ਲੋਹੇ ਦਾ ਮੁੱਲ ਪਵਾਉਣ ਦੇ ਲਈ ਉਹਨੂੰ ਤਿੱਖਿਆਂ ਕਰਦਾ ਹੈ, ਉਹਨੂੰ ਅੱਗ ਉੱਤੇ ਚਾੜਦਾ ਹੈ, ਉਹਨੂੰ ਸਾਣ ਉੱਤੇ ਚਾੜਦਾ ਹੈ, ਫਿਰ ਉਹਦਾ ਜਾ ਕੇ ਮੁੱਲ ਪੈਂਦਾ। ਤੋ ਬੰਦਗੀ ਦਾ ਅਰਥ ਹੀ ਇਹ ਹੁੰਦਾ ਹੈ ਵੀ ਬੰਦੇ ਨੇ ਆਪਣੇ ਆਪ ਨੂੰ ਸਰੰਡਰ ਕਰ ਦਿੱਤਾ, ਫਿਰ ਉੱਥੇ ਕੋਈ ਰੋਸ ਨਹੀਂ ਹੈ, ਉੱਥੇ ਕੋਈ ਗਿਲਾ ਨਹੀਂ ਹੈ, ਉੱਥੇ ਕੋਈ ਸ਼ਰਤ ਨਹੀਂ ਹੈ। ਜਿਹਨੂੰ ਮਹਾਰਾਜ ਬਾਣੀ ਦੇ ਵਿੱਚ ਬੜੇ ਸੁੰਦਰ ਸ਼ਬਦਾਂ ਵਿੱਚ ਬਿਆਨਦੇ ਨੇ ਵੀ ਜੇ ਸੁੱਖ ਦੇ ਤਾਂ ਤੁਜੈ, ਅਰਾਧੀ ਦੁੱਖ ਵੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਹ ਹੀ ਰਾਜਾਂ ਦੁੱਖ ਵਿੱਚ ਸੁੱਖ ਮਨਾਈ। ਆਖਿਆ ਮੈਂ ਦੁੱਖ ਦੇ ਵਿੱਚ ਵੀ ਸੁੱਖ ਮਨਾਉਣਾ। ਧੰਨ ਗੁਰੂ ਅਰਜਨ ਸਾਹਿਬ ਦਾ ਇੱਕ ਵਚਨ ਆਪਾਂ ਪੜ੍ਹਦੇ ਹਾਂ, ਉੱਥੇ ਮਹਾਰਾਜ ਕਹਿੰਦੇ ਨੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ
ਰਾਖੂ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ, ਵੀ ਤੇਰੇ ਘਰ ਦਾ ਮੈਂ ਗੁਲਾਮ ਬਣ ਗਿਆ, ਹੁਣ ਗੁਲਾਮ ਦੀ ਆਪਣੀ ਮਰਜ਼ੀ ਕਾਹਦੀ ਹੈ। ਤੋ ਸਤਿਗੁਰ ਨੇ ਬੜੇ ਪਿਆਰੇ ਬਚਨ ਬਾਣੀ ਵਿੱਚ ਰੱਖੇ ਨੇ। ਮਹਾਰਾਜ ਕਹਿੰਦੇ ਕਰ ਬੰਦਗੀ, ਹੁਣ ਬੰਦਗੀ ਕਰਨ ਲਈ ਕੀ ਛੱਡਣਾ ਪੈਣਾ, ਛਾੜ ਮੈਂ ਮੇਰਾ, ਬੰਦਗੀ ਕਰਨ ਲਈ ਆਪਣੇ ਅੰਦਰ ਦੀ ਹਉਮੈ ਛੱਡਣੀ ਪੈਣੀ ਹੈ।

ਮੇਰਾ ਹਿਰਦੇ ਵਿੱਚ ਉਹਦੇ ਨਾਮ ਨੂੰ ਸਾਂਭਣਾ ਪੈਣਾ ਤਾਂ ਜਿਹੜਾ ਹੈ ਉਹ ਤੇਰੇ ਅੰਦਰ ਇੱਕ ਨਵੀਂ ਸਵੇਰ ਦਾ ਜਨਮ ਹੋਵੇਗਾ। ਹਿਰਦੈ ਨਾਮ ਸਮਾਰ ਸਵੇਰਾ। ਤੇ ਜੇ ਕੰਮ ਨਹੀਂ ਕਰਦਾ ਤੇ ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਜਨਮ ਸਿਰਾਨੋ ਪੰਥ ਨਾ ਸਵਾਰਾ। ਜੀਵਨ ਲੰਘਦਾ ਜਾ ਰਿਹਾ ਹੈ, ਜ਼ਿੰਦਗੀ ਦੀ ਰਾਤ ਮੁੱਕਣ ਤੇ ਆ ਗਈ, ਪਰ ਇਸ ਪੰਥ ਨੂੰ, ਇਸ ਰਸਤੇ ਨੂੰ ਤੂੰ ਸਵਾਰ ਨਹੀਂ ਰਿਹਾ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਾ ਦਿਸ਼ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਆਖਿਆ ਫਨਾ ਹੋ ਜਾਵੇਗਾ ਇਸ ਦੁਨੀਆਂ ਦੇ ਵਿੱਚ ਜੇ ਉਸ ਅਕਾਲ ਪੁਰਖ ਦੀ ਬੰਦਗੀ ਨੂੰ ਜੀਵਨ ਵਿੱਚ ਧਾਰਨ ਨਹੀਂ ਕਰੇਗਾ। ਬਾਬਾ ਕਬੀਰ ਸਾਹਿਬ ਨੇ ਇੱਕ ਬਚਨ ਸਲੋਕਾਂ ਵਿੱਚ ਵੀ ਰੱਖਿਆ ਸੀ ਇਹਦੀ ਪ੍ਰਥਾ। ਉਹ ਕਹਿੰਦੇ ਨੇ ਕਬੀਰ ਅੱਲਾ ਕੀ ਕਰ ਬੰਦਗੀ, ਜੇ ਸਿਮਰਤ ਦੁੱਖ ਜਾਏ, ਦਿਲ ਮੈਂ ਸਾਈਂ ਪ੍ਰਗਟੈ। ਦਿਲ ਵਿੱਚ ਉਹ ਸਾਈਂ ਪ੍ਰਗਟ ਹੋ ਜਾਵੇਗਾ। ਬੁਝੈ ਬੁਲੰਤੀ ਨਾਏ, ਨਾਮ ਦੇ ਰਾਹੀਂ ਜਿਹੜੀ ਅੱਗ ਅੰਦਰ ਬਲਦੀ ਉਹ ਬੁਝ ਜਾਵੇਗੀ ਜਦੋਂ ਰੱਬ ਦੀ ਬੰਦਗੀ ਕਰੇਗਾ। ਸ਼ੇਖ ਫਰੀਦ ਸਾਹਿਬ ਨੂੰ ਪੜ੍ਹ ਲਓ, ਉਹਨਾਂ ਵੀ ਬੰਦਗੀ ਦੀ ਖੈਰ ਮੰਗੀ ਹੈ। ਉਹਨਾਂ ਦਾ ਇੱਕ ਬਚਨ ਹੈ, ਉਹ ਆਰੰਭ ਹੁੰਦਾ ਹੈ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਇਹ ਸ਼ਬਦ ਦੀਆਂ ਅਖੀਰ ਵਾਲੀਆਂ ਤੁਕਾਂ ਨੇ। ਪਰਵਦਗਾਰ, ਹੇ ਪਰਵਰਦਗਾਰ ਵਾਹਿਗੁਰੂ, ਪਰਵਰਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂੰ। ਹੁਣ ਅਗਲੀ ਪੰਕਤੀ, ਤੇਰੀ ਪਨਾ ਖੁਦਾਏ, ਤੂੰ ਬਖਸ਼ੰਦਗੀ ਸ਼ੇਖ ਫਰੀਦੈ, ਖੈਰ ਦੀ ਜੈ ਬੰਦਗੀ। ਸ਼ੇਖ ਫਰੀਦ ਸਾਹਿਬ ਕੀ ਮੰਗਦੇ ਨੇ? ਆਖਿਆ ਖੈਰ ਚਾਹੀਦੀ ਹੈ। ਖੈਰ ਦਾ ਅਰਥ ਹੈ ਭੀਖ। ਜਿਵੇਂ ਭਿਖਾਰੀ ਨੂੰ ਵੇਖੋ ਤੇ ਉਹ ਕੀ ਕਹਿੰਦਾ, ਕਹਿੰਦਾ ਭਿਖਾਰੀ ਦੀ ਝੋਲੀ ਵਿੱਚ ਖੈਰ ਪਾ ਦੇ। ਉੱਥੇ ਖੈਰ ਹੁੰਦੀ ਹੈ ਪੈਸੇ ਟਕੇ, ਕੋਈ ਖਾਣ ਵਾਲੀ ਚੀਜ਼ ਹੋ ਗਈ, ਤੇ ਇੱਥੇ ਕਿਹੜੀ ਖੈਰ ਮੰਗੀ ਜਾ ਰਹੀ ਹੈ? ਸ਼ੇਖ ਫਰੀਦੈ, ਖੈਰ ਦੀ ਜੈ ਬੰਦਗੀ, ਮੈਨੂੰ ਖੈਰ ਚਾਹੀਦੀ ਹੈ ਤੇਰੀ ਬੰਦਗੀ ਦੀ। ਤੋ ਮਹਾਰਾਜ ਬਾਬਾ ਕਬੀਰ ਸਾਹਿਬ ਨੇ ਅੱਜ ਆਖਿਆ, ਬੰਦੇ ਬੰਦਗੀ ਇੱਕ ਤਿਆਰ। ਹੇ ਬੰਦੇ, ਖੁਦਾ ਦੀ ਬੰਦਗੀ ਨੂੰ ਕਬੂਲ ਕਰ ਲਾ, ਹੋਰ ਕਿਸੇ ਦੀ ਬੰਦਗੀ ਨੂੰ ਕਬੂਲ ਨਾ ਕਰੀ। ਇਹ ਨਾ ਹੋਵੇ ਵੀ ਤੂੰ, ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਬੜਾ ਪਿਆਰਾ ਲਿਖਿਆ, ਉਹਨਾਂ ਆਖਿਆ ਕਈ ਵਾਰਾਂ ਬੰਦਾ ਕੀ ਕਰਦਾ ਹੈ ਵੀ ਜਿਹਦੀ ਬੰਦਗੀ ਪ੍ਰਵਾਨ ਕਰਨੀ ਹੈ ਉਹਨੂੰ ਛੱਡ ਕੇ ਹੋਰ ਕਿਸੇ ਦੀ ਬੰਦਗੀ ਵੀ ਪ੍ਰਵਾਨ ਕਰ ਲੈਂਦਾ। ਤੇ ਭਾਈ ਗੁਰਦਾਸ ਸਾਹਿਬ ਦੀ ਇੱਕ ਪੰਕਤੀ ਪੜ੍ਹਦੇ ਹਾਂ, ਉਹਨਾਂ ਆਖਿਆ ਸਤਿਗੁਰ ਸਾਹਿਬ ਛੱਡ ਕੇ ਮਨ ਮੁੱਖ ਹੋਏ ਬੰਦੇ ਦਾ ਬੰਦਾ। ਜਿਹੜਾ ਉਹ ਸੱਚਾ ਵਾਹਿਗੁਰੂ ਹੈ, ਅਕਾਲ ਪੁਰਖ ਹੈ, ਉਹਨੂੰ ਛੱਡ ਕੇ ਬੰਦਿਆਂ ਦਾ ਗਾਂ ਬੰਦਾ ਬਣ ਗਿਆ, ਨਹੀਂ ਉਹਦਾ ਬੰਦਾ ਨਹੀਂ ਬਣਨਾ। ਬੰਦਾ ਕਿਹਦਾ ਬਣਨਾ ਹੈ? ਬੰਦਾ ਬਣਨਾ ਹੈ ਉਹ ਜਿਹਦੀ ਕੁਦਰਤ ਦਾਨ ਤਪਾਰਾਵਾਰ ਨਹੀਂ ਹੈ, ਜਿਹੜਾ ਏਡਾ ਵੱਡਾ। ਕੁਦਰਤ ਕੀ ਮਨਾ ਜਾਣੀਐ ਵੱਡਾ ਵੇ ਪਰਵਾਹ, ਇਹਦੀ ਬੰਦਗੀ ਕਰਨੀ ਹੈ। ਜਿਹਦੀ ਕੁਦਰਤ ਦੀ ਕੀਮਤ ਪਾਈ ਨਹੀਂ ਜਾ ਸਕਦੀ, ਜਿਹੜਾ ਏਡਾ ਵੱਡਾ ਹੈ, ਜਿਹੜਾ ਵੱਡਾ ਹੈ ਤੇ ਬੇਪਰਵਾਹ ਹੈ, ਜਿਹਨੂੰ ਪਰਵਾਹ ਕਿਸੇ ਦੀ ਨਹੀਂ, ਬੇਫਿਕਰ ਹੈ ਉਹ।

ਬੰਦਗੀ, ਉਹਦੀ ਬੰਦਗੀ ਕਰ। ਕਿੰਨਾ ਚਿਰ ਕਰਨੀ ਹੈ? ਇੱਕ ਘੰਟਾ, ਦੋ ਘੰਟੇ, ਅੱਧਾ ਘੰਟਾ, ਪੌਣਾ ਘੰਟਾ? ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਹ, ਜਿੰਨਾ ਚਿਰ ਤੇਰੇ ਅੰਦਰ ਸਾਹ ਨੇ, ਹਰ ਸਾਹ ਦੇ ਨਾਲ ਉਸ ਖੁਦਾਵੰਦ ਦੀ ਬੰਦਗੀ ਕਰਨੀ ਹੈ, ਉਸ ਵੱਡੇ ਦੀ ਬੰਦਗੀ ਕਰਨੀ ਹੈ। ਕਿਹਦੀ ਬੰਦਗੀ ਕਰਨੀ ਹੈ? ਆਖਿਆ ਉਹਦੀ, ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ, ਜਿਹਨੇ ਜਿੰਦ ਦਿੱਤੀ, ਜਿਹਨੇ ਸਰੀਰ ਦਿੱਤਾ, ਬੰਦਗੀ ਉਹਦੀ ਕਰਨੀ ਹੈ। ਜਿਹਦੀ ਰਹਿਮ ਨਾਲ ਬੰਦਾ ਸੁੱਖ ਪਾਉਂਦਾ, ਰਹਿਮ ਤੇਰੀ ਸੁੱਖ ਪਾਇਆ, ਸਦਾ ਨਾਨਕ ਕੀ ਅਰਦਾਸ, ਉਹਦੀ ਬੰਦਗੀ ਕਰਨੀ ਹੈ। ਤੋ ਬੰਦਗੀ ਕਰਨ ਦਾ ਤਰੀਕਾ ਕਬੀਰ ਸਾਹਿਬ ਦੱਸਦੇ ਨੇ, ਉਹ ਕਹਿੰਦੇ ਨੇ, ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਤਰੋਂ ਕੇ ਪਿਆਰ। ਰੱਬ ਗੁੱਸਾ ਕਰੇ, ਪਿਆਰ ਕਰੇ, ਇਸ ਗੱਲ ਦੀ ਪਰਵਾਹ ਛੱਡ। ਮਾਲਕ ਗੁੱਸਾ ਕਰੇ ਤਾਂ ਵੀ ਉਹਨੂੰ ਛੱਡਣਾ ਥੋੜ੍ਹਾ ਹੈ। ਜੇ ਉਹ ਤਰੁੱਠੇ ਤੇ ਹੰਕਾਰ ਵਿੱਚ ਕਦੀ ਨਹੀਂ ਆਉਣਾ। ਪਹਿਲਾ ਬਚਨ ਮਹਾਰਾਜ ਨੇ ਆਖਿਆ, ਫੁਰਮਾਨ ਤੇਰਾ ਸ਼ਰੈ ਉੱਪਰ, ਉਹ ਵਾਹਿਗੁਰੂ ਉਹਦੇ ਹੁਕਮ ਨੂੰ ਸਿਰ ਮੱਥੇ ਮੰਨਿਆ ਕਰ, ਪ੍ਰਵਾਨ ਕਰਿਆ ਕਰ। ਬੰਦਾ ਹੀ ਉਹ ਹੁੰਦਾ ਜਿਹੜਾ ਹੁਕਮ ਦੇ ਵਿੱਚ ਚੱਲਦਾ ਹੈ, ਜਿਹੜਾ ਉਹਦੀ ਰਜ਼ਾ ਵਿੱਚ ਚੱਲਦਾ ਹੈ। ਜਿਹੜਾ ਰਜ਼ਾ ਨੂੰ ਸਵੀਕਾਰ ਨਹੀਂ ਕਰਦਾ ਉਹ ਦੁਖੀ ਰਹਿੰਦਾ ਹੈ, ਤੇ ਜਿਹੜਾ ਰਜ਼ਾ ਨੂੰ ਪ੍ਰਵਾਨ ਕਰ ਲੈਂਦਾ ਹੈ ਉਹ ਸੁਖੀ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਇੱਦਾਂ ਕਿਆ ਕਰ, ਫੁਰਮਾਨ ਤੇਰਾ, ਫੁਰਮਾਨ ਮਤਲਬ ਤੇਰਾ ਹੁਕਮ, ਸਿਰੈ ਉੱਪਰ, ਸਿਰ ਦੇ ਉੱਪਰ ਪ੍ਰਵਾਨ ਕੀਤਾ ਮੈਂ। ਫਿਰ ਨਾ ਕਰਤ ਵਿਚਾਰ, ਇਹਦੇ ਉੱਤੇ ਮੈਂ ਕੋਈ ਵਿਚਾਰ ਨਹੀਂ ਕਰਦਾ, ਕੋਈ ਨਾ ਨੁਕਰ ਨਹੀਂ। ਗੁਰੂ ਜੋ ਗੁਰ ਕਹੈ ਸੋਈ ਭਲ ਮਾਨੋ, ਉਹਨੂੰ ਭਲਾ ਕਰਕੇ ਮੰਨ ਲਿਆ, ਉਹਨੂੰ ਸਤ ਕਰਕੇ ਮੰਨ ਲਿਆ, ਉਹਦੇ ਉੱਤੇ ਕੋਈ ਸਵਾਲ ਨਹੀਂ। ਹੁਣ ਇਹ ਚੇਤਾ ਇੱਥੇ ਥੋੜ੍ਹੀ ਜਿਹੀ, ਕਿਉਂਕਿ ਗੱਲ ਕਹਿਣੀ ਪੈਂਦੀ ਹੈ। ਕਈ ਵਾਰਾਂ ਫੁਰਮਾਨ ਸਾਡੇ ਆਪਣੇ ਹੁੰਦੇ ਨੇ ਤੇ ਨਾ ਆਪਾਂ ਕਿਹਦਾ ਲਾ ਦਿੰਦੇ ਹਾਂ, ਗੁਰੂ ਦਾ ਲਾ ਦਿੰਦੇ ਹਾਂ। ਇਹ ਵੀ ਇੱਕ ਸੌਖਾ ਤਰੀਕਾ ਹੁੰਦਾ ਨਾ। ਹੁਣ ਗੁਰੂ ਦਾ ਫਰਮਾਨ ਹੈ ਕਿ ਇਹਨੂੰ ਵੀ ਸਮਝਣਾ ਜ਼ਰੂਰੀ ਹੈ। ਗੁਰੂ ਦਾ ਫਰਮਾਨ ਹੈ ਜੀਵਨ ਵਿੱਚ ਚੰਗੇ ਗੁਣ ਧਾਰਨ ਕਰਨੇ, ਬਾਕੀ ਹੋਰ ਬਹੁਤ ਕੁਝ ਬਣਾਇਆ ਜਾ ਸਕਦਾ, ਬਹੁਤ ਕੁਝ ਸਿਰਜਿਆ ਜਾ ਸਕਦਾ। ਗੁਰੂ ਦਾ ਫਰਮਾਨ ਹੈ ਸਤ, ਸੰਤੋਖ, ਦਇਆ, ਧਰਮ, ਧੀਰਜ, ਖਿਮਾ, ਇਹ ਵਾਲੇ ਗੁਣ ਜੀਵਨ ਵਿੱਚ ਆਉਣ, ਇਹ ਫਰਮਾਨ ਹੈ। ਗੁਰੂ ਦਾ ਫਰਮਾਨ ਇਹ ਹੈ ਵੀ ਦੁੱਖ ਤੇ ਸੁੱਖ ਨੂੰ ਸਮਾਨ ਸਮਝਣਾ, ਇਹ ਫਰਮਾਨ ਹੈ। ਤੋ ਫਰਮਾਨ ਨੂੰ ਸਪਸ਼ਟ ਕਰਨ ਦੀ ਲੋੜ। ਗੁਰੂ ਦਾ ਫਰਮਾਨ ਇਹ ਹੈ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਗੁਰੂ ਦਾ ਫਰਮਾਨ ਇਹ ਹੈ, ਉਸਤਤ ਨਿੰਦਿਆ ਨਾ ਹੈ ਜੇ ਕੰਚਨ ਲੋ ਸਮਾਨ, ਜਿਹਦੇ ਉੱਤੇ ਉਸਤਤ ਤੇ ਨਿੰਦਿਆ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਕੰਚਨ ਸੋਨਾ ਵੀ ਜਿਹਦੇ ਅਰਗਾ ਲੋਹੇ, ਜਿਹਦੇ ਲਈ ਲੋਹੇ ਅਰਗਾ ਹੈ, ਕੰਚਨ ਲੋ ਸਮਾਨ, ਇਹ ਗੁਰੂ ਦਾ ਫਰਮਾਨ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਉਹ ਅਕਾਲ ਪੁਰਖ ਵਾਹਿਗੁਰੂ ਵੱਡਾ, ਉਹਦੇ ਹੁਕਮ ਦੇ ਵਿੱਚ ਚੱਲਣਾ, ਉਹਦੀ ਰਜ਼ਾ ਵਿੱਚ ਚੱਲਣਾ, ਇਹ ਸਭ ਤੋਂ ਵੱਡਾ ਹੈ। ਆਖਿਆ ਇਹਦੇ ਉੱਤੇ ਕੋਈ ਸ਼ੰਕਾ ਨਹੀਂ, ਕਿਉਂਕਿ ਬਹੁਤ ਵਾਰ ਐਸਾ ਹੁੰਦਾ ਬੰਦੇ ਦੇ ਘਰ ਵਿੱਚ ਮੌਤ ਹੋ ਜਾਵੇ, ਬੰਦਾ ਉਸ ਹੁਕਮ ਨੂੰ ਪ੍ਰਵਾਨ ਕਰਕੇ ਰਾਜ਼ੀ ਨਹੀਂ ਹੁੰਦਾ। ਅੱਛਾ ਮੰਨਣਾ ਪੈਣਾ ਹੈ, ਪਰ ਦੁਖੀ ਹੁੰਦਾ ਰਹਿੰਦਾ। ਤੇ ਜੇ ਇਸ ਗੱਲ ਦੀ ਸਮਝ ਲੱਗ ਜਾਵੇ ਵੀ ਜੋ ਉਪਜਿਓ ਸੋ ਬਿਨਸ ਹੈ ਪਰੋ ਆਦਿਕ ਹੈ ਕਾਲ, ਵੀ ਇਹ ਤੇ ਰੱਬ ਦੀ ਕੁਦਰਤ ਹੈ ਭਾਈ, ਇੱਥੇ ਜਿਹੜੀ ਚੀਜ਼ ਪੈਦਾ ਹੋਈ ਹੈ ਉਹਦਾ ਹੁਕਮ ਹੈ, ਉਹਨੇ ਬਿਨਸ ਜਾਣਾ ਹੈ, ਬਹਾਨਾ ਕੋਈ ਵੀ ਹੋ ਸਕਦਾ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਹੁਣ ਮੈਨੂੰ ਤੇਰੇ ਕੀਤੇ ਹੋਏ ਤੇ ਕੋਈ ਓਬਜੈਕਸ਼ਨ ਨਹੀਂ ਹੁੰਦਾ, ਮੈਂ ਕਹਿੰਦਾ ਜੋ ਤੂੰ ਕਰਦਾ ਉਹ ਚੰਗਾ ਹੀ ਕਰਦਾ, ਭਲਾ ਹੀ ਕਰਦਾ। ਤੇ ਜੇ ਮਾਲਕ ਦੇ ਕੀਤੇ ਹੋਏ ਤੇ ਓਬਜੈਕਸ਼ਨ ਗੁਲਾਮ ਕਰਨ ਲੱਗ ਪਵੇ, ਫਿਰ ਉਹ ਗੁਲਾਮ ਥੋੜਾ ਹੁੰਦਾ, ਉਹ ਤੇ ਆਜ਼ਾਦ ਹੋ ਗਿਆ, ਫਿਰ ਉਹ ਭਾਣੇ ਵਿੱਚ ਥੋੜਾ ਹੈ। ਤੋ ਮਹਾਰਾਜ ਕਹਿੰਦੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ
ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ, ਫੁਰਮਾਨ ਤੇਰਾ ਸ਼ਰੈ ਉੱਪਰ, ਤੇਰੇ ਫੁਰਮਾਨ ਨੂੰ ਮੈਂ ਆਪਣੇ ਸਿਰ ਮੱਥੇ ਮੰਨ ਲਿਆ ਨੂੰ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ, ਫੁਰਮਾਨ ਤੇਰਾ ਸਿਰੇ ਉੱਪਰ, ਜਿਹੜਾ ਵੀ ਤੇਰਾ ਫੁਰਮਾਨ। ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ, ਫੁਰਮਾਨ ਤੇਰਾ ਸਿਰੇ ਉੱਪਰ। ਫੁਰਮਾਨ ਤੇਰਾ ਸ਼ਰੈ ਉੱਪਰ, ਫਿਰ ਨਾ ਕਰਤ ਵਿਚਾਰ, ਤੂੰ ਹੀ ਦਰੀਆ, ਤੂੰ ਹੀ ਇਹ ਸੰਸਾਰ ਸਮੁੰਦਰ ਹੈ, ਤੇ ਤੂੰ ਹੀ ਮਲਾਹ ਜਿਹਨੇ ਮੈਨੂੰ ਪਾਰ ਲੰਘਾਉਣਾ। ਤੂੰ ਹੀ ਦਰੀਆ, ਤੂੰ ਹੀ ਕਰੀਆ, ਤੂੰ ਹੀ ਸਾਰਾ ਕੁਝ ਕਰਨ ਵਾਲਾ ਹੈ। ਤੁਜੈ ਤੇ ਨਿਸਤਾਰ, ਤੇ ਮੈਨੂੰ ਪਤਾ ਹੈ ਵੀ ਮੇਰਾ ਪਾਰ ਉਤਾਰਾ ਵੀ ਤੂੰ ਹੀ ਕਰਨਾ, ਹੋਰ ਕਿਸੇ ਨੇ ਨਹੀਂ ਕਰਨਾ। ਇਸ ਕਰਕੇ ਜਿਹੜੀ ਤੂੰ ਜੁਗਤ ਦੱਸਦਾ ਹੈ, ਮੇਰਾ ਉਹਦੇ ਉੱਤੇ ਕੋਈ ਓਬਜੈਕਸ਼ਨ ਨਹੀਂ ਹੈ। ਅਗਲਾ ਬਚਨ, ਨਾਮ ਤੇਰਾ ਆਧਾਰ ਮੇਰਾ, ਤੇਰਾ ਹੁਕਮ ਮੇਰੇ ਲਈ ਮੇਰਾ ਆਸਰਾ ਹੈ, ਤੇਰਾ ਨਾਮ ਮੇਰਾ ਆਸਰਾ ਹੈ। ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਹੈ ਨਾਰ। ਬਾਬੇ ਨੇ ਆਖਿਆ ਜਿਵੇਂ ਨਾ ਇੱਥੇ ਫੂਲ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਕੀਤਾ ਏ ਵੀ ਜਿਵੇਂ ਫੁੱਲ ਪਾਣੀ ਵਿੱਚ ਖੜਿਆ ਰਹਿੰਦਾ, ਤੇਰੇ ਨਾਮ ਦੇ ਆਸਰੇ ਮੈਂ ਵੀ ਖੜਿਆ ਰਹਿੰਦਾ ਹਾਂ। ਤੇਰਾ ਨਾਮ ਜਲ ਹੈ, ਜਿਵੇਂ ਜਲ ਵਿੱਚ ਫੁੱਲ ਖੜਿਆ ਰਹਿੰਦਾ, ਇੱਦਾਂ ਹੀ ਮੈਂ ਵੀ ਤੇਰੇ ਨਾਮ ਦੇ ਵਿੱਚ ਖੜਿਆ ਹੀ ਰਹਿੰਦਾ ਸਦਾ ਹੀ। ਕੋਈ ਮਲਾਲ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਮੱਥੇ ਉੱਤੇ ਸ਼ਿਕਨ ਨਹੀਂ। ਤੇ ਸਾਧ ਸੰਗਤ ਬਹੁਤੀ ਵਾਰ ਐਸਾ ਹੁੰਦਾ ਹੈ, ਭਾਵੇਂ ਕਿ ਬੰਦਾ ਕਹਿੰਦਾ ਹੈ ਮੈਂ ਬੰਦਗੀ ਕਰ ਰਿਹਾ, ਪਰ ਬੰਦੇ ਦੇ ਕੋਲ ਬਹੁਤ ਕੁਝ ਹੋ ਵੀ ਜਾਵੇ ਨਾ, ਤੇ ਤਾਂ ਵੀ ਬੰਦੇ ਦੇ ਮੱਥੇ ਦੀਆਂ ਤਿਉੜੀਆਂ ਨਹੀਂ ਜਾਂਦੀਆਂ, ਉਹਨੂੰ ਸ਼ਿਕਵੇ ਰਹਿੰਦੇ ਨੇ। ਕਈ ਬੰਦਿਆਂ ਦੀ ਸਾਰੀ ਜ਼ਿੰਦਗੀ ਕਿੱਥੇ ਲੰਘ ਜਾਂਦੀ ਹੈ, ਸ਼ਿਕਵਿਆਂ ਵਿੱਚ ਹੀ, ਹਾਏ ਰੱਬ ਨੇ ਆਹ ਨਹੀਂ ਦਿੱਤਾ, ਉਹ ਨਹੀਂ ਦਿੱਤਾ, ਤੋ ਸਾਰੀ ਜ਼ਿੰਦਗੀ ਇੱਦਾਂ। ਤੇ ਉਹਦਾ ਰੀਜ਼ਨ ਕੀ ਹੈ? ਰੀਜ਼ਨ ਇਹ ਹੈ ਵੀ ਗੁਰੂ ਦਾ ਨਾਮ ਰੂਪੀ ਜਲ ਨਹੀਂ ਹੈਗਾ, ਜਲ ਬਿਨ ਸ਼ਾਖ ਕੁਮਲਾਵਤੀ, ਬਾਰਾਂਮਾਂ ਮਾਂਝ ਵਿੱਚ ਮਹਾਰਾਜ ਕਹਿੰਦੇ ਨੇ ਨਾ, ਆਖਿਆ ਜਿਵੇਂ ਪਾਣੀ ਤੋਂ ਬਿਨਾਂ ਬੂਟਾ ਕਮਲਾ ਜਾਂਦਾ ਏ, ਇੱਦਾਂ ਭਾਵੇਂ ਬੰਦੇ ਕੋਲ ਧਨ ਦੌਲਤ ਸੰਪਤੀ ਸਾਰਾ ਕੁਝ ਹੋਵੇ, ਜੇ ਰੱਬ ਦਾ ਨਾਂ ਨਹੀਂ ਹੈਗਾ, ਗੁਰੂ ਦੀ ਵਿਚਾਰ ਨਹੀਂ ਹੈਗੀ, ਤੇ ਉਹ ਵੀ ਬੰਦਾ ਕੁਮਲਾਇਆ ਹੀ ਹੁੰਦਾ, ਉਹਦੇ ਅੰਦਰ ਕੋਈ ਸੁਗੰਧੀ ਨਹੀਂ ਹੁੰਦੀ। ਤੋ ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀਂ ਦਾਮ, ਦਾਮ ਦਾ ਅਰਥ ਹੈ ਦਮੜੀ। ਹੁਣ ਫੁੱਲ ਜਿਹੜਾ ਹੈ ਪਾਣੀ ਤੋਂ ਬਿਨਾਂ ਕੁਮਲਾਇਆ ਹੋਇਆ ਹੈਗਾ, ਵੱਜਦਾ ਉਹ ਵੀ ਫੁੱਲ ਹੀ ਹੈ, ਸਮਝੋ ਬੇਨਤੀ ਨੂੰ। ਫੁੱਲ ਸੁੱਕਾ ਵੀ ਹੋਵੇ ਤੇ ਲੋਕ ਉਹਨੂੰ ਕੀ ਕਹਿੰਦੇ ਨੇ ਫੁੱਲ, ਤੇ ਫੁੱਲ ਖਿੜਿਆ ਵੀ ਹੋਵੇ ਤੇ ਉਹਨੂੰ ਤਾਂ ਵੀ ਕੀ ਕਿਹਾ ਜਾਂਦਾ, ਫੁੱਲ ਹੀ ਕਿਹਾ ਜਾਂਦਾ ਨਾ। ਤੋ ਜੇ ਤੇ ਨਾਮ ਦਾ ਜਾਲ ਹੈ, ਫਿਰ ਖਿੜੇ ਹੋਏ ਫੁੱਲ ਵਰਗਾ ਸੁਗੰਧੀਆਂ ਵੰਡ ਰਿਹਾ, ਬੜੀ ਚੰਗੀ ਗੱਲ ਹੈ। ਤੇ ਜੇ ਗੁਰੂ ਦੇ ਨਾਮ ਰੂਪੀ, ਗੁਰੂ ਦੀ ਵਿਚਾਰ ਰੂਪੀ ਜਲ ਨਹੀਂ ਹੈਗਾ, ਹੈਗਾ ਫਿਰ ਵੀ ਫੁੱਲ ਹੀ ਹੈ ਤੂੰ, ਪਰ ਫਿਰ ਕੀ ਹੈ, ਸੁੱਕਾ ਹੋਇਆ ਮੁਰਝਾਇਆ ਹੋਇਆ, ਜਿਹੜਾ ਕਿਸੇ ਨੂੰ ਸੁਗੰਧੀ ਨਹੀਂ ਦਿੰਦਾ। ਤੁਸੀਂ ਵੇਖੋ ਲੋਕ ਗਾਰਬੇਜ ਵਿੱਚ ਵੀ ਫੁੱਲ ਸੁੱਟ ਕੇ ਹੋਏ ਕਹਿੰਦੇ ਨੇ ਉਹ ਕੂੜੇ 'ਚ ਫੁੱਲ ਪਏ ਨੇ, ਹੈਗੇ ਤੇ ਫੁੱਲ ਹੀ ਨੇ ਉਹ। ਤੇ ਜੇ ਜੀਵਨ ਦਾ ਆਧਾਰ ਨਾਮ ਬਣ ਗਿਆ, ਤੇ ਮਹਾਰਾਜ ਫਿਰ ਕਹਿੰਦੇ ਨੇ ਨਾਮ ਤੇਰਾ ਆਧਾਰ ਮੇਰਾ, ਤੇਰਾ ਨਾਮ ਕੀ ਹੈ? ਮੈਂ ਅੰਦੁਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਸਾਚ ਨਾਮ ਆਧਾਰ ਮੇਰਾ। ਸੱਚਾ ਨਾਮ ਜਿਨ੍ਹਾਂ ਦੇ ਜੀਵਨ ਦਾ ਆਸਰਾ ਬਣ ਗਿਆ, ਉਹਦੀਆਂ ਸਾਰੀਆਂ ਭੁੱਖਾਂ ਗਵਾ ਜਾਂਦੀਆਂ, ਕਿਉਂਕਿ ਭੁੱਖ ਹੀ ਤੇ ਬੰਦੇ ਨੂੰ ਦੁਖੀ ਕਰਦੀ ਹੈ ਨਾ ਕਿਸੇ ਤਰ੍ਹਾਂ। ਵੇਖੋ ਰੋਟੀ ਦੀ ਭੁੱਖ ਹੋਵੇ, ਤੁਸੀਂ ਦੋ ਰੋਟੀਆਂ ਖਾ ਕੇ ਬੁਝਾ ਲਓਗੇ, ਬੰਦੇ ਦਾ ਪੇਟ ਸ਼ਾਂਤ ਹੋ ਗਿਆ। ਪਰ ਮਾਇਕ ਪਦਾਰਥਾਂ ਦੀ ਭੁੱਖ ਤੇ ਬੰਦਾ ਬਹੁਤ ਕੁਝ ਪਾ ਲਵੇ ਤੇ ਫਿਰ ਵੀ ਨਹੀਂ ਨਿਕਲਦੀ, ਲਾਲਚਾਂ ਦੀ ਭੁੱਖ ਫਿਰ ਵੀ ਨਹੀਂ ਨਿਕਲਦੀ, ਭਾਵੇਂ ਕਿ ਬੰਦਾ ਬਹੁਤ ਕੁਝ ਪਾ ਲਵੇ।
ਜਿੱਦਾਂ ਬਾਹਰ ਦੀ ਭੁੱਖ ਨਾਲ ਬੰਦਾ ਵਿਆਕੁਲ ਹੋਵੇ ਤੇ ਦੋ ਰੋਟੀਆਂ ਪਾਣੀ ਦਾ ਗਲਾਸ ਅੰਦਰ ਗਿਆ ਸ਼ਾਂਤ ਹੋ ਗਿਆ। ਮਹਾਰਾਜ ਨੇ ਆਖਿਆ ਇੱਦਾਂ ਹੀ ਜਿਹੜਾ ਬੰਦਾ ਲਾਲਚਾਂ ਜਾਂ ਹੋਰ ਤਰ੍ਹਾਂ ਦੀਆਂ ਭੁੱਖਾਂ ਤੋਂ ਸਤਾਇਆ ਹੋਇਆ ਹੈ, ਜੇ ਉਹ ਗੁਰੂ ਦੀ ਵਿਚਾਰ ਦਾ ਜਲ ਆਪਣੇ ਅੰਦਰ ਲੈ ਜਾਵੇ, ਇਹਦੀ ਬੁਰਕੀ ਲਾ ਲਵੇ, ਇਹਨੂੰ ਪਚਾ ਲਵੇ, ਉਹਦੀਆਂ ਵੀ ਫਿਰ ਭੁੱਖਾਂ ਸ਼ਾਂਤ ਹੋ ਜਾਂਦੀਆਂ। ਤੋ ਮਹਾਰਾਜ ਨੇ ਆਖਿਆ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਹੁਣ ਕੀ ਹੋਇਆ ਫਿਰ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਹੁਣ ਸੁਖ ਆ ਗਿਆ ਜੀਵਨ ਵਿੱਚ, ਟਿਕਾ ਆ ਗਿਆ। ਤੋ ਬਾਬਾ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਹੈ ਨਾਰ। ਆਖਿਆ ਜਿਵੇਂ ਫੁੱਲ ਜਈ ਹੈ, ਆਖਿਆ ਜਿਵੇਂ ਫੁੱਲ ਜਾਂਦੀ ਹੈ, ਜਿਵੇਂ ਫੁੱਲ ਜਿਹੜਾ ਹੈ ਉਹ ਪਾਣੀ ਵਿੱਚ ਪਿਆ ਹੋਇਆ ਖਿੜ ਜਾਂਦਾ, ਏਦਾਂ ਹੀ ਮੈਂ ਖਿੜ ਗਿਆ। ਅਗਲਾ ਬਚਨ ਹੈ, ਕਹਿ ਕਬੀਰ ਗੁਲਾਮ ਘਰ ਕਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਰੱਬ ਜੀ ਮੈਂ ਤੇਰੇ ਦਰ ਦਾ ਕੀ ਬਣ ਗਿਆ, ਗੁਲਾਮ ਬਣ ਗਿਆ। ਗੁਲਾਮ ਇਹ ਬੜੀ ਵੱਡੀ ਗੱਲ ਹੈ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਗੋਲੇ ਵੀ ਗੁਲਾਮ ਨੂੰ ਕਹਿੰਦੇ ਨੇ। ਅੱਛਾ ਜੀ, ਗੁਲਾਮ ਜਿਹੜਾ ਹੁੰਦਾ ਨਾ, ਇੱਕ ਬੜੀ ਪ੍ਰਸਿੱਧ ਗਾਥਾ ਹੈ ਵੀ ਕਿਸੇ ਸ਼ਾਹੂਕਾਰ ਨੇ ਨਾ ਮੰਡੀ ਦੇ ਵਿੱਚੋਂ ਗੁਲਾਮ ਖਰੀਦ ਲਿਆ। ਪਹਿਲੇ ਸਮਿਆਂ ਦੇ ਵਿੱਚ ਬੰਦੇ ਵੀ ਵੇਖਦੇ ਹੁੰਦੇ ਸਨ, ਜਿਵੇਂ ਆਪਾਂ ਕਹਿੰਦੇ ਵੀ ਹਿੰਦੁਸਤਾਨ ਦੇ ਵਿੱਚੋਂ ਜਿਹੜੇ ਗਜ਼ਨੀ ਵਰਗੇ ਹਮਲਾ ਕਰਦੇ ਸਨ ਹਿੰਦੁਸਤਾਨ ਵਿੱਚ, ਤੇ ਇੱਥੋਂ ਦੀਆਂ ਬਹੁ ਬੇਟੀਆਂ ਨੂੰ ਉਹ ਲੈ ਜਾਂਦੇ ਸਨ। ਇਕੱਲੀਆਂ ਬਹੁ ਬੇਟੀਆਂ ਨਹੀਂ ਸੀ ਖੜਦੇ, ਉਹ ਮੁੰਡੇ ਵੀ ਲੈ ਜਾਂਦੇ ਸੀ ਨਾਲ। ਜਿਹੜਾ ਕੋਈ ਅੱਟਾ ਕੱਟਾ ਮੁੰਡਾ ਉਹਨਾਂ ਨੂੰ ਦਿਸਦਾ ਸੀ ਉਹਨੂੰ ਵੀ ਬੰਨ ਕੇ ਉਹ ਲੈ ਜਾਂਦੇ ਸੀ। ਤੇ ਫਿਰ ਜਦੋਂ ਬਾਜ਼ਾਰਾਂ ਵਿੱਚ ਜਾਣੀਆਂ ਤੇ ਉੱਥੇ ਬੀਬੀਆਂ ਦੀਆਂ ਵੀ ਬੋਲੀਆਂ ਲੱਗਣੀਆਂ ਤੇ ਉੱਥੇ ਬੰਦਿਆਂ ਦੀਆਂ ਵੀ ਬੋਲੀਆਂ ਲੱਗਣੀਆਂ। ਤੋ ਇਹ ਵਰਤਾਰਾ ਉਦੋਂ ਚੱਲਦਾ ਸੀ, ਗੁਲਾਮੀ ਦੀ ਪ੍ਰਥਾ ਰਹੀ ਹੈ ਬੜਾ ਲੰਮਾ ਸਮਾਂ। ਤੇ ਕੱਲਾ ਉੱਥੇ ਹੀ ਨਹੀਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪ੍ਰਚਾਰ ਫੇਰੀ ਦੇ ਦਰਮਿਆਨ ਉੱਤਰਾਖੰਡ ਵਿੱਚ ਬੰਦੇ ਵੇਖਦੇ ਸੀ, ਤੇ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ ਵੀ ਬੰਦਿਆਂ ਨੂੰ ਵੇਚਣਾ ਕੋਈ ਚੰਗੀ ਗੱਲ ਨਹੀਂ ਹੈ, ਇੱਕ ਟ੍ਰੈਂਡ ਰਿਹਾ। ਤੇ ਕੱਲੀ ਇੰਡੀਆ ਦੀ ਗੱਲ ਛੱਡੋ, ਜਿਨ੍ਹਾਂ ਨੂੰ ਅੱਜ ਆਪਾਂ ਡਿਵੈਲਪ ਕੰਟਰੀ ਕਹਿ ਰਹੇ ਹਾਂ, ਇੱਥੇ ਵੀ ਕਾਲਿਆਂ ਨੂੰ ਵੇਚਿਆ ਜਾਂਦਾ ਸੀ, ਇੱਥੇ ਵੀ ਚੱਲਦਾ ਸੀ, ਅਰਬ ਵਿੱਚ ਹੀ ਚੱਲਦਾ ਸੀ। ਆ ਜਿੰਨੇ ਮੁਸਲਮਾਨ ਨੇ ਸਾਰੇ ਉੱਥੋਂ ਹੀ ਆਏ ਨੇ ਨਾ, ਜਿੰਨੇ ਕ੍ਰਿਸਚਨ ਨੇ, ਇਹ ਸਾਰਿਆਂ ਦੀ ਬੈਕਗ੍ਰਾਉਂਡ ਇੱਕੋ ਜਿਹੀ ਹੈ। ਤੋ ਇਹਨਾਂ ਵਿੱਚ ਵੀ ਵੱਡੇ ਪੱਧਰ ਉੱਤੇ ਗੁਲਾਮਾਂ ਨੂੰ ਖਰੀਦਣ ਦਾ ਇੱਕ ਰਿਵਾਜ ਚੱਲਦਾ ਸੀ, ਇਹ ਤੋਂ ਕੋਈ ਵਾਂਝਾ ਨਹੀਂ ਸੀ। ਵੀ ਠੀਕ ਹੈ ਵੀ ਕਈ ਵਾਰ ਇਕੱਲਾ ਸ਼ਬਦ ਆਪਾਂ ਹਿੰਦੁਸਤਾਨ ਲਈ ਕਹਿ ਦਿੰਦੇ ਹਾਂ, ਤੁਹਾਨੂੰ ਯਹੂਦੀਆਂ ਈਸਾਈਆਂ ਇਸਲਾਮ ਇੱਥੋਂ, ਕਿਉਂਕਿ ਜੇ ਹਿੰਦੁਸਤਾਨ ਵਿੱਚ ਹਮਲਾ ਹੋ ਕੇ ਗਜਨੀ ਵਰਗੇ ਉੱਥੇ ਬੰਦਿਆਂ ਜਾਂ ਬੀਬੀਆਂ ਨੂੰ ਖਰੀਦ ਉੱਥੇ ਮਤਲਬ ਲਿਜਾ ਰਹੇ ਨੇ ਤੇ ਜਾ ਕੇ ਵੇਚ ਰਹੇ ਨੇ, ਤਾਂ ਮਤਲਬ ਇਹਨਾਂ ਦਾ ਕਲਚਰ ਸੀ। ਸਿੱਧੀ ਗੱਲ ਸਮਝਣ ਵਾਲੀ ਤੇ ਇੰਨੀ ਕੀ ਹੈ ਬਸ। ਤੇ ਮੁਸਲਮਾਨ ਤੇ ਯਹੂਦੀ ਇਸਲਾਮੀ ਜਿਹੜੇ ਕ੍ਰਿਸਚਨ ਨੇ ਸਾਰੇ ਪਿੱਛੋਂ ਇੱਕੋ ਹੀ ਨੇ। ਤੋ ਇਹਨਾਂ ਵਿੱਚ ਇਹ ਕਲਚਰ ਬੜਾ ਵੱਡਾ ਰਿਹਾ ਵੀ ਬੰਦਿਆਂ ਨੂੰ ਖਰੀਦਿਆ ਤੇ ਵੇਚਿਆ ਜਾਂਦਾ ਸੀ, ਬੁੱਢੀਆਂ ਨੂੰ ਖਰੀਦਿਆ ਤੇ ਵੇਚਿਆ ਜਾਂਦਾ ਸੀ। ਤੋ ਕਿਤੇ ਕਿਤੇ ਇਹ ਪ੍ਰਥਾ ਜਿਹੜੀ ਸੀ ਹਿੰਦੁਸਤਾਨ ਵਿੱਚ ਵੀ ਥੋੜ੍ਹਾ ਬਹੁਤਾ ਰੂਪ ਰੱਖਦੀ ਸੀ। ਤੇ ਜਦੋਂ ਮਹਾਰਾਜ ਉੱਤਰਾਖੰਡ ਗਏ ਨੇ ਤੇ ਉੱਥੇ ਇੱਦਾਂ, ਕਿਉਂਕਿ ਇਹਨਾਂ ਦੇ ਪ੍ਰਭਾਵ ਕਰਕੇ ਕੰਮ ਚੱਲਦਾ ਸੀ, ਤੇ ਮਹਾਰਾਜ ਨੇ ਆਖਿਆ ਵੀ ਨਹੀਂ ਇਹ ਕੰਮ ਵਾਜਬ ਨਹੀਂ ਹੈਗਾ। ਤੋ ਕੋਈ ਜੀ ਸ਼ਾਹੂਕਾਰ ਨੇ ਗੁਲਾਮ ਖਰੀਦ ਲਿਆ, ਗੁਲਾਮ ਖਰੀਦ ਕੇ ਉਹ ਆਪਣੇ ਘਰ ਲੈ ਗਿਆ। ਬੰਦਾ ਥੋੜ੍ਹਾ ਜਿਹਾ ਉਹ ਨੇਕ ਦਿਲ ਸੀ, ਕਈ ਵਾਰ ਬੰਦੇ ਨੇਕ ਦਿਲ ਹੁੰਦੇ ਨੇ ਪਰ ਸਮੇਂ ਦੀਆਂ ਪ੍ਰਥਾ ਦੇ ਵਿੱਚ ਫਸੇ ਹੋਏ ਉਹ ਬੁਰਾਈ ਕਮਾਈ ਜਾਂਦੇ ਨੇ, ਤੇ ਉਹਨਾਂ ਨੂੰ ਇਲਮ ਹੀ ਨਹੀਂ ਹੁੰਦਾ ਵੀ ਇਹ ਬੁਰਾਈ ਹੈ। ਹੁੰਦਾ ਨਾ ਜੀ ਇੱਦਾਂ, ਬਹੁਤੀ ਵਾਰ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਬੁਰਾਈ ਹੈ, ਵੀ ਇਹ ਕੋਈ ਕੰਮ ਚੰਗਾ ਨਹੀਂ ਹੈਗਾ ਜੋ ਆਪਾਂ ਕਰ ਰਹੇ ਹਾਂ, ਪਰ ਚਲੋ ਜਦੋਂ ਜਾਗੇ ਉਦੋਂ ਸਵੇਰਾ। ਤੇ ਉਹਨੇ ਮੰਡੀ ਦੇ ਵਿੱਚੋਂ ਜਦੋਂ ਗੁਲਾਮ ਖਰੀਦਿਆ, ਨੌਜਵਾਨ ਸੀ, ਘਰੇ ਲੈ ਗਿਆ ਉਹਨੂੰ, ਤੇ ਜਾ ਕੇ ਇਹਨਾਂ ਨੂੰ ਪੁੱਛਦਾ ਵੀ ਤੂੰ ਰਹੇਗਾ ਕਿੱਥੇ। ਹੁਣ ਉਹ ਗੁਲਾਮ ਸੀ, ਉਹ ਕਹਿੰਦਾ ਜੀ ਤੁਹਾਡੀ ਮਰਜ਼ੀ। ਉਹਨੇ ਹੱਥ ਜੋੜ ਕੇ ਕਿਹਾ, ਕਹਿੰਦਾ ਤੁਹਾਡੀ ਮਰਜ਼ੀ। ਚਲੋ ਚੁੱਪ ਕੀਤਾ ਰਿਹਾ। ਬਾਅਦ ਵਿੱਚ ਉਹਨੇ ਪੁੱਛਿਆ ਵੀ ਤੂੰ ਪਹਿਨੇਗਾ ਕੀ। ਉਹਨੇ ਫਿਰ ਹੱਥ ਜੋੜ ਦਿੱਤੇ, ਕਹਿੰਦਾ ਜੀ ਤੁਹਾਡੀ ਮਰਜ਼ੀ।
ਉਹ ਥੋੜਾ ਜਿਹਾ ਹੁਣ ਉਹਨੂੰ ਤੈਸ਼ ਵਿੱਚ ਆਇਆ ਵੀ ਕਮਾਲ ਦੀ ਗੱਲ ਹੈ, ਇਹਨੂੰ ਪੁੱਛਿਆ ਰਹੇਗਾ ਕਿੱਥੇ, ਤਾਂ ਵੀ ਕਹਿੰਦਾ ਤੁਹਾਡੀ ਮਰਜ਼ੀ, ਇਹਨੂੰ ਪੁੱਛਿਆ ਵੀ ਤੂੰ ਪਹਿਨੇਗਾ ਕੀ, ਤਾਂ ਵੀ ਕਹਿੰਦਾ ਵੀ ਤੁਹਾਡੀ ਮਰਜ਼ੀ। ਤੇ ਉਹ ਜਰ ਗਿਆ ਇੰਨੀ ਕੁ ਗੱਲ। ਜਦੋਂ ਸ਼ਾਮਾਂ ਦਾ ਵੇੜਾ ਹੋਇਆ, ਪ੍ਰਸ਼ਾਦੇ ਪਾਣੀ ਦਾ ਸਮਾਂ ਹੋਇਆ, ਤੇ ਉਸ ਗੁਲਾਮ ਨੂੰ ਹੋਰ ਪੁੱਛਦਾ ਵੀ ਤੂੰ ਖਾਏਗਾ ਕੀ, ਉਹ ਕਹਿੰਦਾ ਜੀ ਤੁਹਾਡੀ ਮਰਜ਼ੀ। ਹੁਣ ਉਹ ਤੈਸ਼ ਵਿੱਚ ਆ ਗਿਆ ਸ਼ਾਹੂਕਾਰ, ਕਹਿੰਦਾ ਵੀ ਕਮਾਲ ਹੈ, ਮੈਂ ਤੈਨੂੰ ਇੰਨੇ ਚਿਰ ਦਾ ਪੁੱਛ ਰਿਹਾ ਵੀ ਤੂੰ ਖਾਏਗਾ ਕੀ, ਤੂੰ ਪਹਿਨੇਗਾ ਕੀ, ਤੂੰ ਰਹੇਗਾ ਕਿੱਥੇ, ਤੂੰ ਤੂੰ ਇੱਕੋ ਗੱਲ ਦੀ ਰਾਟ ਲਈ ਹੈ ਜੀ ਤੁਹਾਡੀ ਮਰਜ਼ੀ, ਤੁਹਾਡੀ ਮਰਜ਼ੀ, ਤੁਹਾਡੀ ਮਰਜ਼ੀ, ਤੇਰੀ ਕੋਈ ਮਰਜ਼ੀ ਨਹੀਂ। ਤੇ ਗੁਲਾਮ ਦਾ ਜਵਾਬ ਬੜਾ ਗਜਬ ਦਾ ਸੀ, ਕਹਿੰਦਾ ਮੇਰੀ ਮਰਜ਼ੀ ਤੇ ਉਸੇ ਦਿਨ ਮੁੱਕ ਗਈ ਸੀ ਜਿਸ ਦਿਨ ਤੂੰ ਮੈਨੂੰ ਮੰਡੀ ਦੇ ਵਿੱਚੋਂ ਖਰੀਦ ਲਿਆ ਸੀ। ਕਹਿੰਦਾ ਫਿਰ ਮੇਰੀ ਮਰਜ਼ੀ ਹੁਣ ਕਾਹਦੀ ਹੈ, ਮੇਰੀ ਮਰਜ਼ੀ ਤੇ ਮੁੱਕ ਗਈ। ਤੂੰ ਗੁਲਾਮ ਐਸਾ ਹੁੰਦਾ ਹੈ, ਬੇਸ਼ੱਕ ਅਸੀਂ ਦੁਨੀਆਂ ਦੇ ਕਿਸੇ ਬੰਦੇ ਦੇ ਗੁਲਾਮ ਨਹੀਂ ਬਣਨਾ, ਪਰ ਮਹਾਰਾਜ ਕਹਿੰਦੇ ਰੱਬ ਦੇ ਗੁਲਾਮ ਜ਼ਰੂਰ ਬਣ ਕੇ ਰਹਿਣਾ ਹੈ। ਤੇ ਹਮੇਸ਼ਾ ਜੋ ਤੁਹਾਡੇ ਨਾਲ ਹੁੰਦਾ ਹੈ ਨਾ, ਤੇ ਉਹਨੂੰ ਏਦਾਂ ਹੀ ਕਹਿਣਾ ਵੀ ਵਾਹਿਗੁਰੂ ਜੀ ਤੁਹਾਡੀ ਮਰਜ਼ੀ ਹੈ, ਜੇ ਮੇਰੇ ਨਾਲ ਇੱਦਾਂ ਹੋਇਆ ਤੇ ਤੁਹਾਡੀ ਮਰਜ਼ੀ ਹੈ। ਗੁਲਾਮ ਸੁਖੀ ਹੀ ਉਦੋਂ ਰਹਿ ਸਕਦਾ ਹੈ ਜਦੋਂ ਉਹ ਤੁਹਾਡੀ ਮਰਜ਼ੀ ਵਾਲੀ ਰੱਟ ਪੱਕੀ ਕਰ ਲਵੇ। ਤੇ ਹੁਣ ਇਹਨੂੰ ਦੂਜੇ ਪਾਸੇ ਵੇਖ ਕੇ ਵੇਖੋ, ਜੇ ਉਹ ਗੁਲਾਮ ਕਵੇ ਜੀ ਮੈਂ ਆਹ ਖਾਣਾ ਉਹ ਖਾਣਾ, ਅਗਲਾ ਚਾਬਕ ਮਾਰੇਗਾ, ਅਗਲਾ ਕਵੇਗਾ ਤੈਨੂੰ ਖਰੀਦਿਆ ਮੈਂ। ਤੇ ਬਾਣੀ ਚ ਲਿਖਿਆ ਹੈ ਮਹਾਰਾਜ ਨੇ ਸਤਿਗੁਰ ਸੱਚੇ ਪਾਤਸ਼ਾਹ ਇੱਕ ਥਾਂ ਉੱਤੇ ਕਹਿੰਦੇ ਨੇ, ਮੈਂ ਬੰਦਾ ਬੈ ਖਰੀਦ, ਆਖਿਆ ਮੈਂ ਕਿਹੜਾ ਬੰਦਾ ਹਾਂ ਜਿਹਨੂੰ, ਜਿਵੇਂ ਆਪਾਂ ਇੱਕ ਸ਼ਬਦ ਵਰਦੇ, ਫਲਾਨਾ ਬੰਦਾ ਇੰਡੀਆ ਗਿਆ ਸੀ ਜ਼ਮੀਨ ਬੈਕ ਕਰ ਆਇਆ ਆਪਣੀ, ਜਾਣੀ ਕਿ ਵੇਚ ਆਇਆ, ਉਹਦਾ ਮੁੱਲ ਲੈ ਆਇਆ ਉਹ। ਤੇ ਮਹਾਰਾਜ ਨੇ ਆਖਿਆ ਮੈਂ ਕੌਣ ਆ, ਮੈਂ ਬੰਦਾ ਬੈ ਖਰੀਦ, ਤੇ ਵਿਕਿਆ ਕਿੱਥੇ, ਮੈਂ ਦੁਨੀਆਂ ਦੀ ਹਾਂਟੀਆਂ ਤੇ ਨਹੀਂ ਵਿਕਿਆ, ਮੈਂ ਮੈਨੂੰ ਖਰੀਦਿਆ ਪਤਾ ਕਿੰਨੇ, ਸੱਚ ਸਾਹਿਬ ਮੇਰਾ, ਮੇਰੇ ਸੱਚੇ ਸਾਹਿਬ ਨੇ ਮੈਨੂੰ ਖਰੀਦਿਆ। ਜੀਉ ਪਿੰਡ ਸਭ ਤਿਸਦਾ, ਹੁਣ ਜਿਹੜਾ ਖਰੀਦਦਾ ਉਹਦਾ ਸਾਰਾ ਕੁਝ ਹੁੰਦਾ ਹੈ। ਆਖਿਆ ਮੈਂ ਵੀ ਵਿਕਿਆ ਹੋਇਆ ਹਾਂ, ਮੈਂ ਤੇ ਬੈ ਖਰੀਦ ਹਾਂ, ਕਿਹਦਾ, ਜਿਸ ਅਕਾਲ ਪੁਰਖ ਨੇ ਜਿੰਦ ਦਿੱਤੀ, ਜਿਹਨੇ ਸਰੀਰ ਦਿੱਤਾ ਉਹਦਾ, ਮੇਰਾ ਥੋੜਾ, ਮੇਰਾ ਮੁਜਮੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਮੈਂ ਬੰਦਾ ਬੈ ਖਰੀਦ, ਸੱਚ ਸਾਹਿਬ ਮੇਰਾ, ਜੀਉ ਪਿੰਡ ਸਭ ਤਿਸਦਾ, ਸਭ ਕਿਛ ਹੈ ਤੇਰਾ। ਜਦੋਂ ਇਹ ਜਿੰਦ ਤੂੰ ਦਿੱਤੀ ਹੈ, ਸਰੀਰ ਤੂੰ ਦਿੱਤਾ, ਫਿਰ ਮੇਰਾ ਕੀ ਹੈ ਇੱਥੇ, ਮੈਂ ਕਾਹਦਾ ਮਾਣ ਕਰ ਰਿਹਾ, ਕੀ ਪਤਾ ਵੀ ਇਹ ਜਿਹੜਾ ਸਰੀਰ ਹੈ ਇਹਨੂੰ ਕਿੰਨਾ ਏਦਾਂ ਹੀ ਠਣਕਾ ਲੱਗਣਾ, ਕਹਾਂ ਬਿਸਾਸਾ ਇਸ ਭਾਂਡੇ ਕਾ, ਸਰੀਰ ਦੇ ਭਾਂਡੇ ਦਾ ਕੀ ਭਰੋਸਾ, ਇਹ ਤੇ ਇੰਨਾ ਕੱਚਾ ਵੀ ਇਤਨ ਕੱਲਾ ਗੈ ਠਣਕਾ, ਏਦਾਂ ਘੜਾ ਪਿਆ ਹੋਵੇ ਨਾ ਜੀ, ਤੇ ਮੜੀ ਜੀ ਬਾਂਹ ਵੱਜੀ ਤੇ ਥੱਲੇ ਡਿੱਗ ਪਿਆ, ਨਾਲ ਹੀ ਟੁੱਟ ਗਿਆ। ਤੇ ਮਾਂ ਪੁੱਛਦੀ ਪੁੱਤ ਘੜਾ ਤੋੜਦੇ, ਕਹਿੰਦਾ ਮਾਂ ਮਾੜਾ ਜਿਹਾ ਇੱਦਾਂ ਹੀ ਮੋਢਾ ਹੀ ਵੱਜਾ ਮਾੜਾ ਜਿਹਾ, ਨਾਲ ਹੀ ਟੁੱਟ ਗਿਆ, ਨਾਲ ਹੀ ਡਿੱਗ ਕੇ ਟੁੱਟ ਗਿਆ, ਖਤਮ ਹੋ ਗਿਆ। ਆਖਿਆ ਸਰੀਰ ਵੀ ਕਮਲਿਓ ਤੁਹਾਡਾ ਇੱਦਾਂ ਹੀ ਹੈ, ਆ ਜਿਹੜਾ ਸਰੀਰ ਤੁਹਾਨੂੰ ਮਿਲਿਆ ਇਹ ਵੀ ਇੱਦਾਂ ਹੀ ਹੈ, ਐਵੇਂ ਕਾਹਦਾ ਅਹੰਕਾਰ, ਕਿਹੜੀਆਂ ਗੱਲਾਂ ਦਾ ਮਾਣ ਪਾਈ, ਕਿਹੜੀ ਗੱਲ ਦਾ ਅਹੰਕਾਰ ਹੈ, ਇੰਨਾ ਕੀ ਠਣਕਾ ਲੱਗਣਾ, ਨਾਲ ਹੀ ਕੰਮ ਖਤਮ ਹੋ ਜਾਣਾ। ਤੋ ਸਤਿਗੁਰ ਨੇ ਅੱਜ ਬਖਸ਼ਿਸ਼ ਕੀਤੀ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੈਂ ਤੇਰੇ ਘਰ ਦਾ ਗੁਲਾਮ, ਗੁਲਾਮੀ ਨੂੰ ਪ੍ਰਵਾਨ ਕਰ ਲਿਆ ਮੈਂ।

ਭਾਵੇਂ ਮੈਨੂੰ ਜਿਆ ਤੇ ਭਾਵੇਂ ਮਾਰ, ਜਿੱਥੇ ਤੂੰ ਰੱਖਣਾ ਹੈ ਉਹ ਹੀ ਮੇਰੇ ਲਈ ਥਾਂ ਠੀਕ ਹੈ। ਜੇ ਤੂੰ ਮੈਨੂੰ ਨਰਕ ਵਿੱਚ ਵੀ ਰੱਖੇ ਨਾ ਤੇ ਤਾਂ ਵੀ ਮੇਰਾ ਕੀ ਹੈ, ਭਲਾਈ ਹੈ। ਜੇ ਤੂੰ ਮੈਨੂੰ ਦੁੱਖ ਵੀ ਦੇਵੇਂ ਤੇ ਤਾਂ ਵੀ ਮੇਰਾ ਕੀ ਹੈ, ਭਲਾਈ ਹੈ। ਤੇ ਜੇ ਸੁੱਖ ਦੇਵੇਂ ਤੇ ਵਾਹ ਭਲੀ। ਤਾਂ ਗੁਰੂ ਕਿਰਪਾ ਕਰੇ, ਕਬੀਰ ਸਾਹਿਬ ਦਾ ਇਹ ਬਚਨ ਸਾਡੇ ਜੀਵਨ ਦਾ ਆਧਾਰ ਤੇ ਆਸਰਾ ਬਣੇ ਜੀ। ਸਮੁੱਚੇ ਬਚਨ ਵਿੱਚ ਕਬੀਰ ਸਾਹਿਬ ਨੇ ਇਹ ਆਖਿਆ ਵੀ ਇਹ ਬੰਦਿਆ, ਤੇਰਾ ਕੰਮ ਹੈ ਉਸ ਅਕਾਲ ਪੁਰਖ ਦੀ ਬੰਦਗੀ ਨੂੰ ਕਬੂਲ ਕਰਨਾ, ਉਹਨੂੰ ਮੰਨਣਾ, ਉਹਦੇ ਦਰ ਦਾ ਗੁਲਾਮ ਬਣ ਕੇ ਰਹਿ, ਉਹਦੇ ਦਰ ਦਾ ਇੱਦਾਂ ਕਹਿ ਲਾ ਵੀ ਜਿਵੇਂ ਕਿਸੇ ਨੇ ਜ਼ਮੀਨ ਵੇਚੀ ਹੋਵੇ ਤੇ ਫਿਰ ਉਹਦੇ ਉਹਦਾ ਆਪਣਾ ਹੱਕ ਥੋੜਾ ਰਹਿ ਜਾਂਦਾ ਜ਼ਮੀਨ ਉੱਤੇ, ਜਿਹੜੀ ਤੁਸੀਂ ਵੇਚ ਹੀ ਦਿੱਤੀ ਚੀਜ਼, ਜਿਹੜੀ ਕਿਸੇ ਨੂੰ ਦੇ ਹੀ ਦਿੱਤੀ ਉਹਦੇ ਉੱਤੇ ਫਿਰ ਤੁਹਾਡਾ ਹੱਕ ਕਾਹਦਾ ਹੈ। ਇਸੇ ਤਰੀਕੇ ਨਾਲ ਜਿਹੜੀ ਚੀਜ਼ ਅਸੀਂ ਭੇਟ ਹੀ ਕਰ ਦਿੱਤੀ ਹੈ ਫਿਰ ਉਹਦੇ ਉੱਤੇ ਸਾਡਾ ਹੱਕ ਨਹੀਂ ਹੈ। ਜੇ ਬੰਦਾ ਰੋਜ਼ ਇੱਦਾਂ ਹੱਕ ਵੀ ਆਣ ਕੇ ਜਿਤਾਵੇ ਫਿਰ ਦੁਖੀ ਹੋਵੇਗਾ। ਜਿਹੜਾ ਬੰਦਾ ਹੱਕ ਵੀ ਜਿਤਾਉਂਦਾ ਹੈ ਉਹ ਕੀ ਦੁਖੀ ਹੋਵੇਗਾ। ਤੋ ਹੈ ਸਾਰਾ ਕੁਝ ਰੱਬ ਦਾ ਹੀ ਹੈ, ਜਿਹੜਾ ਇਹ ਸਰੀਰ ਇਹ ਤੇ ਉਹਦੀ ਬਖਸ਼ਿਸ਼ ਹੈ, ਉਹਨੇ ਨਵਾਂ ਦਿਨ ਵੇਖਣ ਨੂੰ ਦੇ ਦਿੱਤਾ। ਜੇ ਨਾ ਦਿੰਦਾ ਤੇ ਫਿਰ ਕੀ ਕਰਦੇ। ਜਿਸ ਠਾਕੁਰ ਸਿਉ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਵੀ ਅਸੀਂ ਜਦੋਂ ਪਿਛਲੀ ਰਾਤ ਨੂੰ ਸੁੱਤੇ ਸੀ ਕਿੱਦਾਂ ਲੜ ਝਗੜ ਕੇ ਕਿੱਦਾਂ ਹੰਕਾਰ ਵਿੱਚ ਲੋਭ ਵਿੱਚ ਗ੍ਰਸੇ ਸੁੱਤੇ ਸੀ, ਹਾਲਾਂਕਿ ਇਹ ਨਹੀਂ ਪਤਾ ਵੀ ਅਗਲੀ ਸਵੇਰ ਉੱਠਣਾ ਹੈ ਕਿ ਨਹੀਂ ਉੱਠਣਾ। ਕਿੰਨੀਆਂ ਗੱਲਾਂ ਹੁੰਦੀਆਂ ਜਿਹੜੀਆਂ ਮੁੜ ਕੇ ਦਿਲ 'ਚ ਰਹਿ ਜਾਣੀਆਂ। ਕਈ ਵਾਰ ਬੰਦਾ ਗੁਨਾਹ ਕਰਦਾ, ਗਲਤੀਆਂ ਕਰਦਾ, ਕਹਿੰਦਾ ਜੀ ਮਾਫ਼ੀ ਮੰਗ ਲੈਣੀ ਚਾਹੀਦੀ ਹੈ, ਕਿਉਂਕਿ ਫਿਰ ਇਹ ਨਾ ਹੋਵੇ ਵੀ ਜ਼ਿੰਦਗੀ ਭਰ ਪੱਲੇ ਪਛਤਾਵਾ ਪਿਆ ਰਹੇ ਵੀ ਨਹੀਂ ਯਾਰ ਉਹਨੇ ਇੱਦਾਂ ਕਿਹਾ ਸੀ, ਮੇਰੇ ਹੰਕਾਰ ਨੇ ਇਹ ਗੱਲ ਪ੍ਰਵਾਨ ਨਹੀਂ ਕੀਤੀ, ਅੱਜ ਉਹ ਬੰਦਾ ਜਾਨੋਂ ਚਲਿਆ ਗਿਆ। ਤੋ ਮਹਾਰਾਜ ਬਾਣੀ ਵਿੱਚ ਸਾਨੂੰ ਵਾਰ ਵਾਰ ਉਹਦੀ ਬੰਦਗੀ ਮੰਗਣ ਦੀ ਯਾਚਨਾ ਕਰਦੇ ਨੇ ਵੀ ਤੂੰ ਵੀ ਮੰਗ। ਮਹਾਰਾਜ ਵੀ ਬੰਦਗੀ ਮੰਗਦੇ ਨੇ, ਅਸੀਂ ਵੀ ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ ਬੰਦਗੀ ਮੰਗਿਆ ਕਰੀਏ। ਬਿਲਕੁਲ ਇਸੇ ਤਰੀਕੇ ਨਾਲ ਜਿਵੇਂ ਸ਼ੇਖ ਫਰੀਦ ਸਭ ਨੇ ਮੰਗੀ ਵੀ ਸ਼ੇਖ ਫਰੀਦ ਦੇ ਖੈਰ ਦੀਜੈ ਬੰਦਗੀ, ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਹ। ਜਿੰਨਾ ਚਿਰ ਹਿਰਦੇ ਵਿੱਚ ਸਾਹ ਨੇ, ਅੰਦਰ ਸਾਹ ਨੇ, ਉਹਨਾਂ ਚਿਰ ਰੱਬ ਨੂੰ ਯਾਦ ਰੱਖਿਆ ਕਰ, ਉਹਦੀ ਬੰਦਗੀ ਦੇ ਵਿੱਚ ਪਿਆ ਕਰ। ਤੋ ਗੁਰੂ ਕਿਰਪਾ ਕਰੇ। ਇਹ ਸੀ ਅੱਜ ਦੇ ਪਾਵਨ ਲੜੀਵਾਰ ਸ਼ਬਦ ਦੀ ਜਿਹੜੀ ਵਿਚਾਰ ਚੱਲ ਰਹੀ, ਉਸ ਵਿੱਚੋਂ ਕਬੀਰ ਸਾਹਿਬ ਦਾ ਗੌੜੀ ਰਾਗ ਵਿੱਚ ਇਹ ਸ਼ਬਦ ਦਰਜ ਹੈ ਜੋ ਆਪਾਂ ਵਿਚਾਰਿਆ ਹੈ। ਸਾਰੀ ਸੰਗਤ ਦਾ ਧੰਨਵਾਦ ਜੀ। ਮੇਰੇ ਖਿਆਲ ਹੁਣ ਸੇਵਕ ਪਰਿਵਾਰ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣੇ ਨੇ, ਤੋ ਆਪ ਜੀ ਜਿਨ੍ਹਾਂ ਨੇ ਸਰਵਣ ਕਰਨੇ ਨੇ ਬੈਠ ਕੇ ਸਰਵਣ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਸਿੱਖ ਪਰਿਵਾਰ ਨੂੰ ਬੇਨਤੀ ਹੈ ਕਿ ਜਿਨ੍ਹਾਂ ਦਾ ਸੁਖਮਨੀ ਸਾਹਿਬ ਜੀ ਦਾ ਪਾਠ ਆ, ਸੋ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਹੋਣ ਜਾ ਰਿਹਾ, ਬੇਨਤੀ ਆ ਕਿ ਹਾਲ ਨੰਬਰ 1 ਵਿੱਚ ਆ ਕੇ, ਮੇਨ ਹਾਲ ਵਿੱਚ ਆ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ 5, ਸਲੋਕ 1। ਓਂਕਾਰ ਸਤਿਗੁਰ ਪ੍ਰਸਾਦ, ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਨਮਹਿ, ਸਬਦੀ ਸਿਮਰੋ ਸਿਮਰ, ਸਿਮਰ ਸੁਖ ਪਾਵੋ, ਕਲ ਕਲੇਸ਼ ਤਨਮੈ ਮਿਟਾਵੋ, ਸਿਮਰੋ ਜਾਸ ਬਸੰਬਰ ਏਕੇ, ਨਾਮ ਜਪਤ ਅਗੰਤ ਅਨੇਕੈ, ਬੇਦ ਪ੍ਰਾਣ ਸਿਮਰ ਸਦਾਖਰ ਕੀਨੇ, ਰਾਮ ਨਾਮ ਇੱਕ ਆਖਰ ਕਿਨਕਾ ਏਕ, ਜਿਸ ਜੀਵ ਸਾਵੇ ਤਾਂ ਕਿ ਮੈਂ ਮੰਗਣੀ ਨਾ ਆਵੈ, ਕਾਂਖੀ ਏਕੇ ਦਰਸ ਤਵਾਰੋ, ਨਾਨਕ ਉਨ ਸੰਗ ਮੋਹੇ ਉਧਾਰੋ, ਸੁਖਮਣੀ ਸੁਖ ਅੰਮ੍ਰਿਤ ਬ੍ਰਹਮ ਨਾਮ, ਭਗਤ ਜਨਾ ਕੇ ਮਨ ਵਿਸਰਾਮ ਰਹਾਓ, ਪ੍ਰਭ ਕੇ ਸਿਮਰਨ ਗਰਭ ਨਾ ਬਸੇ, ਪ੍ਰਭ ਕੇ ਸਿਮਰਨ ਦੁਖ ਜਮ ਨਸੇ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਣ ਡਰੈ, ਪ੍ਰਭ ਸਿਮਰਨ ਕਛ ਬਿਘਨ ਨਾ ਲਾਗੇ, ਪ੍ਰਭ ਕੇ ਸਿਮਰਨ ਅੰਨ ਦਿਨ ਜਾਗੈ, ਪ੍ਰਭ ਕੇ ਸਿਮਰਨ ਭਾਵਨਾ ਵਿਆਪੇ, ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਵ ਨਿਧਾਨ ਨਾਨਕ ਹਰ ਰੰਗ, ਪ੍ਰਭ ਕੇ ਸਿਮਰਨ ਰਿਧ ਸਿਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਦ ਬੁੱਧ, ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਕੇ ਸਿਮਰਨ ਬਿਨ ਸੇ ਦੂਜਾ, ਪ੍ਰਭ ਕੇ ਸਿਮਰਨ ਤੀਸ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰ ਗਹਿਮਾਨੀ, ਪ੍ਰਭ ਕੇ ਸਿਮਰਨ ਹੋਏ ਸੁਭਲਾ, ਪ੍ਰਭ ਕੇ ਸਿਮਰਨ ਸੁਫਲ ਭਲਾ, ਸੇ ਸਿਮਰੇ ਜਨਾਬ ਸਿਮਰਾਏ, ਨਾਨਕ ਤਾਂ ਕੇ ਲਾਗੋਂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤਿਸਨਾ ਬੂਜੇ, ਪ੍ਰਭ ਕੇ ਸਿਮਰਨ ਸਭ ਕੇ ਸੂਜੈ, ਪ੍ਰਭ ਕੇ ਸਿਮਰਨ ਨਹੀਂ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਸਮੈ ਸਮਾਏ, ਪ੍ਰਭ ਜੀ ਵਸੇ ਸਾਦਗੀ ਰਸਨਾ, ਨਾਨਕ ਜਨ ਕਾ ਦਾਸਨ ਦਸਣਾ, ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਬਸਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬਹੁ ਮੁਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਉਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਵਿਆਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਨੰਦ ਕਨੇਰੇ, ਪ੍ਰਭ ਕੋ ਸਿਮਰੇ ਵਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਗਗਨ ਝੂਰੇ, ਪ੍ਰਭ ਕੇ ਸਿਮਰਨ ਹਰ ਗੁਣਵਾਨੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨਿਚਲ ਆਸਨ, ਪ੍ਰਭ ਕੇ ਸਿਮਰਨ ਕਮਲ ਬਿਗਾਸਨ, ਪ੍ਰਭ ਕੇ ਸਿਮਰਨ ਅਨਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਦਿਨ ਜਨ ਸਰਨ ਹੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਵੇਦ ਉਪਾਏ, ਹਰ ਸਿਮਰਨ ਪੈਸੇ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕੁਣ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿੰਕਾਰਾ, ਕਰ ਕਿਰਪਾ ਜਿਸ ਆਪ ਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਭੰਜਨਾ, ਕੜ ਕੜ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਸਵਦੀ। ਜੇ ਮਾਤ ਪਿਤਾ ਤੋਂ ਤੁਮੀਦ ਨ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ, ਜੇ ਮਾਂ ਭੈਣ ਦੂਤ ਜਮਦਲ ਹੈ, ਕੇਵਲ ਨਾਮ ਸੰਗ ਤੇ ਰਹਿ ਚੱਲੈ, ਜੈ ਮੁਸ਼ਕਲ ਹੋਵੇ ਅਧ ਭਾਰੀ, ਹਰ ਕੋ ਨਾਮ ਖਿਨਮੈ ਉਧਾਰੀ, ਅਨਕ ਪੁਨੈ ਚਰਨ ਗਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਹਰਾਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਹਨੇਰੇ, ਸਗਲ ਸਿਸ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਧ ਨਾ ਭਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾਮ ਬਝਾਵੈ, ਹਰ ਕਾ ਨਾਮ ਜਪਤ ਅਘਾਵੈ, ਜੇ ਮਾਰ ਗਏ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸਹੇਲਾ, ਐਸਾ ਨਾਮ ਹੰਸਰਾ ਤੇ ਆਈਐ, ਨਾਨਕ ਗੁਰੂ ਪਰਮ ਗਤ ਪਾਈਐ, ਸੂਰਤ ਨਹੀਂ ਕੋਟ ਲਖ ਵਾਹੀ, ਨਾਮ ਜਪਤ ਤੇ ਪਾਰ ਪਰਾਹੀ, ਅਨਕ ਬਿਘਨ ਜੈ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੋਨ ਜਨਮ ਮਰ ਜਾਮ, ਨਾਮ ਜਪਤ ਪਾਵੇ ਵਿਸਰਾਮ, ਹੋ ਮੈਲਾ ਮਨ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ, ਜੇ ਮਾਰ ਕੇ ਗਰ ਜਾਏ ਨਾ ਕੋਸਾ, ਹਰ ਕਾ ਨਾਮ ਊਆ ਸੰਗਤੋਸਾ, ਜੇ ਪੈਣੇ ਮਹਾ ਅੰਧ ਗੁਬਾਰਾ,
ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇ ਰਘੁਨਾਥ ਸਿਆਨੂੰ ਹਰ ਕਾ ਨਾਮ ਤੇ ਨਾਲ ਪਿਛਾਨੂੰ ਜੇ ਮਹਾਂ ਭਿਆਨ ਤਬਦ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਪਰਿਸ਼ਾਮ ਜਹਾਂ ਤਿਰਖਾ ਮਨ ਤੁਝੇ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾਂ ਕੀ ਵਰਤਨ ਨਾਮ ਸੰਤ ਜਨਾਂ ਕੇ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸਦਨ ਦਿਨ ਰਾਤ ਹਰ ਹਰ ਔਖਦ ਸਾਧ ਕੁਮਾਰ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮੰਤਨ ਰੰਗ ਰਤੇ ਰੰਗ ਏਕ ਹੈ ਨਾਨਕ ਜਨ ਕੇ ਬਿਰਧ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋ ਪਾਪਾਈ ਹਰ ਕਾ ਨਾਮ ਜਨ ਕੋ ਭੋਗ ਯੋਗ ਹਰ ਨਾਮ ਜਪਤ ਕਹਿ ਨਏ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਗਵਾ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਣ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭੋਗ ਕਰੈ ਨਾਨਕ ਜਨ ਸੰਕੇ ਥੇ ਤਰੈ ਪਾਰ ਜਾ ਤੇ ਹਰ ਕੋ ਨਾਮ ਕਾਮ ਦੇਨ ਹਰ ਹਰ ਗੁਣ ਕਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੰਤ ਦਰਦ ਦੁਖ ਲੱਥਾ ਨਾਮ ਕਿਵੇਂ ਮੈਂ ਸੰਤ ਵਸੈ ਸੰਤ ਪ੍ਰਤਾਪ ਦੁਰਦ ਸਭ ਨਸੈ ਸੰਤ ਕਾ ਸੰਗੁਰ ਪਾਇਚ ਵੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕੁਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸਸਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸਵਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀ ਏ ਬਹੁ ਜਤਨਾ ਹੁਣ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨਹੁ ਖੰਡ ਪ੍ਰਿਥਵੀ ਫਿਰੇ ਚਿਰ ਜੀਵੈ ਮਹਾਂ ਉਦਾਸ ਤਪੀਸਰ ਜੀਵੇ ਅਗਨ ਮੈਂ ਹੋਮਤ ਪੁਰਾਣ ਕਣਕ ਅਸਭ ਹੈ ਵਰ ਭੂਮਦਾਨ ਨਵਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਸਾਧਨ ਨਿਮਖ ਨਿਮਖ ਕਰ ਸਰੀਰ ਘਟਾਵੈ ਤੋ ਵੀ ਹੋਮੇ ਮੈਲ ਨ ਜਾਵੈ ਹਰ ਕੇ ਨਾਮ ਸਾਹਮਣ ਸਰ ਕਛ ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁਟੈ ਕਰ ਗੁਮਾਨ ਨ ਮਨ ਥੇ ਹੁਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨ ਵਿਖਿਆ ਠਰੇ ਜਲ ਤੋਵੇ ਬਹੁ ਦੇਹ ਅਨੀਤ ਸੁਧ ਕਹਾਂ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤ ਬਹੁ ਮੂਚ ਬਹੁਤ ਸਿਆਣ ਜਮ ਕਾ ਬਹੁ ਵਿਆਪੈ ਅਣਕ ਜਤਨ ਕਰ ਤਿਸ ਨ ਧਰਾਪੈ ਪੇਖ ਅਨੇਕ ਅਗਨ ਨਹੀਂ ਬੂਝੈ ਕੋਟ ਅਪਾਉ ਦਰਗਾਹ ਨਹੀਂ ਸਿਜੈ ਛੂਟ ਸੁਨਾਹੀ ਉਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰ ਤੂੰ ਸਗਲੀ ਜਮਡਾਨੈ ਗੋਬਿੰਦ ਭਜਨ ਬਿਲ ਦਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੇ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਖਾ ਮਿਟੇ ਅਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਹੂ ਗਣੀਏ ਸਭ ਥੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘੜ ਘੜ ਜੀਨਾ ਮਨ ਆਪਣੇ ਦੇ ਬੁਰਾ ਮਿਟਾਨਾ ਭੇਖੇ ਸਗਲ ਸਿਰ ਸਾਜਨਾ ਸੁਖ ਦੁਖ ਜਨ ਸਮਦਸਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਤਨ ਤੇ ਰੋ ਨਾਉ ਨਿਥਾਵੇਂ ਕਹੋ ਨਾਉ ਤੇਰਾ ਥਾਉ ਨਮਾਨੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵ ਦਾਨ ਕਰਨ ਕਰਾ ਮਨਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਲ ਮੇ ਜਨ ਹੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸ ਤੁਮ ਥੇ ਹੋਏ ਨਾਨਕ ਔਰ ਨ ਜਾਣ ਸੁਖੋਏ ਸਰਬ ਧਰਮ ਮੈਂ ਸੇ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਰ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਘਟ ਵਸੇ ਹਰ ਨਾਮ ਸਲੋਕ ਨਿਰਗੁਣ ਯਾਰ ਇਹ ਆਣਿਆ
ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆਤਿ ਸੁਚੀਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਫਰਾਨੀ, ਕਵਨ ਮੂਲ ਤੇ ਕਵਨ ਦਿਸਤਾਨੀ, ਜਿੰਤੂ ਸਾਧ ਸਵਾਰ ਸਿਗਾਰਿਆ, ਗਰਭ ਅਗਨ ਮਹਿਜਨੇ ਵਾਰਿਆ। ਬਾਰ ਵੇ ਸਭ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆ ਉੱਪਰ ਸਾਗ ਸੈਨ, ਮੁਖ ਪਿਆਉ ਬੈਠ ਖੁਦੈਨ। ਇਹ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲਿਓ ਤੋ ਨਾਨਕ ਸੀ ਜੈ। ਜੇ ਪ੍ਰਸਾਦ ਧਾਰ ਉੱਪਰ ਸੁਖ ਬਸੈ, ਸੁਤ ਪ੍ਰਾਤ ਮੀਤ ਬੰਤਾ ਦੰਗ ਹਸ ਹੈ। ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਨ ਪਾਵ ਕਹਿਓ ਮੁੱਲਾ। ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ। ਦੀਨੇ ਹਸ ਪਾਵ ਕਰਨ ਨਿਤ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ। ਐਸੇ ਦੁੱਖ ਮੁੜ ਅੰਧ ਪਿਆ ਪੈ, ਨਾਨਕ ਕਾਲ ਲਿਓ ਪ੍ਰਭ ਆਪੈ। ਆਦਿ ਅੰਤ ਜੋ ਰਾਖਨ ਹਾਰ, ਤਿਸੋ ਪ੍ਰੀਤ ਨ ਕਰੇ ਗਵਾਰ। ਜਾ ਕੀ ਸੇਵਾ ਨਵ ਨਿਤ ਪਾਵੇ, ਤਾਂ ਸਿਓ ਮੂੜਾ ਮਨ ਨਹੀਂ ਲਾਵੈ। ਜੋ ਠਾਕਰ ਸਾ ਸਦਾ ਹਜ਼ੂਰੇ, ਤਾਂ ਕੋ ਅੰਧਾ ਜਾਣ ਤੂਰੇ। ਜਾ ਕੀ ਟਹਿਲ ਪਾਵੇ ਦਰਗਹਿ ਮਾਨ, ਤਿਸੇ ਵਸਾਰੇ ਮੁਕਤ ਜਾਨ। ਸਦਾ ਸਦਾ ਇਹ ਪੂਲਣ ਹਾਰ, ਨਾਨਕ ਰਾਖਨ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾ ਝੋੜ ਝੂਠ ਸੰਗ ਮਚੈ। ਜੋ ਸ਼ਰਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਗ ਸਹਾਇ ਤਿਸ ਪਰ ਹਰੈ। ਚੰਦਨ ਲੇ ਉਤਾਰੇ ਧੋਹੇ, ਗਰਦ ਪ੍ਰੀਤ ਭਸਮ ਸੰਗ ਹੋਏ। ਅੰਧ ਕੂਬ ਮੈਂ ਪਦਤ ਬਿਖਰਾਲ, ਨਾਨਕ ਕਾਲ ਲਿਓ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਸ ਨਹੀਂ ਕਛ ਕਰੇ ਛੁਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਦਰ ਵਿਆਪੇ ਲੋਕ ਸਮਾਨ। ਅੰਦਰ ਅਗਰ ਬਾਹਰ ਤਨ ਸਵਾ, ਪਰ ਪਾਤਰ ਕੈਸੇ ਤਰੇ ਅਥਾ। ਜਾ ਕੇ ਅੰਦਰ ਵਸੇ ਪ੍ਰਭਾਵ, ਨਾਨਕ ਤੇ ਜਨ ਸਹਿਜ ਸੰਭਾਲ। ਸੁਣੇ ਅੰਦਾ ਕੈਸੇ ਮਾਰਗ ਪਾਵੇ, ਕਰ ਗੈ ਲਿਹੋ ਨਿਭਾਵੇ। ਕਹਾਂ ਬਜ਼ਾਰ ਦਬੂਝੇ ਡੋਰਾ, ਨਿਸਕਈਏ ਤੋ ਸਮਝੇ ਭੋਰਾ। ਕਹਾਂ ਵਿਸ਼ਨ ਪਦ ਖਾਵੇ ਗੁੰਗ, ਜਗਨ ਕਰੇ ਤੋ ਵੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਊਆ ਉਸ ਗਵਨ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੁਆਵਿਨ ਅਚੀਤ, ਜੋ ਵਿਰਾਈ ਤਾ ਸੁਪ੍ਰੀਤ। ਬਲਵਾ ਕੇ ਗ੍ਰਹਿ ਭੀਤਰ ਬਸੈ, ਅੰਨ ਕੇ ਲਮਾਇਆ ਰੰਗ ਰਸੈ। ਦ੍ਰਿੜ ਕਰ ਮਾਨੇ ਮਨੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋ, ਝੂਠ ਵਿਕਾਰ ਮਹਾਂ ਲੋਭ ਤਰੋ। ਆਹੂ ਜੁਗਤ ਬਿਆਨੇ ਕਈ ਜਨਮ, ਨਾਨਕ ਰੱਖ ਲਿਓ ਆਪਣ ਕਰ ਕਰਮ। ਤੂੰ ਠਾਕਰ ਤੋਂ ਪੈਰ ਦਾਤ, ਜਿਉ ਪਿੰਡ ਸਭ ਤੇਰੀ ਰਾਤ। ਤੂੰ ਮਾਤ ਪਿਤਾ ਹੰਬਾਰਕ ਤੇਰੇ, ਤੁਮਰੀ ਕਿਰਪਾ ਮਹਿਸੂ ਘਨੇਰੇ। ਕੋਈ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੀ ਗਲ ਮੈਂ

ਬਸਪਤੀ ਦਸ ਵਸਤੂ ਲੈ ਪਾਸ਼ੇ ਪਾਵੈ ਏਕ ਵਸਤ ਕਾਰਨ ਵਿਖੋੜ ਗਵਾਵੈ ਏਕ ਬੀਨਾ ਦੇ ਦਸ ਪੀ ਹਿਰਲੇ ਸੋ ਮੂੜਾ ਕਹੁ ਕਹਾ ਕਰੇ ਜਿਸ ਟਾਕਰ ਸੋਨਾ ਹੀ ਚਾਰਾ ਤਾਂ ਕੋ ਕੀਜੇ ਸਾਧ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਉਠਾ ਜੇ ਜਨ ਆਪਣਾ ਹੁਕਮ ਮਨਾਇਆ ਸਰਬ ਦੁੱਖ ਨਾਨਕ ਤਿਨ ਪਾਇਆ ਅਗੰਤ ਸਾਹ ਆਪਣੇ ਦੇ ਰਾਸ ਅਗੰਤ ਸਾਹ ਆਪਣੀ ਦੇ ਰਾਸ ਖਾਦ ਪੀਤ ਵਰਤੇ ਅਨੰਦ ਉਲਾਸ ਆਪਣੀ ਮਾਨ ਕਹੀ ਪਾ ਹੋਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਪਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਅੱਗ ਹੈ ਰੱਖੇ ਪ੍ਰਭ ਕੀ ਆਗਿਆ ਮਨ ਹੈ ਮਾਥਾ ਹੈ ਉਸਦੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰ ਪਰ ਓਤ ਜਾਨ ਅਨੇਤ ਬਿਰਕੀ ਛਾਇਆ ਸਿਉਂ ਰੰਗ ਲਾਵੈ ਉਹ ਬਿਨ ਸੇ ਉਹ ਮਨ ਪੁਛਤਾਵੈ ਜੋ ਦਿਸੇ ਸੋ ਚਾਲਣ ਹਾਰ ਲਪਟ ਰਹੇ ਤੈ ਅੰਦ ਅੰਧਾਰ ਮਿਟਾਓ ਸੋ ਜੋ ਲਾਵੇ ਨੇ ਤਾਂ ਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜ ਹੋਵਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਸ ਹਸਤੀ ਵਸਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਉਪਰ ਗਰਦ ਗੁਮਾਨ ਅਸਰ ਭਗਤ ਸਾਧ ਕੀ ਸਰਨਾ ਨਾਨਕ ਜਪ ਜਪ ਜੀਵੇ ਹਰ ਕੇ ਚਰਨਾ ਮਿਥਿਆ ਸਨ ਪਰ ਨਿੰਦਾ ਸੁਣੈ ਮਿਥਿਆ ਹਸ ਪਰ ਧਰਮ ਕੋਹਿਰ ਹੈ ਮਿਥਿਆ ਨੇਤਰ ਪੇਖ ਪਾਤਰ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਫਕਾਰਾ ਬਿਨ ਬੂਝੇ ਮਿਥਿਆ ਸਭ ਪਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਖਤ ਕੀ ਆਰਜਾ ਸਾਜ ਬਿਨਾ ਕਹਿ ਹੋਤ ਸੂਚਾ ਬਿਰਤਾ ਨਾਮ ਬਿਨਾ ਤਨ ਅੰਦ ਮੁਖਾਵਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਤਾ ਬਿਹਾਏ ਵੇਖ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰ ਹਦਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰ ਨਾਉ ਨਾਨਕ ਤਾਗੇ ਬਰ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਕੰਡ ਲਾਵਤ ਜਾਨਣ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਗਾਹੂ ਪੀਨ ਅਵਰ ਉਪਦੇਸੈ ਆਵ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੇ ਅੰਤਰ ਬਸੇ ਨਿਰਕਾਰ ਤਿਸ ਕੀ ਸੀਖ ਧਰੇ ਸੰਸਾਰ ਜੋ ਤੁਮ ਭਾਨੇ ਦਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੇ ਮਨ ਹੈ ਆਪੇ ਆਪ ਆਪ ਕਰਦ ਨਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਪ ਸ਼ਾਨ ਸਗਲ ਥੇ ਰਹਿ ਸਭ ਕੇ ਜਾਣੇ ਆਤਮ ਕੀ ਰਹਿ ਜਿਸ ਭਾਵੇ ਇਸ ਲੈ ਲੜ ਲਾਏ ਥਾਨ ਥਨੰਤਰ ਰਿਹਾ ਸੰਭਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਹਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਗਾਹੇ ਤਿਸ ਠਾਕਰ ਗੁਰ ਹਕ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਗੋ ਸਿਮਨ ਪਰਮਗਤ ਪਾਵੈ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਹਰ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਆਈਏ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪਹਿਰ ਤਾ ਕਹਿ ਜਸ ਕਵੀਜੈ ਜੇ ਪ੍ਰਸਾਦ ਤੂੰ ਸਭ ਕੋ ਮਨ ਹੈ ਮੁਕਤਾ ਕੋ ਜਸ ਰਸਨ ਬਖਾਨਾ ਹੈ ਜੇ ਪ੍ਰਸਾਦ ਤੇ ਰੋ ਰਹਿ ਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਾਹ ਮਹਾਨ ਪਾਵੈ ਨਾਨਕ ਪਾਸੇ ਧੀ ਘਰ ਜਾਵੈ ਜੇ ਪ੍ਰਸਾਦ ਰੋ ਕੰਚਨ ਦੇਹੀ ਨਿਬਲਾਓ ਸ਼੍ਰੀ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕੈਦ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸਰਣੀ ਪ੍ਰਭ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਪੈ ਦੁਰਲਭਦੇ ਨਾਨਕ ਤਾਗੀ ਭਗਤ ਕਰੇ ਜੇ ਪ੍ਰਸਾਦ ਭੂਖਨ ਪੈਰੀ ਜੈ ਮਨ ਤੇ ਸਿਮਰਤ ਕਿਉਂ ਆਲ ਸਕੀ ਜੈ ਜੇ ਪ੍ਰਸਾਦ ਅਸਵਹਸਤ ਅਸਵਾਰੀ ਮਨ ਤੇ ਪ੍ਰਭ ਕੋ ਮਨ ਤਿਸ ਪ੍ਰਭ ਕੋ ਕਹੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਧ ਬਨਾਈ ਊਠ ਬੈਸਾ ਤਿਸੇ ਧਿਆਈ
ਕਿਸੇ ਧਿਆਏ ਜੋ ਇਹ ਗੱਲ ਰੱਖਾ ਜਾਂ ਉਹਾਂ ਨਾਨਕ ਤੇਰੀ ਰੱਖਾ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਦਿਸਗਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਜਿਸ ਪ੍ਰਭ ਕੋ ਸਾਧ ਸਾਧ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰੋ ਸਦਾ।

ਜੇ ਪ੍ਰਸਾਦਿ ਤਿਰਕਾਰ ਜਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦਿ ਤੂੰ ਪਾਵੇ ਸਾਜ ਜੇ ਮਨ ਮੇਰੇ ਤੂੰ ਦਾਸਿਓ ਰਾਜ ਜੇ ਪ੍ਰਸਾਦਿ ਸਭ ਕੀ ਗਤ ਹੋਏ ਨਾਨਕ ਜਾ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਦੇ ਹੋਏ ਪ੍ਰਗਾਲ ਪ੍ਰਭ ਦਇਆ ਦੇ ਕਮਲ ਵਿਗਾਲ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਦੇ ਮਨ ਉੱਤਮ ਹੋਏ ਸਵਨਿਧਾਨ ਪ੍ਰਭ ਤੇ ਰਖੀ ਮਾਇਆ ਆਪੂ ਕਛੂ ਨ ਕਿਨ ਹੂੰ ਲਿਆ ਜਿਤ ਜਿਤ ਲਾਵੋ ਤਿਤ ਲਗੇ ਹਰ ਨਾਥ ਨਾਨਕ ਇਨਕੈ ਕਛੂ ਨਾਥ ਸਲੋਕ ਅਗਾਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਖਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਜ ਕਥਾ ਸਵਰੀ ਸਾਧ ਕੇ ਸੰਗ ਮੁਖ ਉਜਲ ਹੋਦ ਸਾਧ ਸੰਗ ਮਲ ਸਗਲੀ ਖੋਦ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧ ਕੇ ਸੰਗ ਪੈ ਨਾਮ ਰਤਨ ਸਾਧ ਕੇ ਸੰਗ ਖੂਬ ਫਰ ਜਤਨ ਸਾਧ ਕੀ ਮਹਿਮਾ ਬਰਨੇ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਮੈ ਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਫੁੱਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਬੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੇ ਸੰਗ ਨਮੀਂਗਾ ਪੈਰ ਸਾਧ ਕੇ ਸੰਗ ਨਹੀਂ ਕੋ ਮੰਦਾ ਸਤਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਹੀਂ ਹੋਤਾਪ ਸਾਧ ਕੇ ਸੰਗ ਤਜੇ ਸਭਾਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣ ਆਈ ਸਾਧ ਕੇ ਸੰਗ ਨ ਕਹੂ ਤਾਵੈ ਸਾਧ ਕੇ ਸੰਗ ਸਦਾ ਸੁਖ ਪਾਵੈ ਸਤਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਜਰ ਸਹੇ ਸਾਧ ਕੇ ਸੰਗ ਬਸੇ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ ਸਾਧ ਕੇ ਸੰਗ ਜੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਏ ਨਾਮ ਨਿਧਾਨ ਨਾਨਕ ਸਾਧੂ ਕਹਿ ਕਰਵਾਨ ਸਾਧ ਕੇ ਸੰਗ ਸਭ ਕੁੱਲ ਉਧਾਰੇ ਸਤਸੰਗ ਸਾਜਨ ਮੀਜ ਕੁਟੰਬ ਨਿਸਤਾਰੇ ਸਾਧੂ ਕੇ ਸੰਗ ਸੋਤਨ ਪਾਵੇ ਜਿਤਨ ਤੇ ਸਭ ਕੁਹ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋ ਬਾਸੁਰ ਦੇਵਾ ਸਾਧੂ ਕੇ ਸੰਗ ਪਾਪ ਫਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਥਾਨ ਗਾਮ ਨਾਨਕ ਸਾਧ ਕੇ ਸੰਗ ਸਫਲ ਜਨਾਮਾ ਸਾਧ ਕੇ ਸੰਗ ਨਹੀਂ ਕੁਛ ਕਾਲ ਦਰਸ਼ਨ ਪੇੜਿਤ ਹੋਤ ਨਿਹਾਲ ਸਾਧ ਕੇ ਸੰਗ ਕਲੂਖਤ ਹਰੇ ਸਾਧ ਕੇ ਸੰਗ ਨਰਕ ਪਰ ਹਰੈ ਸਾਧ ਕੇ ਸੰਗ ਇਉਂ ਹਸੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੇ ਸੋ ਹੀ ਫਲ ਪਾਵੈ ਸਾਧ ਕੇ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਉਦਰੇ ਸਾਧ ਸੁਣ ਰਸੈ ਸਾਧ ਕੇ ਸੰਗ ਸੁਣੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਰੈ ਸਾਧ ਕੇ ਸੰਗ ਲਗੇ ਪ੍ਰਭ ਮੀਠਾ ਸਾਧੂ ਕੇ ਸੰਗ ਘੜ ਘੜ ਡੀਠਾ ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧ ਕੇ ਸੰਗ ਮਿਠੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣ ਤੇਤਾ ਬਖਿਆਨੈ ਸਾਧ ਕੀ ਉਮਾ ਤੇ ਗੁਣ ਤੇ ਦੂਰ ਸਾਧ ਕੀ ਉਮਾਰੀ ਭਰਪੂਰ ਸਾਧ ਕੀ ਸੋਭਾ ਕਹਨਾ ਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣੇ ਆਈ ਨਾਨਕ ਸਾਧ ਪ੍ਰਭ ਭੇਸ ਨਾ ਪਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਭੇਖੇ ਏਕ ਸਬਿਨ ਹੋ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਵ ਕੋ ਸੋਗ ਬ੍ਰਹਮ ਗਿਆਨੀ ਕੇ ਦੇਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੋ ਲੁਪਵਾਨ ਬ੍ਰਹਮ ਗਿਆਨੀ ਕੇ ਧੀਰ ਜੇਗ ਜੋਮ ਸੁਧਾ ਕੋ ਖੋਦੇ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜਿਉਂ ਪਾਵਕ ਕਾ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰੇ ਆਕਾਸ ਬ੍ਰਹਮ ਗਿਆਨੀ ਕੇ ਮਿੱਤਰ ਸਦਰ ਸਮਾਨ ਬ੍ਰਹਮ ਗਿਆਨੀ ਕੇ ਨਹੀਂ ਅਵਮਾਨ ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਦੇ ਕਛ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸਮਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ

ਰਾਸ਼ਟਰਪਤੀ ਸੰਤ ਕੇ ਦੁੱਖ ਨਿਵਾਰ ਜਾ ਘਟੇ ਸੰਤ ਕੇ ਦੁੱਖ ਨੂੰ ਜਮਤੇ ਨਹੀਂ ਛੁੱਟੈ ਸੰਤ ਕੇ ਦੁੱਖ ਨੂੰ ਸੁੱਖ ਸਭ ਜਾਏ ਸੰਤ ਕੇ ਦੁੱਖ ਨੂੰ ਨਰਕ ਮੈਂ ਪਾਏ ਸੰਤ ਕੇ ਦੁੱਖ ਨੂੰ ਮਤ ਹੋਏ ਮਲੀਨ ਸੰਤ ਕੇ ਦੁੱਖ ਨੂੰ ਸੋ ਪਾਤੇਹੀਨ ਸੰਤ ਕੇ ਹਥੇ ਕੋ ਰੱਖੇ ਨਾ ਕੋਏ ਸੰਤ ਕੇ ਦੁੱਖ ਨੂੰ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀਤਰੈ ਸੰਤ ਕੇ ਦੁੱਖ ਨੂੰ ਤੇ ਮੁਖ ਪਵੈ ਸੰਤਨ ਕੇ ਦੁੱਖ ਨੂੰ ਕਾਗਜੋਂ ਲਵੈ ਸੰਤਨ ਕੇ ਦੁੱਖ ਨੂੰ ਸਰਬ ਜੋਨ ਪਾਏ ਸੰਤ ਕੇ ਦੁੱਖ ਨੂੰ ਤ੍ਰਿਖ ਜੋਨ ਕਿਰਮਾਏ ਸੰਤਨ ਕੇ ਦੁੱਖ ਨੂੰ ਤਿਸ਼ਨਾਮੇ ਜਲੇ ਸੰਤ ਕੇ ਦੁੱਖ ਨੂੰ ਸਭ ਕੋ ਚਲੈ ਸੰਤ ਕੇ ਦੁੱਖ ਨੂੰ ਤੇਜ ਸਭ ਜਾਏ ਸੰਤ ਕੇ ਦੁੱਖ ਨੂੰ ਨੀਚ ਨਚਾਏ ਸੰਤ ਦੁੱਖ ਕਾ ਥਾਉ ਕੋਈ ਨਾਏ ਨਾਨਕ ਸੰਤ ਭਾਵੈ ਤਾਂ ਉਹ ਵੀ ਗਤ ਪਾਏ ਸੰਤ ਕਾ ਨਿੰਦਕ ਮਾਤ ਥਾਈ ਸੰਤ ਕਾ ਨਿੰਦਕ ਖਿੰਟ ਕੰਨਾ ਪਾਈ ਸੰਤ ਕਾ ਨਿੰਦਕ ਮਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਰਾਬ ਜੋਗ

0: संत का दुखी किसे का नहीं मेहता, संत के दुखी को डान लग गया, संत के दुखी को सब त्याग गया, संत का दुखी महंकारी, संत का दुखी सदा विकारी, संत का दुखी जन्म है मरे, संत की दुख न सुख ते टरे, संत के दुखी को ना ही ठाओ, नानक संत पावे ताले मिलाए। संत का दुखी अदबीत टूटे, संत का दुखी किसी काज न पहुँचे, संत के दुखी को ध्यान फरमाइया, संत का दुखी उजड़ पाइया, संत का दुखी अंतर दे तो था, जो साथ बिना मेरे तकीलो था, संत के दुखी की जड़ किस ना है, अपन भी जापे ही खाए, संत के दुखी को अब नरा कनार, नानक संत पावे तान ले उबार, संत का दुखी उम्र लाए, जो जल में उन मछली तड़फड़ाए, संत का दुखी भूखा नहीं राजे, जो पावक ईंधन नहीं त्रापै, संत का दुखी छुटे अकेला, ज्यो बार तिल खेत में दोहेला, संत का दुखी धर्म से रैद, संत का दुखी से मिलिया कैद, कीर्तन का तुर ही पया, नानक जोत से पावे सोई थे आप, संत का दुखी बिगड़ रूप हो जाए, संत के दुख दरगाह मिले से जाए, संत का दुखी सदा सहकाइय, संत का दुखी ना मरे ना जिवाइय, संत के दुखी के पूजे ना आसा, संत का दुखी उठ चले नरासा, संत के दोष न शिष्ट कोय, जैसा पावे तैसा कोई होए, पया कृत न मेटे कोय, नानक जाने सच्चा सोए, सब घट तिसके ओ करने हार, सदा सदा तिसको नमस्कार, प्रभु की उस करो दिन रात, तिसे त्यावो सास ग्रास, सब कुछ वरते तिसका किया, जैसा करे तैसा गोथिया, अपना खिलव करने हार, दूसर कौन कहे बेचार, जिसनु कृपा करे तिसे आप नाम दे, बड़ पागी नानक जन से। श्लोक तजो सियान सुर जनो सिमरो हर हर राय, एक आस हर मन रखो, नानक दुख परम पहो जाए। अष्टपदी मानो कीटक वृत्ति सब जान, देवन को एक भगवान, जिसके दिए रहे अकाए, बौनस न लागे आए, मारे रखे एको आप, मानव के किस ना ही हाथ, तिसका हुकम भूत सुख होए, तिसका नाम रखंड पर होए, सिमर सिमर सिमर प्रभ सोए, नानक बिगन लागे कोए, उस तुम में कर निंकार, कर मन मेरे सत विहार, निर्मल रसनाथ मन पियो, सदा सुहेल कर लै जियो, नैनो पेग ठाकर का रंग, सात संग बिन से सब संग, शरण चलो मार गोबिंद, मेरे पाप जब ये हर बिंद, कर हर कर्म सर्वण हर कथा, हर दरगाह नानक उज्जल मथा, बड़भागी ते जन जग माए, सदा सदा हर के गुण गाए, राम नाम जो करे विचार, चेतन मंत गनी संसार, मंथन मुख बोले हर मुखी, सदा सदा जानो दे सुखी, एको एक एक पिछाने, इत की ओसो जी जाने, नाम संग जिसका मन मान्या, नानक तने निरंजन जान्या, गुरु प्रसाद अपने आप सूझै, तिसकी जानो तिस ना बूझै, साध संग हर हर जस कैद, सर्व रोग तो हर जन रैद, अनदिन कीर्तन केवल विज्ञान, कृष्ण में सोई निर्वाण, एक ऊपर जे जन की आसा, तिसकी कटिए जम की भाषा, पार ब्रह्म की जिस मन भूख, नानक तिसे न लागे दुख, जिसको हर ब्रह्मन जिसे आवे, सो संत सहेला नहीं डुलावे, जिस प्रभु अपना कृपा करे, सो सेवक को किस दे डरे, जैसा सा तैसा दिष्टाया, अपने कार्य में आप समाया, सोदर सोदर सोदर सीजिया, गुरु प्रसाद तत् सब बूझिया, जब देखो तब सब कुछ मूल, नानक सो सोकम सोई असूल, नह कह जन्मे न किश मरे, आपन चलत आप ही करे, आवन जावन दिष्ट अनदिष्ट, आज्ञाकारी तारी सब श्रिष्ट, आपे आप सगल में आप, अनक जुगत राज थाप थाप, अविनाशी ना ही किश कांड, तारन तारियो ब्रह्मांड, अलख अपे पुरख प्रताप, आप जपाए नानक जाप, जिन प्रभ जाता सो शोभावंत, सगल संसार उदरे तिन मंत, प्रभु के सेवक सगल उदारण, प्रभु के सेवक दुख विसारण, आपे मेल ले कृपाल, गुर का शब्द जप जप पे निहाल, उनकी सेवा सोई लागै, जिनू कृपा करे बड़ पागै, ਨਾਮ ਜਪਤ ਪਾਵੇ ਬਿਸਰਾਮ। ਨਾਨਕ ਤਿੰਨ ਪੁਰਖ ਉੱਤਮ ਕਰਮਾਨ, ਜੋ ਕੁਛ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਵਸੇ ਹਰ ਸੰਗ, ਸਹਿ ਸੁਭਾਏ ਹੋਵੇ ਸੋ ਹੋਏ, ਕਰਨੇ ਹਰ ਪਛਾਣੇ ਸੋਏ, ਪ੍ਰਭ ਕੀਆ ਜਨਮ ਮੀਠ ਲਗਾਨਾ, ਜੈਸਾ ਸਾ ਤੈਸਾ ਦਿਸਤਾਨਾ, ਜੇ ਸਿਤੇ ਉਜਤ ਸਮੈ ਸਮਾਏ, ਉਹ ਸੁਖ ਨਿਧਾਨ ਉਹਨੂੰ ਬਣ ਆਏ, ਆਪਸ ਕੋ ਅਵਧੀ ਨੋ ਮਾਨ, ਨਾਨਕ ਪ੍ਰਭ ਜਨ ਇੱਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ, ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ। ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਰਗੀ ਚਿੰਤਾ ਜਿਸ ਮਨ ਮਾਏ, ਤਿਸ ਤੇ ਬਿਰਧਾ ਕੋਈ ਨਾਏ, ਰੇ ਮਨ ਮੇਰੇ ਸਦਾ ਹਰ ਜਾਪ, ਅਵਿਨਾਸ਼ੀ ਪ੍ਰਭ ਆਪੇ ਆਪ, ਆਪਨ ਕੀਆ ਕਛੂ ਨਾ ਹੋਏ। ਜੇ ਸੋ ਪ੍ਰਾਣੀ ਲੋਚੇ ਕੋਏ, ਤਿਸ ਮੇ ਨਾਹੀ ਧਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋ ਸਗਲ ਕਰ ਸੋਏ, ਧਨਵੰਤਾ ਹੋਏ ਕਿਆ ਖੋ ਕਰਬੈ, ਜਾਂ ਸਭ ਕੁਛ ਤਿਸ ਕਾ ਦੀ ਆਦਰ ਬੈ, ਅਧ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾਂ ਕਹਿਤਾਵੈ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਣੇ ਗਵਾਰ, ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ, ਜੋ ਮੰਦਰ ਕੋ ਥਾਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ, ਜਿਉਂ ਪਖਾਰ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉ ਮਹਾਂ ਉਦਿਆਨ ਮੇਂ ਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਪਾਂਛੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਏ, ਪੁਰਬ ਲਿਖੇ ਕਾ ਲਿਖਿਆ ਪਾਈਏ, ਦੁਖ ਸੂ ਪ੍ਰਭ ਦੇ ਵਣਹਾਰ, ਅਵਰ ਤਿਆਗ ਤੁਤ ਸੇ ਚਿਤਾਰ, ਜੋਸ ਕਰੇ ਸੋਈ ਸੁਖਮਾਨ, ਭੂਲਾ ਕਾਹੇ ਫਿਰੇ ਅਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਿਓ ਲਵਸਰ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਸੇ ਧੀ ਘਰ ਜਾਏ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜੋ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਕੇ ਸੰਤਾਂ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਾਹ ਸੋਏ, ਇਹ ਵਾਪਰ ਵਿਰਲਾ ਵਾਪਾਰੇ, ਨਾਨਕ ਦਾ ਕਹੇ ਸਦ ਬੁਲਹਾਰੇ, ਚਰਨ ਸਾਧ ਕਹੇ ਤੋਏ ਤੋਏ ਪੀਓ, ਅਰਬ ਸਾਧ ਕਹੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸਨਾਨ, ਸਾਧੂ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਣਕ ਵਿਘਨ ਥੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਈ ਸੰਤਾ ਦਰੇ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀ ਵਾਲਣਹਾਰ, ਭੁੱਖੇ ਕੋ ਦੇਵ ਦਿਹਾਧਾਰ, ਸਰਬ ਨਿਧਾਨ ਜਾ ਕੀ ਮੇ ਦ੍ਰਿਸ਼ਟੀ ਮਾਏ, ਪੁਰਬ ਲਿਖੇ ਕਾ ਲਹਿਣਾ ਪਾਏ, ਸਭ ਕਿਛ ਤਿਸ ਕਾ ਉਹ ਕਰਨੇ ਜੋਗ, ਤਿਸ ਬਿਨ ਦੂਸਰ ਹੋਵਾ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਹੈ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਤੇ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੇ ਇੱਕੋ ਹੋਏ, ਸੱਚ ਕਰਨੀ ਸਚਤਾ ਕੀ ਰਹਿਤ, ਸੱਚ ਹਿਰਦੇ ਸਤ ਮੁਖ ਕੈਦ, ਸੱਚ ਹਿਰਦੇ ਸੱਚਾ ਆਕਾਰ, ਸੱਚ ਵਰਤੇ ਸੱਚਾ ਪਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨ ਰੇਖ ਨ ਰੰਗ ਕੇਸ਼, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪਰਸੰਨ। ਅਸ਼ਟਪਦੀ ਅਵਿਨਾਸ਼ੀ ਪ੍ਰਮਨ ਮੇ ਰਾਖ, ਮਾਨੋ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੇ ਨਾਹੀਂ ਕਿਛ ਕੋਏ, ਸਰਵ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ, ਸਾਧ ਤੇਰੇ ਕੇ ਚਰਣੀ ਪਾਓ, ਨਾਨਕ ਕੇ ਮਨ ਏ ਅਨਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਦ ਨ ਜਾਣੇ ਹੋਰ, ਨੰਦ ਰੂਪ ਮੰਗਲ ਸਦ ਜਾ ਕੇ, ਸਰਬ ਥੋਗ ਸੁਣੀਏ ਕਰ ਦਾ ਕੇ, ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਬ ਮੈਂ ਤਪੀਸ਼ਰ ਗ੍ਰਿਸਤ ਮੈਂ ਭੋਗੀ, ਧਿਆਇ ਧਿਆਇ ਭਗਤਾ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ, ਜਾ ਕੀ ਲੀਲਾ ਕੀ ਮਿਹਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਖਜਾਨੇ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨਦਾਸ ਨਾਮ ਤੇ ਆਵੇ ਸੇ, ਤੇ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੇ ਫਿਰੇ ਆਵੇ ਜਾਏ, ਊਚ ਨੀਚ ਤਿਸ ਕੇ ਸਥਾਨ, ਜੈ ਸਾਜਨ ਆਵੇ ਤੈ ਸਾ ਨਾਨਕ
1: ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖਰੇ ਰੰਗ ਨਾਨਾ ਫਿਰ ਕਿਨੋ ਵਿਸਕਾਰ ਸਗਨਾਸੀ ਸੰਸਾਰ ਨਾਨਾ ਚਲਤ ਕਰੇ ਖਿਨਮਾਏ ਪੂਰ ਰਹੋ ਪੂਰਨ ਸਭ ਉਠਾਏ ਨਾਨਾ ਬਿਦਕਾਰ ਬਣਪਣਾਈ ਆਪਣੀ ਕੀਮਤ ਆਪੇ ਪਾਈ ਸਭ ਘੱਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਪੈ ਨਾਨਕ ਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇ ਪ੍ਰਾਣ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਖੰਡ ਪੈਮੰਡ ਨਾਮ ਕੇ ਧਾਰੇ ਸਿਮਤ ਬੇਪਰਾ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਗਾਜ ਪਤਾਰ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆ ਸਾ ਭਵਨ ਨਾਮ ਕੇ ਸੰਗ ਉਦਰੇ ਸੁਨ ਸ੍ਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਜਾ ਕੀ ਬਾਣੀ ਸਤ ਪੁਰਖ ਸਭ ਮਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਣੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜੰਜਾ ਕਿਰਦੈ ਪ੍ਰਵੇਸ਼ ਸਤ ਨਿਰਤ ਬੁਝੈ ਜੇ ਕੋਈ ਨਾਮ ਜਪ ਤਾਂ ਕੀ ਗਤ ਹੋਏ ਆਪ ਸਤ ਕੀ ਅਸਰ ਸਤ ਆਪੇ ਜਾਣੇ ਆਪਣੀ ਵਿਦਗਤ ਜਿਸ ਕੀ ਸਿਰਟ ਸੋ ਕਰਨੇ ਹਾਰ ਹਵਨ ਬੂਝ ਕਰਤੇ ਵਿਚਾਰ ਕਰਤੇ ਕੀ ਮਿਤਨ ਜਾਣੇ ਕੀ ਆ ਨਾਨਕ ਜੋਤ ਭਾਵੇ ਸੋ ਵਰਤੀ ਆ ਬਿਸਮਨ ਬਿਸਮ ਪੈ ਸਮਾਦ ਜਨ ਬੂਜਤ ਸਹਿ ਸਵਾਦ ਪ੍ਰਭ ਕੇ ਰੰਗ ਰਾਚਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਹੋਏ ਦਾਤੇ ਦੁਖਾਟਨ ਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਬਡਭਾਗੀ ਜਨ ਕੇ ਸੰਗ ਏਕਲ ਵਿਲਾਗੀ

ਸੱਚ ਨਾਨਕ ਹੋਸੇ ਪੈਸਾ ਚਾਟ ਪਦੇ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੇ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸਨਤਾ ਬੁਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਸ ਹੋਏ ਸਤ ਸਰੂਪ ਹਰਦੇ ਜਨਮਾਨਿਆ ਕਰਨ ਕਲਾਮ ਤਨ ਮੂਰ ਪਛਾਨਿਆ ਜਾ ਕੇ ਹਿਰਦੈ ਵਿਸਵਾਸ ਪ੍ਰਭਿਆ ਤਤ ਗਿਆਨ ਤਿਸ ਮਨ ਪ੍ਰਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਇ ਸਮਾਨਾ ਬਖਤ ਮਾਲੇ ਪਲ ਕਢਾਈ ਤਾਕੋ ਪਿੰਨਾ ਕਹਿਣਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ

ਉਠਤ ਬੈਠਤ ਸੁਭਤ ਨਾਮ ਕਹੁ ਨਾਨਕ ਜਨ ਕੇ ਸਦਕਾ ਬੋਲੋ ਜਸ ਜੀ ਭਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਦਾਤ ਕਰੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸੋ ਰਹਿ ਸਮਾਏ ਜੋ ਹੁਆ ਹੁਵ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਿਆ ਇੱਕ ਨ ਜਨ ਵਾਟ ਪੈ ਪ੍ਰਭ ਸੇ ਹਜੂਰੇ ਕਹੁ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋਕਾ ਦਾਤਾ ਤਿਸ ਕੀ ਸਰਣ ਸਰ ਸੋ ਪਾਵੇ ਤਿਸਕੇ ਦਰਸ ਸਭ ਪਾਪ ਮਿਟਾਵੈ ਅਵਰ ਸਿਆਨ ਪਸਗਲੀ ਸ਼ਾੜ ਤਿਸ ਜਨ ਕੀ ਤੂੰ ਸੇ ਪਾ ਲਾਗ ਆਪਨ ਜਾਨ ਨ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੂਜ ਹੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਵਟ ਪਦੇ ਸਤਿਗੁਰ ਸਿੱਖ ਕੀ ਕਰੈ ਪਰਪਾਰ ਸੇਵਕੋ ਗੁਰ ਸਦਾ ਦਿਆਲ ਸਿੱਖ ਕੀ ਗੁਰਦੁਰ ਮਤਮਰ ਹਰੈ ਗੁਰਪਤਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਰ ਸਵਾਰੇ ਨਾਨਕ ਸਤਿਗੁਰ ਕੋ ਸਿੱਖ ਜੀ ਨਰਸ ਮਾਰੈ ਗੁਰ ਕੇ ਗ੍ਰਹਿ ਸੇਵਕ ਤੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸੋ ਕਰ ਕਛ ਨਾ ਜਨਾਪੇ ਹਰ ਹਰ ਨਾਮ ਦੇ ਸਤਿਆਵੈ ਮਨ ਵਿਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਾ ਚਾਨੈ ਸੋ ਸਤਿਗੁਰ ਜਿਸ ਹਿਰਦੇ ਹਰਿ ਨਾਮ ਅਨਕ ਵਾਰ ਗੁਰ ਕੋ ਬਲ ਜਾਉ ਸਰਪ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿਸ ਸਿਆਣਪ ਲਿਆ ਨਾ ਚਾਹੀਏ ਨਾਨਕ ਐਸਾ ਗੁਰਪਟ ਭਾਗੀ ਪਾਈਐ ਸਫਰ ਦਾਸਨ ਪੇਤ ਪੁਨੀਤ ਪਰਸਾ ਚਰਨ ਗਿਤ ਨਿਰਮਲ ਰੀਤ ਭੇਟ ਸੰਗ ਰਾਮ ਕੁਨ ਰਪੈ ਪਾਪ ਰਮ ਕੀ ਦਰ ਕਹਿ ਕਵੈ ਸੁਨ ਕਰ ਬਚਨ ਕਰਨ ਖਾਨੇ ਮਨ ਸੰਤੋਖ ਆਤਮ ਪਤੀ ਆਨੈ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋ ਸੰਤ ਗੁਣ ਪਿਆੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜੇ ਵਾਹਿ ਕੁਸਤ ਤਨੇਕ ਸਤਿਪੁਰਖ ਪੂਰਨ ਬਿਵੇਕ ਕਾਹੂ ਬੋਲ ਨ ਪਹੁੰਚ ਪ੍ਰਾਣੀ ਆਖ ਗੋਚਰ ਪ੍ਰੰਜਰ ਪਾਣੀ ਨਿਰਾਹਾਰ ਨਿਰਪੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਏ ਅਨਕ ਭਗਤ ਬੰਧਨ ਕਰਹਿ ਚਰਨ ਕਮਲ ਹਿਰਦੇ ਸਿਮਰੈ ਸਤ ਪ੍ਰਹਾਰੀ ਸਤਿਪੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਜਪਨੈ ਇਹੋ ਹਰ ਸੁਪਾਵੇ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖਾ ਨਾਹੀ ਕਦੇ ਬਿਨਾ ਜਾ ਕੇ ਮਨ ਭਟੇ ਗੁਣਤਾਜ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕੋ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰਾਖੇ ਹਰ ਹਰੇਕ ਅੰਧਕਾਰ ਦੀਪ ਪ੍ਰਗਾਸੇ ਨਾਨਕ ਭਰਮ ਮੋਹ ਦੁੱਖ ਤੈ ਤੇ ਨਾਸੇ ਤਪਤ ਮੈਂ ਠਾਂਡ ਪ੍ਰਤਾਈ ਅੰਧ ਪਿਆ ਦੁੱਖ ਨਾਠੇ ਭਾਏ ਜਨਮ ਮਰਨ ਕੇ ਮਿਟਿਆ ਦੇਸੈ ਸਾਧੂ ਕੇ ਪੂਰਨ ਉਪਦੇਸੈ ਭਉ ਚੁਕਾ ਨਿਰਭਉ ਹੋਏ ਬਸੈ ਸਗਲ ਪਿਆਰ ਮਨ ਤੇ ਖਨਸੈ ਜਿਸਕਾ ਸਾਧ ਤਿਨ ਕਿਰਪਾ ਤਾਰੀ ਸਾਧ ਸੰਗ ਜਪ ਨਾ ਮਰਾਰੀ ਥਿਤ ਪਾਈ ਝੂਕੇ ਭ੍ਰਮ ਕਪਨ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਪਿਓਹੀ ਕਲਾ ਧਾਰ ਜਿਨ ਸਗਲੀ ਮੋਹੇ ਆਪਣੇ ਚਰਤ ਪ੍ਰਯਾਪ ਨਾਹੀ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਪ ਨਿਰੰਤੇ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ
ਭੈ ਪ੍ਰਕਾਸ ਸਾਧ ਕੇ ਸੰਗ ਰਚ ਰਚਨਾ ਆਪਣੀ ਕਰਤਾਰੀ ਅਨਪਾ ਨਾਨ ਫਲਹਾਰੀ ਸਲੋਕਾ ਸਾਥਨ ਚਾਲੇ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਪਨਾ ਨਾਨਕ ਕੀਰਤਨ ਸਾਖਪਦੀ ਸੰਚਨਾ ਮਿਲ ਕਰੋ ਵਿਚਾਰ ਇੱਕ ਸਿਮਰਨ ਨਾਮ ਉਦਾਰ ਅਵਰੋ ਪਾਸਾ ਮੀਤ ਪਸਾਰੋ ਚਰਨ ਕਮਰ ਦਮੈ ਅਵਰਤਾਰੋ ਕਰਨ ਕਾਣ ਸੁਪਰ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਪਥ ਇਹੋ ਧਨ ਸੰਚੋ ਹੋਵੋ ਭਗਵੰਤ ਸੰਚਨਾ ਕਰਨੇ ਮਨਮੰਤ ਏਕ ਆਸ ਰਾਖੋ ਮਨਮਾਇ ਸਰਪ ਰੂਪ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਉੜਤਾਵੇ ਸੋ ਧਨ ਹਰ ਸੇਵਾ ਤੇ ਪਾਏ ਜਿਸੋ ਕੁਰਤ ਵੈਸੇ ਬੀਤ ਸੋ ਸੋ ਸਾਧੂ ਸੰਗ ਪ੍ਰੀਤ ਜੈ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਫਜ ਹਰ ਕੀ ਸਰਣੀ ਅਨਕ ਪਾਵੀ ਰੋਕ ਨਾ ਜਾਏ ਰੋਕ ਮਿਟੇ ਹਰਿਆ ਖੁਦ ਲਾਏ ਸਰਬਨ ਦਾਨ ਮੈਂ ਹਰ ਨਾਮ ਦਾਨ ਜਪ ਨਾਨਕ ਦਰਕੇ ਪ੍ਰਵਾਨ ਮਨ ਪਰ ਬੁੱਧ ਹੋ ਹਰ ਕੈ ਨਾਇ ਦੈਤ ਧਾਵ ਤੇ ਆਵੇ ਠਾਇ ਧਾ ਕੋ ਬਿਨ ਲਾਗੇ ਕੋਈ ਜਾਖਿਰ ਦੇ ਵਸੇ ਹਰ ਸੋਏ ਕਲ ਤਾਤੀ ਠੰਡਾ ਹੈ ਨਾ ਸਿਮਰ ਸਿਮਰ ਸਦਾ ਸੁਭਾਵ ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਇਆ ਤਮ ਪ੍ਰਕਾਰ ਤਿਤ ਕਰ ਜਾਏ ਬਸੇ ਅਪਨਾਸੀ ਕਹੁ ਨਾਨਕ ਘਾਟੀ ਜਮ ਫਾਸੀ ਤਤ ਪਿਚਾਰ ਕਹਿ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਨ ਮਿਟੇ ਪ੍ਰਸੇਵ ਆਪ ਤਿਆ ਸਨ ਗੁਰਦੇਵ ਇਉਂ ਰਤਨ ਜਨ ਕਾ ਹੋਏ ਉਤਾਰ ਹਰ ਹਰ ਸਿਮ ਪ੍ਰਾਣ ਉਦਾਰ ਅਨਕ ਉਪਾਵਨ ਛੁੱਟਣ ਹਾਰ ਸਿਮਰ ਸਾਧ ਬੇ ਵਿਚਾਰੇ ਹਰ ਕੀ ਭਾਲ ਕਰੋ ਮਨ ਲਾਏ ਮਨ ਬਨ ਛਤ ਨਾਨਕ ਪਰ ਪਾਏ ਸੰਗਨਾ ਚਾਰ ਤੇਰੇ ਤਨਾ ਤੂੰ ਕਿਆ ਲਪਟਾਏ ਮੂਰਖ ਮਨਾ ਸੁਤ ਮੀਤ ਕੁਟੰਬਰ ਬੰਤਾ ਇਨਤੇ ਕਹੋ ਤੁਮ ਕੁਨ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਇਨਤੇ ਕਹੋ ਕੁਨ ਛੁਟਕਾਰ ਆਸਾ ਤੀਰਥ ਝੂਠਾ ਡਾਂ ਝੂਠ ਪਸਾਰੀ ਜਿਨ ਦੀਆ ਤਸ ਬੁਝੇ ਨਾ ਬਿਕਾਨਾ ਨਾਮ ਸਾ ਨਾਨ ਪੇਤਾ ਨਾ ਗੁਰ ਕੀ ਮਤ ਤੂੰ ਲੈ ਆਨੇ ਭਗਤ ਬਿਨਾ ਬੋਡੂ ਬੇ ਸਿਆਣੇ ਹਰ ਕੀ ਫਲ ਕਰੋ ਮਨ ਮੀਤ ਨਿਮਨ ਹੋਏ ਤੁਮਾਰੋ ਚੀਤ ਚਰਨ ਕਮ ਰਾਖੋ ਮਨ ਮਾਇ ਜਨ ਚਨ ਕੇ ਕਰੁਕ ਜਾਏ ਆਪ ਜਪੋਰਾ ਨਾ ਜਪਾ ਸੁਨ ਕਹਿਤ ਰਹਿਤ ਕਰ ਪਾ ਸਾਰ ਪੂਸਾ ਧਰ ਕੋ ਨਾਮ ਸਹਿ ਸਪਾਏ ਨਾਨਕ ਗੁਣ ਕਾਵ ਗੁਣ ਕਾਵ ਤੇਰੀ ਉਤਰ ਸਮੈਰ ਬਿਨ ਚਾਏ ਹੋਮੇ ਬਿਖ ਪੈਲ ਹੋਇਆ ਚੰਦ ਬਸੇ ਸੁਖ ਨਾਲ ਸਾਸ ਕਰਾਸਰ ਨਾਮ ਸਮਾਰ ਛਾੜ ਛਿਆਣ ਸਰੀ ਮਨਾ ਸਾਸ ਸਾ ਭਾਏ ਸਾ ਧਨਾ ਹਰ ਪੂੰਜੀ ਸੰਤ ਕਰੋ ਬਿਹਾਰ ਇਹਾਂ ਸੁਖ ਦਰਗੇ ਜੈਕਾਰ ਸਰਬ ਨਿਰੰਤਰੇ ਕੋ ਦੇ ਕਹੁ ਨਾਨਕ ਚਾ ਕੇ ਮਸਤਕਲੇ ਏਕੋ ਜਾਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਏ ਏਕਸ ਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕੋ ਅੰਤ ਏਕੋ ਏਕੇ ਖਰਿਆ ਪੂਰਨ ਪੂਰੇ ਹੋ ਪ੍ਰਭ ਆਪ ਅਨਕ ਵਿਸਤਾਰ ਏਕ ਤੇ ਪਏ ਏਕ ਅਰਾਧ ਪ੍ਰਾਪਤ ਕਹਿ ਮਨ ਤਨ ਅੰਤਰੇ ਪ੍ਰਵਰਾਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰ ਤ ਫਿਰ ਪ੍ਰਵਿਆ ਪਰਿਆ ਤੋ ਸਰਣਾਏ

ਤੁਮੇ ਤਿਆ ਵਚਨ ਕਣ ਸੁਣ ਲਾਗੇ ਫਿਰ ਭਾਤ ਕਰੋ ਸਭ ਕੀ ਨਤਨੀਤ ਹੈ। ਏ ਕੋਡੇ ਕੋਦਾ ਨਾਨਕ ਮੰਗੇ ਨਾਮ ਪ੍ਰਭ ਸਾਹਿਬ ਸਭ ਕੀ ਦਿੱਟ ਮਾਨ ਸੁਖ ਹੋਏ ਹਰਸ ਪਾਏ ਬਿਰਲਾ ਕੋਏ ਜਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਪਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇ ਸਰਣ ਅਣ ਸਭ ਤਿਆਗ ਅੰਤਰ ਪ੍ਰਕਾਸ਼ ਹਨ ਦਿਨ ਲਾ ਵੱਡ ਭਾਗੀ ਜਪਿਆ ਪ੍ਰਸ ਹੋਏ ਨਾਨਕ ਨਾਮ ਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਪਏ ਸਤਿਗੁਰ ਤੇ ਨਿਮਨ ਮਤ ਲਈ ਜਨ ਕੋਪਰਾ ਹੋਏ ਦਿਆਲ ਸੇਵਕ ਇਨੂੰ ਸਦਾ ਨਿਹਾਲ ਬੰਧਨ ਕਾਟ ਮੁਕਤਨ ਪਿਆ ਜਨਮ ਮਰਨ ਦੂਖ ਪ੍ਰਮ ਗਿਆ ਚੁਕਨੀ ਸਰਦਾ ਸਾਹਿਬ ਪੂਰੀ ਰਾਪ ਰਹਿਆ ਸਤਸੰਗ ਹਜੂਰੀ ਜਿਖਾ ਸਾਤਨ ਲਿਆ ਮਿਲਾਏ ਨਾਨਕ ਭਗਤੀ ਨਾ ਸਮਾਏ ਸੁਖਮ ਵਿਸਰੈ ਜੇ ਕਾਲ ਪਾਣੇ ਸੁਖਮ ਵਿਸਰੈ ਜੇ ਕੀਆ ਜਾਣੈ ਸੋ ਕਿਉਂ ਵਿਸਰੈ ਜੇ ਕੀਆ ਜਾਣੈ ਸੁਖ ਵਿਸਰੈ ਜਿਨ ਸਭ ਕਰ ਦਿਆ ਸੁਖ ਵਿਸਰੈ ਜੇ ਜੀਵਨ ਦੀਆ ਸੁਖ ਵਿਸਰੈ ਜੇ ਅੱਖਰ ਮੇਂ ਰਾਖੇ ਗੁਰ ਪ੍ਰਸਾਦ ਕੋ ਬੇਲਾ ਲਾ ਕੇ ਸੁਖਮ ਵਿਸਰੈ ਜੇ ਵਿਖਤੇ ਕਾਢੇ ਜਮ ਜਨ ਕਾ ਟੂਟਾ ਗੰਢ ਹੈ ਗੁਰ ਪੂਰਿਤਾ ਤੇ ਬੁਝਾਇਆ ਪ੍ਰਭ ਆਪਣਾ ਨਾਨ ਜਨ ਤਿਆਰ ਸਾਜਨ ਸੰਤ ਕਰੋ ਏਕਾਮ ਆਨ ਤਿਆਜ ਪੁਰ ਨਾ ਸਿਮਰ ਸਿਮਰ ਸਿਮ ਸੁ ਪਾਉ ਆਪ ਜਪੋ ਵਰਾ ਨਾ ਜਪਾਉ ਭਗਤ ਭਏ ਤਰੀ ਸੰਸਾਰ ਬਿਨ ਭਾਤੀ ਤਨ ਹੁਚੀ ਛਾਲ ਸਰਬ ਕਲਿਆਣ ਸੁਖ ਨਾ ਬੂੜ ਜਾਤ ਪਾਏ ਬਸਰਾਨ ਸਭ ਦੁਖਾ ਹੋਤ ਨਾ ਸਨਾਨਕ ਨਾਚ ਭੋਗਣ ਤਾਪ ਜੀ ਪ੍ਰੀਤ ਪ੍ਰੇਮ ਦਾ ਚਾਵ ਮੰਤਨ ਅੰਤਰੇ ਸੁਆਵ ਨਿਤਰੋ ਫੇਖ ਦਰ ਸੁਖ ਹੋਏ ਮਨ ਵਸੇ ਸਾ ਚੰਨ ਦੋਏ ਮਨ ਤਨ ਅੰਤਰੇ ਸੁਆਵ ਨਿਤਰੋ ਫੇਖ ਦਰ ਸੁਖ ਹੋਏ ਮਨ ਵਸੇ ਸਾ ਚੰਨ ਦੋਏ ਭਗਤ ਨਾ ਕੇ ਮੰਤਰ ਰਾਮ ਬਿਰਲਾ ਖੂਬ ਪਾਵੇ ਸੰਗ ਇੱਕ ਪਾਤੀ ਜੇਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿਰਪਾ ਕਰ ਨ ਜਾਏ ਨਾਨਕ ਰਿਆ ਸਰ ਸਮਾਏ ਪ੍ਰਭੁ ਸ਼ਨ ਦੀਨ ਦਿਆਲ ਭਗਤ ਵਸੇ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰ ਕਟਾ ਕਰ ਪ੍ਰਪਾਲ ਆਰ ਪੁਰਖ ਕਾਰਨ ਕਰਤਾ ਭਗਤਨਾ ਕੇ ਪ੍ਰਾਣ ਦਾ ਜੋ ਜੋ ਜਪੇ ਸੋਏ ਪ੍ਰੀਤ ਭਗਤ ਪਾਏ ਲਾਭੇ ਮਨਹੀਤ ਹਮ ਨਿਰਕੁਨਿਆ ਨੀਚ ਜਾਨ ਨਾ ਤੁਮਰੀ ਸਰਣ ਪੁਰ ਭਗਵਾਨ ਸਰਬ ਬੈਕੁੰਠ ਮੁਤ ਪਾਏ ਏਕ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੂ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਏ ਬਹੁ ਭੋਜਨ ਕਾ ਪ੍ਰਸੰਗੀ ਰਸਨਾ ਜਪਤੀ ਹਰ ਹਨੀ ਭਰੀ ਸੁਖਾ ਨੀ ਸੁਭਾ ਧਨਵੰਦ ਹਿਰਦੇ ਵਸੈ ਪੂਰਨ ਗੁਰਮਨ ਸਾਧ ਸੰਗ ਪ੍ਰਾਦਿਓ ਨਿਵਾਸ ਸਰ ਸੁਖ ਨਾਨ ਪ੍ਰਕਾਸ਼ ਲੋਕ ਸਰ ਪੁਣ ਨਿਰਪੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀਆ ਨਾਨਕ ਆਪੇ ਹੀ ਪ੍ਰਜਾ ਪਾਠ ਪਦੀ ਜਾਪੇ ਅਕਾਰ ਏਕ ਆਸ਼ਰਾਮ ਦਟੇਤਾ ਪਾਪ ਪੁਨ ਤਬ ਕਤੇ ਹੋਤਾ ਜਬ ਧਾਰੀ ਆਪਣ ਸੁਣ ਸਮਾਤ ਬੈ ਬਰੂ ਕੇ ਸੰਖ ਮਾ ਜਬ ਸਕਾ ਬਰਨ ਤੇ ਨ ਜਬ ਤਬ ਹਰ ਸੋਕ ਕੋ ਕਿਸੇ ਵਿਆਹ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਾਂਖ ਸੋਤ ਪਰਮ ਆਪਣ ਖੇਡ ਆਪ ਤੀਜਾ ਨਾਨਕ ਕਰਨੇ ਹਨ ਦੂਜਾ ਜਬ ਹੋਰ ਪ੍ਰਭ ਕੇ ਵਰਤਾਨੀ ਤਬ ਬੰਦ ਮੁਕਤ ਕੋ ਕਿਸ ਕੋ ਗਣੀ ਜਾਪੇ ਕੇ ਹਰ ਹਕਮ ਪਾ ਤਬ ਨਰਕ ਸੁਰਪ ਕੋ ਕੋਨ ਤਾ ਜਬ ਨਿਰਪਣ ਪ੍ਰਸਾਦ ਪਾਇ ਤਬ ਸਰਸਾਦ ਕਹੋ ਘਟਾ ਜਬ ਆਪੇ ਆਪ ਆਪਣੀ ਜੋਤ ਰਹਿ ਤਬ ਕਵਨ ਨਿਡਰ ਕਵਨ ਕਾ ਡਰ ਹੈ ਆਪਣ ਚਲ ਤਾਪ ਕਰਨੇ ਹਾ ਨਾਨਕ ਠਾਕੁਰ ਅਗਮ ਪਾਰ ਅਬਨਾਸੀ ਸੁਖ ਆਪਣੇ ਆਸਨ ਤਹਿ ਜਨ ਮਰਨ ਕਹੋ ਕਾ ਬਿਨਾਸਨ ਜਬ ਪੂਰਨ ਕਰਤਾ ਪ੍ਰਸ ਹੋਏ ਤਬ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਬ ਕਤ ਅਗੋਤਰ ਪ੍ਰਵਿਕਾ ਤਬ ਚਿੱਤਰ ਗੁਪਤ ਕਛ ਪੁੱਤ ਲੇਖਾ ਜਬ ਨਾਥ ਨਿਰੰਜਨ ਗੋਚਰ ਕਾਦੇ ਤਬ ਕੌਣ ਛੁਟੈ ਕੌਣ ਬੰਧਨ ਪਾਦੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਣੇ ਰੂਪ ਆਪ ਹੀ ਪ੍ਰਜਾ ਜਹ ਨਿਰਮਲ ਪੁਰਖ ਪੁਰਖ ਹੁਤਾ ਦਿਨ ਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਕਾ ਨਿਰਪਾਨ ਤੇ ਕੌਣ ਪਮਾਨ ਕੌਣ ਪਮਾਨ ਜੈ ਸਰੂਪ ਕੇਵ ਜਗਦੀ ਸਾ ਤੈ ਛਲ ਸ਼ਿਦ ਲਾਤ ਕੋ ਕੀ ਸਾ ਜੈ ਜੋਤ ਸਰੂਪੀ ਜੋ ਸੰਸ ਮਾਵੈ ਤੈ ਕਿਸੈ ਭੂਖ ਕਵਨ ਤਿਪਤਾਵੇ ਕਰਨ ਕਰਾਵਨ ਕਰਨੇ ਹਾ ਨਨ ਕਰਤੇ ਕਾ ਨਾਇ ਸਮਾ ਜਾ ਆਪਣੀ ਸੋਭਾ ਆਪਣ ਸੰਗ ਪਨਾਏ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਏ ਜੇ ਸਭ ਕਲਾਪੇ ਪ੍ਰਵੀਨ ਤਾ ਬੇਕ ਦੇਵ ਕਾਂ ਕੋ ਜੀ ਜਾਪੇ ਆਪਣੇ ਆਪ ਆਪੁਰ ਤਾਰੇ ਤੋ ਸਗਨ ਅਫਸੋਨ ਕਾਮ ਵਿਚਾਰੇ ਜੇ ਆਪਨੂ ਚ ਆਪਣੇ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੇ ਤੇਰਾ ਬਿਸਮਨ ਬਿਸਮ ਰਹਿ ਸਮਾ ਨਾਨਕ ਆਪਣੀ ਗਚਾ ਨੂੰ ਆਪ ਜੈ ਅਛਲ ਛੇਦ ਭੇ ਸਮਾ ਉਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤੇ ਉਪਣ ਕਾ ਨਾ ਹੀ ਪਰਵੇਸ਼ ਹੈ ਜੈ ਏਕਾ ਏਕ ਭਗਵੰਤਾ ਤੈ ਕੌਣ ਚਿੰਤ ਕਿਸੇ ਲਾਗੇ ਚਿੰਤਾ ਜੇ ਆਪਣੇ ਆਪ ਆਪ ਪਤਿਆਰਾ ਤੈ ਕੌਣ ਕਥੈ ਕੌਣ ਸੁਣੇ ਹਾਰਾ ਬਹੁ ਭਿਆਨ ਤੂ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੇ ਆਪ ਰਚੋ ਪ੍ਰਪੰਚ ਕਾ ਤੇ ਕੌਣ ਮੈਂ ਕਿਨੋ ਵਿਸਤਾਰ ਪਾਪ ਪੁੰਨ ਤੈ ਭਈ ਕਹਾ ਕਹੁ ਨਰਕ ਕਹੁ ਸਰਬੰਚਾਤ ਆਰ ਜਾਲ ਮੈਂ ਜੰਜਾਲ ਹੋਮੇ ਮੋਹ ਪਰਮ ਭੈ ਪਾ ਦੂ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਉਬਕਿਆ ਆਪਣ ਖੇਡ ਆਪ ਕਰ ਦੇਖਿਆ ਖੇਡ ਸੰਕੋਚੈ ਤੋ ਨਾਨਕ ਏਕਾ ਜੈ ਅਵਗੁਰ ਭਗਤ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੁਹ ਪਾ ਕਾਪੇ ਧਨੀ ਉਨਕੀ ਸੁਭਾ ਨੂਹ ਬਣੇ ਆਪੇ ਖੋਤਾ ਕਰੇ ਅੰਚੋ ਦੇ ਆਪੇ ਰਸ ਭੋਗਨ ਨਿਰਜੋ ਜਿਸ ਭਾਵੇ ਤਿਸ ਆਪਣ ਨਾ ਜਿਸ ਭਾਵੇ ਤੇ ਖੇਡ ਖਿਲਾਫ ਬੇਸਮਾਰ ਥਾ ਕੰਤ ਤੋ ਲੈ ਜੋ ਬਲਾਬੂ ਤੋ ਨਾਨਕ ਦਾਸ ਬੋਲੇ ਸਲੋਕ
ਜੀ ਜੰਤ ਕੇ ਠਾਕਰਾ ਪੇ ਵਰਤਨਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾ ਰਾਸ਼ਟਰਪਤੀ, ਆਪ ਕਥਿਆ ਸੁਣੇ ਹਾਰ, ਆਪੇ ਏਕ ਆਪਿਸਤਾ ਜੰਤ ਪਾਏ ਤਨ ਸਿੱਟ ਪਾਏ, ਆਪਣੇ ਪਾਣੀ ਲੈ ਸਮਾਏ ਤੁਮ ਤੇ ਫਿਰ ਨਹੀਂ ਕੁਛ ਹੋਏ, ਆਪਨ ਸੂਤ ਸਭ ਜਸ ਪ੍ਰੋ ਜਾਖੋ ਪ੍ਰਾਜੀ, ਆਪ ਜਾ ਸਤਨਾਮ ਸੋਈ ਜਨ ਪਾਏ, ਸੋ ਸਮਦਾਸੀ ਤਤ ਕਾ ਬੇਤਾ, ਨਾਨਕ ਸਗਲ ਸਿੱਟ ਨਾਨਕ ਸਗਲ ਸਿੱਠ ਕਾ ਜੇਤਾ, ਜੀ ਜੰਤਰ ਸਭ ਤਾਂ ਕਿਹਾ ਦੀਨ ਦਿਆਲ ਅਨਾਥ ਕੋ ਨਾਲ, ਜਿਸ ਰਾਖਿਤ ਕੋਇ ਨਾਰ ਸੋ ਮੂਆ, ਜਿਸ ਮਨੋ ਬਸਾਇ ਤਿਸਤਾ, ਜੇ ਕਾਂ ਕੋ ਜਾਇ ਸਭ ਸ੍ਰੀ ਕਨ ਰਾਏ, ਜੀ ਕੀ ਜੋ ਜਾ ਕੇ ਸਭਾ ਤੇ ਅੰਤਰ ਬਾਰ ਜਾਨੁ ਸਾਧ, ਪੁਣ ਦਾਨ ਬੇਅੰਤ ਪਾ ਨਾ ਦਸ ਤਾਂ ਬਲਹਾਰ, ਪੂਰਨ ਪੂਰ ਦਿਆਲ ਸਭ ਉਪਰ ਹੋ ਕਿਰਪਾਲ, ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰੋ ਪਿਆ, ਕਿਰਪਾਲੇ ਜੀਵਨ ਭਾਂਤ, ਜੋ ਜੋ ਰਚਿਓ ਸੋ ਤਸੈ ਤਿਆ, ਜਿਸ ਭਾਵਿਤ ਸਲੈ ਮਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਿਨ ਲਾਕਾਰ ਕੇ ਨਾਏ ਤਿਸਕੀ ਆਸਨ ਬਿਰਥੀ ਜਾਏ, ਸੇਵਕ ਕੋ ਸੇਵਾ ਬਣਿਆਏ, ਹੁਕਮ ਬੂਟ ਪਰਮ ਪਰ ਪਾਏ,

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਆਪ ਜੀ ਸਰਵਣ ਕਰ ਰਹੇ ਸੀ। ਅੱਜ ਬਰਾੜ ਪਰਿਵਾਰ ਵੱਲੋਂ ਬੱਚੀ ਇਬਰਤ ਕੌਰ ਬਰਾੜ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਭਾਈ ਗੋਬਿੰਦ ਸਰਨ ਸਿੰਘ ਬਰਾੜ ਅਤੇ ਬੀਬੀ ਗੁਰਲੀਨ ਕੌਰ ਸਮੂਹ ਬਰਾੜ ਅਤੇ ਚਹਿਲ ਪਰਿਵਾਰ ਵੱਲੋਂ ਸਤਿਗੁਰ ਦੇ ਚਰਨ ਕਮਲਾਂ ਦਾ ਉਟ ਆਸਰਾ ਪਰਸਦਿਆਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਨੇ। ਤੋ ਆਪ ਜੀ ਨੇ ਰੱਬੀ ਬਾਣੀ ਦੇ ਪਾਠ ਸਰਵਣ ਕੀਤੇ ਨੇ। ਹੁਣ ਤਕਰੀਬਨ 12:15 ਤੱਕ ਭਾਈ ਸਾਹਿਬ ਦਾ ਜਥਾ ਆਪ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾਵੇਗਾ। ਤੋ ਆਪ ਸੰਗਤ ਨੇ ਮਿਲ ਬੈਠ ਕੇ ਸਤਿਗੁਰ ਕੀ ਪਾਵਨ ਬਾਣੀ ਦਾ ਲਾਹਾ ਪ੍ਰਾਪਤ ਕਰਨਾ ਹੈ, ਕਿਉਂਕਿ ਸਾਧ ਸੰਗਤ ਇਹ ਮੌਕੇ ਹੁੰਦੇ ਨੇ ਸੰਗਤ ਕਰਨ ਦੇ, ਭਾਵੇਂ ਕਿ ਸਾਡੇ ਘਰ ਦੇ ਵਿੱਚ ਜਦੋਂ ਵੀ ਖੁਸ਼ੀ ਆਉਂਦੀ ਹੈ ਤੇ ਸਿੱਖ ਗੁਰੂ ਦੇ ਚਰਨ ਕਮਲਾਂ ਦਾ ਉਟ ਆਸਰਾ ਪਰਸਦਾ ਹੈ। ਤੋ ਸਤਿਗੁਰ ਦੀ ਪਾਵਨ ਬਾਣੀ ਨੂੰ ਸੁਣਨਾ ਪੜ੍ਹਨਾ ਹਰ ਸਿੱਖ ਦਾ ਕਰਮ ਹੈ। ਤੋ ਬੜੀ ਸਤਿਗੁਰਾਂ ਦੀ ਕਿਰਪਾ ਹੈ ਜਥੇ ਉੱਤੇ, ਜਥਾ ਸਪੈਸ਼ਲੀ ਵੈਨਕੂਵਰ ਤੋਂ ਸਾਡੇ ਪਾਸ ਇੱਥੇ ਪਹੁੰਚਿਆ ਹੈ ਇਸ ਸਮਾਗਮ ਵਾਸਤੇ। ਸੋ ਆਪ ਜੀ ਨੇ ਜਥੇ ਦਾ ਵੀ ਮਾਣ ਸਤਿਕਾਰ ਕਰਨਾ ਜੀ। ਆਓ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। 12:15 ਆਨੰਦ ਸਾਹਿਬ ਦਾ ਪਾਠ, ਉਪਰੰਤ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋ ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਤਿਗੁਰੂ ਨੇ ਕਿਰਪਾ ਕੀਤੀ ਹੈ ਜੋ ਬਰਾੜ ਪਰਿਵਾਰ ਵੱਲੋਂ ਬੇਟੀ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਤਿਗੁਰੂ ਦੇ ਮੁਬਾਰਕ ਚਰਨਾਂ ਨੂੰ ਪਰਸਿਆ ਹੈ। ਸੁਖਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਦੇ ਮਹਾਂਵਾਕਾਂ ਅਨੁਸਾਰ ਗੌੜੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਨੇ, ਉਪਰੰਤ ਤੁਰਕੀ ਬਾਣੀ ਦਾ ਕੀਰਤਨ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ, ਅਸੀਂ ਗੁਰੂ ਦੇ ਚਰਨਾਂ ਦੇ ਨਾਲ ਸਾਰੇ ਜੁੜ ਜਾਈਏ। ਅਤੇ ਇਹ ਅਸੀਸ ਹੈ ਜੋ ਸਤਿਗੁਰੂ ਜੀ ਨੇ ਸ਼ਬਦ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤੀ ਹੈ। ਪੂਤਾ ਮਾਤਾ ਕੀ ਅਸੀਸ, ਉਹ ਕਿਹੜੀ ਅਸੀਸ ਸਤਿਗੁਰੂ ਨੇ ਦਿੱਤੀ ਹੈ? ਕਹਿੰਦੇ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਪਰਮਾਤਮਾ ਦਾ ਨਾਮ ਤੈਨੂੰ ਹਰ ਸਵਾਸ ਦੇ ਨਾਲ ਚੇਤੇ ਰਹਿਣਾ ਚਾਹੀਦਾ, ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਇਹ ਸਤਿਗੁਰੂ ਜੀ ਨੇ ਅਸੀਸ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਕਿਰਪਾ ਕਰੇ ਸੇਵਕ ਪਰਿਵਾਰ ਅਤੇ ਹਾਈ ਹੋਈ ਸਾਰੀ ਸੰਗਤ ਦੀ ਸਤਿਗੁਰੂ ਜੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਤੇ ਪ੍ਰਵਾਨ ਕਰਨ। ਕੀਰਤਨ ਦਾ ਸ਼ਬਦ ਦਾ ਸਤਿਕਾਰ ਕਰਦਿਆਂ ਆਪ ਜੀ ਨੇ ਆਪਣੀ ਕਿਰਤ ਕਮਾਈ ਵਿੱਚੋਂ ਬੇਅੰਤ ਮਾਇਆ ਭੇਟਾ ਕੀਤੀ। ਸਤਿਗੁਰੂ ਸਭਨਾਂ ਦੇ ਖਜ਼ਾਨੇ ਭੰਡਾਰੇ ਭਰਪੂਰ ਕਰਨ। ਆਨੰਦ ਸਾਹਿਬ ਜੀ ਦਾ ਜਾਪ ਕਰੀਏ, ਉਪਰੰਤ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੋਵੇਗੀ। ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਅਸੀਸ ਦੇਣੀ, ਸਦਾ ਇਸੇ ਤਰ੍ਹਾਂ ਆਪ ਸੰਗਤਾਂ ਦੇ ਚਰਨਾਂ ਕਮਲਾਂ ਦੀ ਸੇਵਾ ਕਰਦੇ ਰਹੀਏ।

ਸਦਾ ਬੋਲਣਾ ਜੀ ਸਤਨਾਮ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨੋ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ

ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿਠ ਕੀਤਾ, ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆ ਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਾਹਿਬ।

ਵਿਸਾਦਾਨ ਪਰੂਸਾਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਉਦਮ ਬਖਸ਼ੇ ਸਮੂਹ ਬਰਾੜ ਪਰਿਵਾਰ ਵੱਲੋਂ ਅਤੇ ਚਾਹਲ ਪਰਿਵਾਰ ਵੱਲੋਂ ਭਾਈ ਗੋਬਿੰਦ ਸ਼ਰਨ ਸਿੰਘ ਬੀਬੀ ਗੁਰਲੀਨ ਕੌਰ ਬਰਾੜ ਵੱਲੋਂ ਆਪਣੀ ਬੱਚੀ ਇਬਰਤ ਕੌਰ ਬਰਾੜ ਦੇ ਪਹਿਲੇ ਜਨਮਦਿਨ ਦੀ ਖੁਸ਼ੀ ਵਿੱਚ ਆਪ ਜੀ ਕਾ ਸ਼ੁਕਰਾਨਾ ਕਰਦਿਆਂ ਆਪ ਜੀ ਕੀ ਧੁਰਕੀ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਗੁਰੂ ਕੇ ਕੀਰਤਨ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਆਪ ਜੀ ਨੇ ਕਿਰਪਾ ਕਰਨੀ ਮਿਹਰ ਕਰਨੀ ਕੀਤੀ ਸੇਵਾ ਥਾਂ ਪਾਉਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਬਰਾੜ ਚਹਿਲ ਪਰਿਵਾਰ ਦੇ ਹਿਰਦਿਆਂ ਤੇ ਵਸਾਉਣਾ ਪਰਿਵਾਰ ਵੱਲੋਂ ਆਪ ਜੀ ਦੀਆਂ ਬੇਅੰਤ ਭਿਟਾਵਾਂ ਸੇਵਾਵਾਂ ਦੁਆਰਾ ਸੇਵਾ ਕੀਤੀ ਗਈ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀ ਬੱਚੀ ਇਬਰਤ ਕੌਰ ਬਰਾੜ ਦੇ ਸਿਰ

ਦਰ ਤੇ ਪ੍ਰਵਾਨ ਹੋਵੇ। ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰਹਿ ਨਾ, ਖਵਾਰ ਹੋਏ ਸਾ ਮਿਲੇਗੇ ਬਚੇ ਸ਼ਰਨ ਜੋ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸ਼ੇਰ ਸ਼ਾਹਾਂ ਦੇ ਸ਼ਾਹ

ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾ।

ਸਿੱਖ ਪੰਥ ਹੈ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਨੂੰ ਨਮਸਕਾਰ ਕਰਦਾ ਹੈ। ਤੋ ਜਿੰਨਾ ਚਿਰ ਸੋਝੀ ਨਹੀਂ ਹੈ, ਗਿਆਨ ਨਹੀਂ ਹੈ, ਉਹਨਾਂ ਚਿਰ ਤੱਕ ਸਾਡੇ ਜੀਵਨ ਦੇ ਵਿੱਚ ਜਿਹੜੀ ਤਬਦੀਲੀ ਹੈ ਉਹ ਨਹੀਂ ਆ ਸਕਦੀ। ਤੋ ਸਾਡਾ ਫਰਜ਼ ਬਣਦਾ ਹੈ ਵੀ ਜਿੱਥੇ ਅਸੀਂ ਸਤਿਗੁਰ ਨੂੰ ਨਮਸਕਾਰ ਕਰਦੇ ਹਾਂ, ਸੀਸ ਝੁਕਾਉਂਦੇ ਹਾਂ, ਉੱਥੇ ਗੁਰੂ ਸਾਹਿਬ ਦਾ ਜਿਹੜਾ ਗਿਆਨ ਹੈ ਜੋ ਉਹਨਾਂ ਸ਼ਬਦ ਰਾਹੀਂ ਸਾਨੂੰ ਬਖਸ਼ਿਆ ਹੈ ਉਹ ਵੀ ਸਾਡੀ ਝੋਲੀ ਵਿੱਚ ਪਵੇ। ਅਸੀਂ ਗੁਰੂ ਕੇ ਸਿੱਖ ਬਣੀਏ, ਗੁਰੂ ਕੀ ਦੱਸੀ ਹੋਈ ਜੀਵਨ ਜੁਗਤ ਦੇ ਮੁਤਾਬਕ ਆਪਣਾ ਵਿਹਾਰ ਜਿਹੜਾ ਹੈ, ਆਪਣਾ ਸੁਭਾਅ ਜਿਹੜਾ ਹੈ ਉਹ ਬਣਾਈਏ, ਤਾਂ ਸਾਡੇ ਘਰਾਂ ਪਰਿਵਾਰਾਂ ਵਿੱਚ ਸੁੱਖ ਆ ਸਕਦਾ ਹੈ, ਟਿਕਾ ਆ ਸਕਦਾ ਹੈ। ਤੋ ਸਤਿਗੁਰੂ ਕਿਰਪਾ ਕਰਨ, ਜਿੱਥੇ ਬੱਚੀ ਅਮ੍ਰਿਤ ਕੌਰ ਲਈ ਉਹਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਹੈ, ਉੱਥੇ ਮਹਾਰਾਜ ਕਿਰਪਾ ਕਰਨ, ਬੱਚੀ ਨੂੰ ਗੁਰਸਿੱਖੀ ਜੀਵਨ, ਚੜ੍ਹਦੀ ਕਲਾ, ਗੁਰੂ ਸਾਹਿਬ ਜਿਹੜਾ ਹੈ ਉਹ ਆਪਣਾ ਸ਼ਬਦ ਬਖਸ਼ ਕੇ ਨਿਵਾਜਣ। ਤੋ ਜਥੇ ਨੇ ਆਪ ਜੀ ਦੇ ਨਾਲ ਬੜੇ ਸੁੰਦਰ ਸ਼ਬਦ ਸਤਿਗੁਰ ਦੀ ਬਾਣੀ ਦੇ ਗਾਇਨ ਕੀਤੇ ਨੇ, ਜਥੇ ਦਾ ਬਹੁਤ ਬਹੁਤ ਧੰਨਵਾਦ। ਤੋ ਹੁਣ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੇ ਵਰਤਾਰੇ ਹੋ ਰਹੇ ਨੇ, ਗੁਰੂ ਕੇ ਲੰਗਰ ਪਰਿਵਾਰ ਵੱਲੋਂ ਆਪ ਸਮੂਹ ਸੰਗਤ ਲਈ ਤਿਆਰ ਕੀਤੇ ਗਏ ਨੇ। ਤੋ ਆਪ ਸੰਗਤ ਨੂੰ ਬੇਨਤੀ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਨ ਉਪਰੰਤ ਆਪ ਜੀ ਨੇ ਗੁਰੂ ਕੇ ਲੰਗਰ ਵਿੱਚੋਂ ਲੋੜ ਮੁਤਾਬਕ ਪ੍ਰਸ਼ਾਦਾ ਛਕ ਕੇ ਜਾਣਾ। ਇਹਦੇ ਨਾਲ ਹੀ ਬੇਨਤੀ ਹੈ ਭਾਈ ਗੋਬਿੰਦ ਸਿੰਘ ਅਤੇ ਬੀਬੀ ਗੁਰਲੀਨ ਕੌਰ ਨੂੰ ਕਿ ਬੱਚੀ ਇਮ੍ਰਿਤ ਕੌਰ ਬਰਾੜ ਜੀ ਦਾ ਪਹਿਲਾ ਜਨਮਦਿਨ ਹੈ, ਤੋ ਗੁਰਦੁਆਰੇ ਵੱਲੋਂ ਇੱਕ ਯਾਦਗਾਰੀ ਪੱਤਰ ਜਿਹੜਾ ਹੈ ਸਰਟੀਫਿਕੇਟ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਹੈ, ਤੋ ਆਪ ਜੀ ਇੱਥੋਂ ਆਣ ਕੇ ਲੈ ਜਾਓ, ਤਾਂ ਕਿ ਬੱਚਿਆਂ ਨੂੰ ਚੇਤਾ ਰਹੇ ਵੀ ਸਾਡਾ ਜਿਹੜਾ ਜਨਮਦਿਨ ਹੈ ਉਹ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਗਿਆ, ਮਨਾਇਆ ਗਿਆ। ਭਾਵੇਂ ਕਿ ਦੇਖਾ ਦੇਖੀ ਅਸੀਂ ਬਹੁਤ ਕੁਝ ਆਪਣਾ ਬਦਲ ਲਿਆ ਹੈ, ਪਰ ਸਹੀ ਮਾਨਿਆਂ ਦੇ ਵਿੱਚ ਗੁਰੂ ਕੀ ਸੰਗਤ ਵਿੱਚ ਬੈਠ ਕੇ ਬੱਚਿਆਂ ਦੇ ਜਨਮਦਿਨ ਗੁਰੂ ਸਾਹਿਬ ਨੂੰ ਯਾਦ ਕਰਨਾ ਇੱਕ ਚੰਗਾ ਕਾਰਜ ਹੈ, ਤੋਂ ਪਰਿਵਾਰ ਵਧਾਈ ਦਾ ਪਾਤਰ ਵੀ ਹੈ। ਸੋ ਬੇਨਤੀ ਹੈ ਜੀ ਇਮ੍ਰਿਤ ਕੌਰ ਬਰਾੜ ਦਾ ਜਿਹੜਾ ਇੱਕ ਯਾਦਗਾਰੀ ਪੱਤਰ ਜਿਹੜਾ ਬਣਾਇਆ ਗਿਆ ਹੈ ਉਹ ਆਪ ਜੀ ਇੱਥੋਂ ਸਟੇਜ ਤੋਂ ਪ੍ਰਾਪਤ ਕਰੋ। ਸਾਰੀ ਸੰਗਤ ਦਾ ਧੰਨਵਾਦ ਜੀ। ਇਹਦੇ ਨਾਲ ਹੀ ਇੱਥੇ ਅਗਲੇਰਾ ਪ੍ਰੋਗਰਾਮ ਜਿਹੜਾ ਹੈ ਇਸ ਹਾਲ ਵਿੱਚ ਹੋਣਾ ਹੈ, ਤੋਂ ਆਪ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਕੇ ਗੁਰੂ ਕੇ ਲੰਗਰਾਂ ਦੇ ਵਿੱਚ ਜਾ ਕੇ ਪ੍ਰਸ਼ਾਦਾ ਪਾਣੀ ਛਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹੁੰਚੀਆਂ ਹੋਈਆਂ ਸੰਗਤਾਂ ਦਾ ਸਮੂਹ ਬਰਾੜ ਪਰਿਵਾਰ ਅਤੇ ਚਹਿਲ ਪਰਿਵਾਰ ਵੱਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਅਪਰੰਪਰਾ ਬਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਂਕਾਰ ਬਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸ਼ਾਂਤ ਸੁੰਦਰ ਸ਼ਾਂਤ ਦਿਆਲ ਪ੍ਰਭ ਸਰਬ ਸੁਖਾ ਨਿਧ ਪਾਓ ਸੁਖ ਸਾਗਰ ਪ੍ਰਭ ਭੇਟਿਆ ਨਾਨਕ ਸੁਖੀ ਹੋਤ ਹੇ ਜੀਉ ਸ਼ੰਤ ਸੁਖ ਸਾਗਰ ਪ੍ਰਭ ਪਾਈਆ ਜਬ ਹੋਵੇ ਭਾਗੋ ਰਾਮ ਮਨ ਹਟ ਮਾਨ ਵਜਾਈਆ ਹਰ ਚਰਨੀ ਲਾਗੋ ਰਾਮ ਛੋੜ ਸਿਆਣਪ ਚੁਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਸਰਨਾਗਤੀ ਰਾਮ ਰਾਏ ਥਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਗਤ ਲਾਗੀਆ ਜਿਸ ਦਿਨ ਮਰ ਜਾਈਏ ਰਾਮ ਲਾਜਨ ਹਾਵੇ ਗਿਆਨ ਮਤੀ ਦੁਰਜਣ ਬਿਸਰਾਈਏ ਬਿਰ ਮਾਈਏ ਰਾਮ ਪਤਿਤ ਪਾਵਣ ਪ੍ਰਭੂ ਤਿਆਗ ਕਰੇ ਕਹੋ ਕਿਤ ਠਹਿਰਾਈਏ ਰਾਮ ਨਾਨਕ ਭਗਤ ਭਾਓ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ੍ਰੀ ਗੋਪਾਲ ਨਾ ਉਚਰੇ ਬਲ ਗਈਏ ਦੁਹਾ ਚਰਨ ਰਸਨਾ ਰਾਮ ਪ੍ਰਭ ਭਗਤ ਬਚਲ ਨਾ ਸੇਵਹਿ ਕਾਇਆ ਕਾਕ ਰਸਨਾ ਰਾਮ ਭਰਮ ਮੋਹੀ ਦੁੱਖ ਨਾ ਜਾਣਹੀ ਕੋਟ ਜੋਨੀ ਬਸਨਾ ਰਾਮ ਨਾਨਕ ਬਿਨ ਹਰ ਹਵਰ ਨਾ ਚਾਹਨਾ ਬਿਸ਼ਟਾ ਕਰਮ ਬਸਨਾ ਰਾਮ ਲਾਏ ਵੀਰੇ ਭਗਵੰਤ ਸਿੰਘੇ ਹੋਏ ਮਿਲ ਬਰਾਗਣ ਰਾਮ ਚੰਦਨ ਚੀਰ ਸੁਗੰਧ ਰਸਾ ਹੋਮੇ ਬਿਖ ਤਿਆਗਣ ਰਾਮ ਈਤ ਹੋਤ ਨਹਿ ਡੋਲੀਏ ਹਰ ਸੇਵਾ ਜਾਗਣ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਜਾਂ ਟਹਿਲ ਸੁਹਾਗਣ ਰਾਮ ਬਲਾਬਲ ਮਹੱਲਾ ਪੰਜਵਾਂ ਹਰ ਖੋਜੋ ਵਟਭਾਗੀਏ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਗਾਏ ਸਦ ਗਾਈਏ ਬ੍ਰਾਹਮਣ ਕਹਿ ਰੰਗੇ ਰਾਮ ਸੋ ਪ੍ਰਭ ਸਦ ਹੀ ਸੇਵੀਐ ਪਾਈਏ ਫਲ ਮੰਗੇ ਰਾਮ ਨਾਨਕ ਪ੍ਰਭ ਸਨਾਗਤੀ ਜਪ ਅਨੰਤ ਤਰੰਗੇ ਰਾਮ ਹਿਕ ਤਿਲ ਪ੍ਰਭੂ ਨਾ ਬਿਸਰੇ ਜਿਨ ਸਭ ਕਿਛ ਦੀਨਾ ਰਾਮ ਵਡਭਾਗੀ ਮੇਲਾ ਬੜਾ ਗੁਰਮੁਖ ਪ੍ਰਚੀਨਾ ਰਾਮ ਬਾਂਹ ਪਕੜ ਤੁਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੇ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਪ੍ਰਭ ਹੰਤਰ ਜਾਮੀ ਰਾਮ ਸਿਮਰ ਸਿਮਰ ਨਰਾਇਣੇ ਭਏ ਪਾਰ ਗਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭ ਹਿਸ਼ ਪਜਾਮੀ ਰਾਮ ਨਾਨਕ ਹੁਦਰੇ ਜਪ ਹਰੇ ਸਭੂ ਨ ਸਵਾਮੀ ਰਾਮ ਸਭ ਪਿੰਨੜੇ ਹਪਾਂ ਆਪਣੇ ਰਾਮ ਸੰਗੇ ਸੇ ਲਾਇਨ ਕੀਨੇ ਰਾਮ ਪ੍ਰਭ ਪੇਗ ਤੇ ਇੱਛਾ ਪੁਨੀਆ ਮਿਲ ਸਾਜਣ ਜੀ ਕੇ ਰਾਮ ਹਮਤ ਰਸ ਹਰ ਪਾਇਆ ਵਿਖਿਆ ਰਸ ਪੀਕੇ ਰਾਮ ਨਾਨਕ ਜਲ ਜਲੇ ਸਮਾਇਆ ਜੋਤੀ ਜੋਤ ਮੀਕੇ ਰਾਮ ਬਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚਾਰਤਾ ਹਰ ਹੁਤਮ ਹਰ ਪ੍ਰਭ ਗਾਵਿਆ ਕਰਨਾਦ ਬਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਧੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਉਚਰੇ ਹਰ ਹਰ ਹਰ ਔਰ ਲਾਗ ਸਭ ਤਨ ਮਨ ਹੋਏ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਗਿਆਨ ਹਨੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਾਂ ਨਾਨਕ ਜੀਵੇ ਦੇਖ ਹਰ ਇੱਕ ਨਿਮਕ ਕੜੀ ਮੁੱਖ ਲਾਗ ਮਹੱਲਾ ਤੀਜਾ ਬਲਾਵਲ ਤਬ ਹੀ ਕੀਜੀਐ ਜਬ ਮੁੱਖ ਹੋਵੇ ਨਾਮ ਰਾਗਨਾਥ ਸ਼ਬਦ ਸੋਹਣੇ ਜਾ ਕੇ ਲਾਗੇ ਸਹਿਜ ਧਿਆਨ ਰਾਗਨਾਥ ਛੋੜ ਹਰ ਸੇਵੀਐ ਤਾਂ ਦਰਗੇ ਪਾਈਏ ਮਾਣ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੁੱਕੇ ਮਨ ਹਭਾਣ ਪੌੜੀ ਤੂੰ ਹਰ ਪ੍ਰਭ ਹਪ ਗਮ ਹੈ ਸਭ ਤੁਧ ਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ ਤੁਧ ਹਾਪੇ ਤਾੜੀ ਲਾਈਐ ਹਾਪੇ ਗੁਣ ਗਾਇਆ ਹਰ ਧਿਆਓ ਭਗਤੋ ਦਿਨ ਸਰਾਤ ਅੰਤ ਲਏ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਦੂਜੇ ਭਾਏ ਬਲਾਵਲ ਨਾ ਹੋਵੀ ਮਨਮੁਖ ਥਾਏ ਨਾ ਪਾਏ ਪਖੰਡ ਭਗਤ ਨਾ ਹੋਵੀ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹਟ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਹਾਪ ਵਿਚਾਰੀਆ ਵਿੱਚੋਂ ਹਪ ਗਵਾਏ ਹਾਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨਾ ਕੱਟਿਆ ਜੋਤੀ ਜੋਤ ਮਲਾਏ ਮਹੱਲਾ ਤੀਜਾ ਬਲਾਵਲ ਕਰੋ ਤੁਮ ਪਿਆਰਿਓ ਹੇਕ ਸਿਉਂ ਲਿਵ ਲਾਏ ਜਨਮ ਮਰਨ ਦੁੱਖ ਕੱਟਿਆ ਸੱਚੇ ਰਹੇ ਸਮਾਏ ਸਦਾ ਬਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਭਾਏ ਸਤ ਸੰਗਤੀ ਬਹਿ ਭਉ ਕਰ ਸਾਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਲਾਏ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਹੈ ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕੈ ਬਸ ਭਗਤਾਂ ਕੈ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬਤ ਸੋ ਨਿਸਲ ਜਨ ਟੰਗ ਧਰ ਹਰ ਸਭਨਾ ਕਾ ਹੈ ਖਸਮ ਜੋ ਭਗਤ ਜਨ ਚਿਤ ਕਰ ਤੁਧ ਹੱਪੜ ਕੋਏ ਨਾ ਸਕੇ ਸਭ ਚੱਕ ਚੱਕ ਭਵੇ ਝੜ ਸਲੋਕ ਮਹੱਲਾ ਤੀਜਾ ਬ੍ਰਹਮਾ ਬਿੰਦੇ ਤੇ ਬ੍ਰਾਹਮਣਾ ਜੇ ਚੱਲੇ ਸਤਿਗੁਰ ਭਾਏ ਜਿਨ ਕੇ ਹਿਰਦੇ ਹਰ ਵਸੇ ਹੋਮੇ ਰੋਗ ਗਵਾਏ ਗੁਣ ਰਵੇ ਗੁਣ ਸੰਗ੍ਰਹਿ ਜੋਤੀ ਜੋਤ ਮਲਾਏ ਇਸ ਜਗ ਮੈਂ ਬਿਰਲੇ ਬ੍ਰਾਹਮਣ ਬ੍ਰਹਮ ਬਿੰਦੇ ਚਿੱਤ ਲਾਏ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵ ਲਾਏ ਮਹੱਲਾ ਤੀਜਾ
ਸਤਿਗੁਰ ਕੀ ਸੇਵਨਾ ਕੀਤੀਆਂ ਸ਼ਬਦ ਨ ਲਾਗੋ ਭਾਉ ਹੋਮੇ ਰੂਪ ਕਮਾਵਣਾ ਹੱਥ ਦੀਰਘ ਬਹੁ ਸੁਭਾਉ ਮਨ ਹਟ ਕਰਮ ਕਮਾਵਣੇ ਫਿਰ ਫਿਰ ਜੋ ਨੀ ਪਾਏ ਗੁਰਮੁਖ ਜਨਮ ਸਫਲ ਹੈ ਜੈਸਨੋ ਹਾਪੇ ਲਏ ਮਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਮੁਰਖ ਹਰ ਗੁਰਮੁਖ ਧਿਆਈਆਂ ਜੇ ਵਸਤ ਮੰਗੀਏ ਸਾਈ ਭਾਈਐ ਜੇ ਨਾਮ ਚਿੱਤ ਲਾਈਐ ਗੋਜ ਗਲ ਜੀ ਕੀ ਕੀਚੇ ਸਤਿਗੁਰ ਪਾਸ ਤਾਂ ਸਰਬ ਸੁਖ ਪਾਈਐ ਗੁਰ ਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈਐ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਐ ਸਲੋਕ ਮਹਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਾਹੀ ਮੇਰੇ ਪ੍ਰਭ ਮੇਰ ਮਲਾਏ ਸਤਿਗੁਰ ਕਾ ਦਰਸ਼ਨ ਸਫਲ ਅਜਿਹਾ ਕੋ ਇੱਛੇ ਤਿਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਹਾਏ ਸੱਚ ਧਿਆਏ ਹਮਰਾ ਪਦ ਪਾਇਆ ਹਨਹਦ ਸ਼ਬਦ ਵਜਾਏ ਸੱਚੋ ਦੇ ਦਸ ਪਸਰਿਆ ਗੁਰ ਕਾ ਸਹਿ ਸੁਭਾਏ ਨਾਨਕ ਜਨ ਅੰਦਰ ਸੱਚ ਹੈ ਸੇ ਜਨ ਛਪੇ ਨਾ ਕਿਸੇ ਦੇ ਛਪਾਏ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਸੱਚੀ ਭਗਤ ਜਿਸ ਦੇ ਹੋਮੇ ਮਾਰ ਮਲਾਇਨ ਗੁਰ ਕਾ ਸ਼ਬਦ ਸੱਚੇ ਨਾਨਕ ਸੇਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾਵੇਂ ਕੀ ਵਡਿਆਈ ਕੀ ਵੱਡੀ ਵਡਿਆਈ ਹਰ ਕਰਤੇ ਹੱਪ ਵਧਾਈ ਸੇਵਕ ਸਭ ਸਭ ਦੇਖਦੇ ਜੀਵਨ ਹੋਨਾ ਅੰਦਰ ਹਿਰਦੇ ਭਾਈ ਨਿੰਦਕ ਦੁਸ਼ਟ ਵਡਾਈਆਂ ਵੇਖ ਨਾ ਸਕਣ ਹੋਨਾ ਪਰਾਇਆ ਭਲਾ ਨਾ ਸਿਖਾਈ ਕਿਆ ਹੋਵੇ ਕਿਸ ਹੀ ਕੀ ਚੱਕ ਮਾਰੀ ਜਾਂ ਸੱਚੇ ਸਿਉਂ ਬਣਹਾਈ ਜੇ ਗੱਲ ਕਰਤੇ ਭਾਵੇ ਤਾਂ ਨਿਤ ਨਿਤ ਚੜੇ ਸਵਾਈ ਸਭ ਝੱਕ ਝੱਕ ਮਰੇ ਲਕਾਈ ਸਲੋਕ ਮਹੱਲਾ ਤੀਜਾ ਤ੍ਰਿਗ ਹੇ ਆਸਾਂ ਦੂਜੇ ਭਾਵ ਕੀ ਜੋ ਮੋਹੇ ਮਾਇਆ ਚਿੱਤ ਲਾਏ ਹਰ ਸੁਖ ਪੱਲਰ ਤਿਆਗਿਆ ਨਾ ਵਿਸਾਰ ਦੁੱਖ ਪਾਏ ਮਨ ਮੁਖ ਗਿਆਨੀ ਹੰਦਲੇ ਜਨਮ ਮਰੇ ਫਿਰ ਆਵੇ ਜਾਏ ਕਾਰਜ ਸਿੱਧ ਨਾ ਹੋਵਣੀ ਹੰਤ ਗਿਆ ਪਛਤਾਏ ਤਿਸ ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੇ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪੈਣ ਜਨ ਨਾਨਕ ਤਿੰਨ ਬਲ ਜਾਏ ਮਹੱਲਾ ਤੀਜਾ ਹਰਸਾ ਮਨਸਾ ਜਗ ਮੋਹਣੀ ਜਨਮ ਹੋਇਆ ਸੰਸਾਰ ਸਭ ਕੋ ਜਮ ਕੋ ਚੀਰੇ ਵਿੱਚ ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ ਸੇ ਉਪਰੇ ਜਿਸ ਬਖਸ਼ੇ ਕਰਤਾਰ ਨਾਨਕ ਗੁਰਪ੍ਰਸਾਦੀ ਇਹੋ ਮਨ ਤਾਂ ਤਰੇ ਜਾਂ ਛੋਡੇ ਹੰਕਾਰ ਏ ਹਾਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਸਭ ਹਰ ਸੱਚਾ ਨਿਆਈ ਕੂੜਿਆਰ ਕੇ ਮੂੰਹ ਫਿਟਕਿਆ ਸੱਚ ਭਗਤ ਵਡਿਆਈ ਸੱਚ ਸਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਈ ਸੱਚ ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਆ ਜੇ ਹਰ ਪ੍ਰਭ ਬਖਸ਼ ਕਰੇ ਹੋ ਪਾਵਾ ਸਿਰ ਹੋ ਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸੀਤਲ ਸ਼ਾਂਤ ਹਿਰਦੇ ਸੱਚਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹੱਲਾ ਤੀਜਾ ਹੇ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖਦਾਤਾ ਤੇਰੇ ਮਨ ਵਸੇ ਹੋਮੇ ਜਾਏ ਹਮਾਨ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ ਜਿਤਨੇ ਹਰ ਜਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੇ ਸੋ ਵੇ ਕਰੇ ਸਭ ਹਰ ਕੇ ਅਰਥੀ ਹੈ ਜੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੇ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਿਗੁਰ ਆਗੇ ਕਾਰ ਕਮਾਵਣ ਕੋ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀਐ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ ਸਲੋਕ ਮਹੱਲਾ ਤੀਜਾ ਅੰਦਰ ਕਪਟ ਦਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੇ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੇ ਦੁੱਖ ਆਗੇ ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਗ ਲਾਗੇ ਨਾਨਕ ਸਹੀਜੇ ਸੁੱਖ ਹੋਏ ਅੰਦਰੋਂ ਭਰਮ ਪੋ ਭਾਗੇ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਭਿਆ ਗੁਰਮੁਖ ਵੇਖਣ ਬੋਲਣਾ ਹਰ ਜਪਤ ਸੁੱਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਨਮੁਖ ਮੈਲੇ ਮਰੇ ਗਵਾਰ ਗੁਰਮੁਖ ਨਿਰਮਲ ਹਰ ਰਾਖਿਆ ਹੋਰ ਧਾਰ ਭੰਤ ਨਾਨਕ ਸੁਣੋ ਜਨ ਭਾਈ ਸਤਿਗੁਰ ਸੇਵੇ ਹੋਮੇ ਮਲ ਜਾਈ ਅੰਦਰ ਸੰਸਾ ਦੁੱਖ ਵਿਆਪੇ ਸਰ ਧੰਦੇ ਨਿਤ ਮਾਰ ਦੂਜੇ ਭਾਏ ਸੁੱਤੇ ਕਬੂ ਨ ਜਾਗੇ ਮਾਇਆ ਮੋਹ ਪਿਆਰ ਨਾਮ ਨ ਚੇਤੇ ਸ਼ਬਦ ਨਾ ਵਿਚਾਰੇ ਹੇ ਮਨ ਮੁਖ ਕਾ ਵਿਚਾਰ ਹਰ ਨਾਮ ਨਾ
ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਜਿਸਨੂੰ ਹਰ ਭਗਤ ਸੱਚ ਸਨਮੁਖ ਹੋਵੇ ਸੋ ਹਰ ਰਸ ਲਏ ਵਿਮੁਖ ਪਸ ਪਾਹੋ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਹੈ ਜਮ ਜਗਾਤੀ ਤਿਨਾ ਨੇੜ ਨਾ ਜਾਹੋ ਜਨ ਨਾਨਕ ਹਰ ਨਾਮ ਤਨ ਲੱਦਿਆ ਸਦਾ ਬੇਪਰ ਬਾਹੋ ਸਲੋਕ ਮਹਲਾ ਤੀਜਾ ਇਸ ਜਗ ਮੈਂ ਭਗਤੀ ਹਰ ਧਨ ਖੱਟਿਆ ਹੋਰ ਸਭ ਜਗਤ ਭਰਮ ਭੁਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅੰਧਨ ਨਾਮ ਧਿਆਇਆ ਵਿਖਿਆ ਮਾਹੀ ਉਦਾਸ ਹੈ ਹਉਮ ਮੈਂ ਸ਼ਬਦ ਜਲਾਇਆ ਹੰਪ ਧਰਿਆ ਕੁਲ ਹੁਦਰੇ ਜਨ ਜਣੇਂਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉ ਲਿਵਲਾਇਆ ਬ੍ਰਹਮਾ ਬਿਸਨ ਮਹਾਦੇਵ ਤ੍ਰੈ ਗੁਣ ਭੂਲੇ ਹੋਮੇ ਮੋਹ ਵਧਾਇਆ ਪੰਡਤ ਪੜ ਪੜ ਮੋਨੀ ਭੂਲੇ ਦੂਜੇ ਭਾਈ ਚਿੱਤ ਲਾਇਆ ਜੋਗੀ ਜੰਗਮ ਸੰਨਿਆਸੀ ਭੂਲੇ ਬਿਨ ਗੁਰ ਤਤ ਨ ਪਾਇਆ ਮਨਮੁਖ ਦੁਖੀਏ ਸਦਾ ਬ੍ਰਹਮ ਮਨਮੁਖ ਦੁਖੀਏ ਸਦਾ ਭਰਮ ਭੁੱਲੇ ਤਿੰਨੀ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸੋਈ ਜਨ ਸਮਦੇ ਜੇ ਹਾਪੇ ਬਖਸ਼ ਮਲਾਇਆ ਮਹਲਾ ਤੀਜਾ ਨਾਨਕ ਨੂੰ ਸਲਾਹੀਆ ਜੇ ਜਿਸ ਵਾਸੇ ਆਵੇ ਕਿਛ ਹੋਏ ਤਿਸੀ ਸਰੇਵੋ ਪ੍ਰਾਣੀਓ ਤਿਸ ਬਿਨ ਹਵਰ ਨ ਕੋਏ ਗੁਰਮੁਖ ਅੰਤਰ ਮਨ ਵਸੇ ਸਦਾ ਸਦਾ ਸੁਖ ਹੋਏ ਪੌੜੀ ਜਿੰਨੀ ਗੁਰਮੁਖ ਹਰ ਹਰ ਨਾਮ ਧਨ ਨਾ ਖੱਟਿਓ ਸੋ ਦੀਵਾਲੀਏ ਜੁਗ ਮਾਹੀ ਹੋਏ ਮੰਗਤੇ ਫਿਰੇ ਸਭ ਜਗਤ ਮੈਂ ਕੋਈ ਮੋਏ ਤੁਕੋ ਨਾ ਤਿੰਨ ਕੋ ਪਾਹੇ ਭਰਾਈ ਬਖੀਲੀ ਕਰੇ ਆਪਣੀ ਪ੍ਰੀਤ ਖੂਵਣ ਸਗਲਾ ਭੀ ਹਾਪ ਲਖਾਏ ਜਿਸ ਧਨ ਕਾਰਨ ਚੁਗਲੀ ਕਰੇ ਸੋ ਧਨ ਚੁਗਲੀ ਹੱਥ ਨ ਆਵੇ ਹੋਏ ਪਾਵੇ ਤਿੱਥੇ ਜਾਏ ਗੁਰਮੁਖ ਸੇਵਕ ਭਾਏ ਹਰ ਤਨ ਮਿਲੇ ਤਿੱਥੋ ਕਰਮਹੀਣ ਲੈ ਨਾ ਸਕੇ ਹੋਰ ਥੈ ਦੇਸ ਦਸੰਤਰ ਹਰ ਧਨ ਨਾਹੀ ਸਲੋਕ ਮਹਲਾ ਤੀਜਾ ਗੁਰਮੁਖਾਂ ਸੰਸਾ ਮੂਲ ਨ ਹੋਵੀ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਨਾਨਕ ਤਿੰਨ ਕਾ ਆਖਿਆ ਹਾਪ ਸੁਣੇ ਜੇ ਲੈਣ ਪੰਨੇ ਪਾਏ ਮਹਲਾ ਤੀਜਾ ਕਾਲ ਮਾਰ ਮਨਸਾ ਮਨੇ ਸਮਾਣੀ ਅੰਤਰ ਨਿਰਮਲ ਥਾਓ ਅੰਦਨ ਜਾਗੇ ਕਦੇ ਨ ਸੋਵੇ ਸਹਿਜੇ ਅੰਮ੍ਰਿਤ ਪਿਆਓ ਮਿੱਠਾ ਬੋਲੇ ਅੰਮ੍ਰਿਤ ਬਾਣੀ ਅੰਦਨ ਹਰਗੁਣ ਗਾਓ ਨਿਜ ਕਰ ਵਾਸਾ ਸਦਾ ਸੋਹਦੇ ਨਾਨਕ ਤਿੰਨ ਮਿਲਿਆ ਸੁਖ ਪਾਓ ਪੌੜੀ ਹਰ ਧਨ ਤਰਤਨ ਜਵੇਹਰੀ ਸੋ ਗੁਰ ਹਰ ਧਨ ਹਰ ਪੂਜੋ ਦੇ ਵਾਇਆ ਜੇ ਕਿਸੇ ਕਿਹੋ ਦੇਸੇ ਆਵੇ ਤਾਂ ਕੋਈ ਕਿਹੋ ਮੰਗ ਲਏ ਅੱਕੇ ਕੋਹੀ ਕਿਹੋ ਦਵਾਏ ਇਹੋ ਹਰ ਧਨ ਚੋਰ ਕੀਤੇ ਕਿਸੇ ਨਾਲ ਨਾ ਜਾਏ ਵੰਡਾਇਆ ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ ਜਿਸ ਨੂੰ ਕਰਤੇ ਧੁਰ ਲਿਖ ਪਾਇਆ ਇਸ ਹਰ ਧਨ ਕਾ ਕੋਈ ਸਰੀਕ ਨਾਹੀ ਕਿਸੇ ਦਾ ਖੱਤ ਨਾਹੀ ਕਿਸੇ ਕਹਿ ਸੀਵ ਬੰਨੇ ਰੋਲ ਨਾਹੀ ਜੇ ਕੋ ਹਰ ਧਨ ਕੀ ਵਕੀਲੀ ਕਰੇ ਤਿਸ ਕਾ ਮੂੰਹ ਹਰ ਚੌ ਕੁੰਡਾਂ ਵਿੱਚ ਕਾਲਾ ਕਰਾਇਆ ਹਰ ਦੇ ਦਿੱਤੇ ਨਾਲ ਕਿਸੇ ਹੋਰ ਵਕੀਲੀ ਨਾ ਚੱਲੀ ਦੇਹੋ ਦੇਹੋ ਨਿਤ ਨਿਤ ਚੜੇ ਸਵਾਇਆ ਸਲੋਕ ਮਹਲਾ ਤੀਜਾ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੇ ਤਿੱਤੇ ਲਿਓ ਉਭਾਰ ਸਤਿਗੁਰ ਸੁਖ ਵਿਖਾਲਿਆ ਸਦਾ ਸੱਚਾ ਸ਼ਬਦ ਵਿਚਾਰ ਨਾਨਕ ਹਵਰਨਾ ਸੁਜਹੀ ਹਰ ਬਿਨ ਬਖਸ਼ਣ ਹਾਰ ਮਹਲਾ ਤੀਜਾ ਹੋਮੇ ਮਾਇਆ ਮੂਣੀ ਦੂਜੇ ਲੱਗੇ ਜਾਏ ਨਾ ਇਹ ਮਾਰੀ ਨਾ ਮਰੇ ਨਾ ਇਹ ਹੱਟ ਵਕਾਏ ਗੁਰ ਕੈ ਸ਼ਬਦ ਪ੍ਰਜਾਲੀਏ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾ ਵਸੇ ਮਨ ਹਾਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਚੌ ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਧੁਰੋਂ ਹੁਕਮ ਬੁਝ ਨਿਸ਼ਾਨ ਪੁੱਤੀ ਪੁੱਤੀ ਪਤੀ ਹੀ ਜਵਾਈ ਸਕੀ ਅੱਗੋਂ ਪਿੱਛੋਂ ਢੋਲ ਡਿੱਠਾ ਲੈ ਹੋਣ ਸਭਨਾ ਕਾ ਮਾਣ ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਿਓ ਸਭ ਜਹਾਨ ਜੋ ਸਤਿਗੁਰ ਨੂੰ ਮਿਲ ਮੰਨੇ ਤਾਂ ਹਲਤ ਪਲਤ ਸਿੱਜੇ ਜੇ ਗੁਰਮੁਖ ਹੋਵੇ ਸੋ ਫਿਰੇ ਭ੍ਰਿਸ਼ਟ ਥਾਨ ਜਨ ਨਾਨਕ ਕੈ ਵਲ ਹੋਆ ਮੇਰਾ ਸਵਾਮੀ ਹਰ ਸੱਜਣ ਪੁਰਖ ਸਜਾਣ ਪਉ ਦੀ ਪਿਤ ਦੇਖ ਕੈ ਸਭ ਹਾਏ ਪਏ ਸਤਿਗੁਰ ਕੀ ਪੈਰੀ ਪਾਏ ਹੁਣ ਸਭਨਾ ਕਿਹੋ ਮਨੋ ਗੁਮਾਨ ਸਲੋਕ ਮਹਲਾ ਪਹਿਲਾ ਕੋਈ ਵਾਹੇ ਕੋ ਲੁਣੇ ਕੋ ਪਾਏ ਖਲਿਹਾਨ ਨਾਨਕ ਏਵ ਨ ਜਾਪੇ ਕੋਈ ਖਾਏ ਨਿਧਾਨ ਮਹਲਾ ਪਹਿਲਾ ਜੈਸ ਮਨ ਵਸਿਆ ਤਰਿਆ ਸੋਏ ਨਾਨਕ ਜੇ ਭਾਵੇ ਸੋ ਹੋਏ ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰ ਪੂਰੇ ਮਿਹਰਬਾਨ ਭਰਮ ਭਉ ਮਾਰਿਆ ਕਰਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਧਾਨ ਕੰਠ ਔਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਭ ਸੋਭਾਰਿਆ ਸਲੋਕ ਮਹਲਾ ਤੀਜਾ ਜਿੰਨੀ ਨਾਮ ਵਸਾਰਿਆ ਕੂੜੇ ਕਹਿਣ
ਕਹਾਣਾ ਪੰਜ ਚੋਰ ਤਿੰਨਾ ਘਰ ਮੋਹਣ ਹੋਮੇ ਅੰਦਰ ਸਨ ਸਾਖਤ ਮੁੱਠੇ ਦੁਰਮਤੀ ਹਰ ਆਸਨ ਜਣਨ ਜਿੰਨੀ ਹਮਰਤ ਭਰਮ ਲਟਾਏ ਬਿਖ ਸਿਉ ਰਚੇ ਰਚੰਨ ਦੁਸ਼ਟਾ ਸੇਤੀ ਪ੍ਰੜੀ ਜਨ ਸਿਉ ਵਾਧ ਕਰਨ ਨਾਨਕ ਸਾਖਤ ਨਰਕ ਮੈਂ ਜਮ ਵਾਧੇ ਦੁੱਖ ਸਹਾਨ ਪਾਇਆ ਪਿਆ ਕਰਤ ਕਮਾਮ ਦੇ ਜੇ ਰਾਖੇ ਤਿਵੇ ਰਹਾਨ ਮਹੱਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਾਣ ਤਾਣੇ ਤਿਸ ਸਾਸ ਗਰਾਸ ਸਦਾ ਮਨ ਵਸੇ ਜਮ ਜੂਹੇ ਨਾ ਸਕੇ ਤਿਸ ਹਿਰਦੇ ਹਰ ਹਰ ਨਾਮ ਰਸ ਕਵਲਾ ਸੇਵਕ ਤਿਸ ਹਰ ਦਾਸਾ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਤਿਸ ਪ੍ਰਭ ਵਸੇ ਹੋ ਸਤ ਕਰ ਬਾਨੇ ਤਿਸ ਜਿਨ ਕੋ ਪੂਰਵ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘਟ ਘਟ ਮੁੱਖ ਭਣਿਆ ਬਹੁਤ ਵਡਾਈਆਂ ਸਹਿਬੇ ਨੇ ਜਾਈਆਂ ਗਣੀਆਂ ਸੱਚ ਸਹਿਜ ਆਨੰਦ ਸਤਿਗੁਰ ਪਾਸ ਸੱਚੀ ਗੁਰ ਮਣੀਆਂ ਨਾਨਕ ਸੰਤ ਸਵਾਰੇ ਪਰ ਬ੍ਰਹਮ ਸੱਚੇ ਜਿਉਂ ਮਣੇ ਬਣਿਆ ਸਲੋਕ ਮਹੱਲਾ ਤੀਜਾ ਆਪਣਾ ਆਪਣਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕਾ ਸੇਵਾ ਬਿਸਰੀ ਕਿਉਂ ਮਨ ਰਹੇ ਅਧੂਰ ਮਨ ਮੁਖ ਜਨਮ ਗਵਾਇਆ ਝੂਠੇ ਲਾਲ ਚਕੂਰ ਨਾਨਕ ਬਖਸ਼ ਮਲਾਇਨ ਸੱਚੇ ਸ਼ਬਦ ਹਦੂਰ ਮਹੱਲਾ ਤੀਜਾ ਹਰ ਪ੍ਰਭ ਸਾਚਾ ਸੋਇਲਾ ਗੁਰਮੁਖ ਨਾਮ ਗੋਬਿੰਦ ਹੰਦਨ ਨਾਮ ਸਲਾਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹੇ ਬਹੁ ਨ ਮੰਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਹੈ ਫਿਰ ਸੱਜਣ ਗੁਰੂ ਹਾਵੈ ਪਿਛਲੇ ਗੁਣੇ ਸਤਿਗੁਰੂ ਬਖਸ਼ ਲਹੇ ਸਤ ਸੰਗਤ ਨਾਲ ਰਲਾਵੈ ਜਿਉ ਮੀਹੇ ਬੁੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਚਾਹੇ ਪਵੇ ਵਿੱਚ ਸੁਰ ਸ੍ਰੀ ਮਿਲਤ ਪਵਿੱਤਰ ਪਾਵਣ ਹੋਏ ਜਾਵੇ ਇਹੋ ਵਡਿਆਈ ਸਤਿਗੁਰੂ ਨਿਰਵੈਰ ਵਿੱਚ ਜਿੱਤ ਮਿਲਿਆ ਤ੍ਰਿਸ਼ਨਾ ਭੁੱਖ ਹੋਤਰੇ ਹਰ ਸ਼ਾਂਤ ਤੋਂ ਤੜ ਆਵੈ ਨਾਨਕ ਇਹੋ ਆਚਰਜ ਦੇਖੋ ਮੇਰੇ ਹਰ ਸੱਚੇ ਸਾਹ ਕੀ ਜੇ ਸਤਿਗੁਰੂ ਕੋ ਸਤਿਗੁਰੂ ਨੂੰ ਮੰਨੇ ਤਾਂ ਸਭਨਾ ਭਾਵੈ ਸੌਦਾ ਬਲਾਵਲ ਬਾਣੀ ਭਗਤਾਂ ਕੀ ਕਬੀਰ ਜੀਉ ਕੀ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਇਹ ਸੰਸਾਰ ਭੇਖ ਨਾ ਰਹਿਣ ਨਾ ਕੋ ਪਾਈਏ ਰੇ ਸੂਦੇ ਸੂਦੇ ਰੇਗ ਚਲੋ ਤੁਮ ਨੱਤਰ ਕਸੂਦਾ ਦਵਈਏ ਰੇ ਰਹਾਉ ਬਾਰੇ ਬੂਢੇ ਤੁਰਨੇ ਭਈਆ ਸਭ ਜਮਕੇ ਜਾਈਏ ਰੇ ਮਾਨਸ ਬੋਪਰਾ ਮੂਸਾ ਕੀਨੋ ਮੀਚ ਬਲਈਆ ਖਈਏ ਰੇ ਧਨਵੰਤਾ ਹਰ ਨਿਰਦਨ ਮਨੀ ਤਾਂ ਕਿ ਕਛੂ ਨਕਾਨੀ ਰੇ ਰਾਜਾ ਪਰਜਾ ਸਮ ਘਰ ਮਾਰੇ ਹੈ ਸੋ ਕਾਲ ਵਡਾਨੀ ਰੇ ਹਰ ਕੋ ਸੇਵਕ ਜੋ ਹਰ ਭਾਵੇ ਤਿੰਨ ਕੀ ਕਥਾ ਨਿਰਾਲੀ ਰੇ ਆਵੇ ਨਾ ਜਾਏ ਨਾ ਕਬੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ ਪੁੱਤਰ ਕਲੱਤਰ ਲਛਮੀ ਮਾਇਆ ਇਹ ਤਜੋ ਜੀਆਂ ਜਾਨੀ ਰੇ ਕਵ ਕਹਿਤ ਕਬੀਰ ਸੁਣੋ ਰੇ ਸੰਤੋ ਮਿਲੀਏ ਸਿੰਘ ਪਾਣੀ ਰੇ ਬਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ ਹਰ ਗੁਣ ਕਤ ਸੁਣਤ ਬਰਾਨੋ ਮੇਰਾ ਬਾਬਾ ਮੈਂ ਬੋਰਾ ਸਭ ਖਲਕ ਸਿਆਨੀ ਮੈਂ ਬੋਰਾ ਮੈਂ ਬਿਗਸਿਓ ਬਿਗਰੇ ਮਾਤੇ ਹੋਰਾ ਰਹਾਉ ਆਪ ਨਾ ਬੋਰਾ ਰਾਮ ਕਿਉ ਬੋਰਾ ਸਤਿਗੁਰ ਚਾਰ ਗਏ ਉਹ ਭਰਮ ਮੋਰਾ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਭਰਮ ਭੁੱਲੋ ਮਤ ਕੋਈ ਸੋ ਬੋਰਾ ਜੋ ਆਪ ਨਾ ਪਛਾਨੇ ਆਪ ਪਛਾਨੇ ਤਾਂ ਹੇਕਾ ਜਾਣੇ ਆਬੇ ਨਾ ਮਾਤਾ ਨਾ ਕਬੂ ਨਾ ਮਾਤਾ ਕਹਿ ਕਬੀਰ ਰਾਮੇ ਰੰਗ ਰਾਤਾ ਬਲਾਵਲ ਗ੍ਰਹਿ ਤਜ ਮਨ ਕੰਡ ਜਾਈਏ ਚੁਣ ਖਾਈਏ ਕੰਧਾ ਅਜੂ ਬਕਾਰ ਨਾ ਛੋਡੀ ਪਾਪੀ ਮਨ ਮੰਦਾ ਕਿਉਂ ਛੋਡੋ ਛੋਟੋ ਕੈਸੇ ਤਰੋ ਭਵਜਨ ਨਿਤ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ ਰਹਾਉ ਵਿਖੇ ਵਿਖੇ ਕੇ ਬਾਸਨਾ ਤਜੀਏ ਨਾ ਜਾਈਏ ਹਨਕ ਯਤਨ ਕਰ ਅਨਕ ਯਤਨ ਕਰ ਰਾਖੀਏ ਫਿਰ ਫਿਰ ਲਪਟਾਈ ਜਰਾ ਜੀਵਨ ਜੋਬਨ ਗਿਆ ਕੈਸ਼ ਕੀਆ ਨਾ ਨੀਕਾ ਇਹੋ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ ਕਹਿ ਕਬੀਰ ਮੇਰੇ ਮਾਧਵਾ ਤੂੰ ਸਰਬਤ ਵਿਆਪੀ ਤੁਮ ਸਮਰੱਥ ਨਾਹੀਂ ਦਿਆਲ ਮੋਹੇ ਸੰਸਰ ਪਾਪੀ ਬਲਾਵਰ ਨਿਤ ਅੱਠ ਕੋਰੀ ਗਾਗਰ ਹਾਨੇ ਲੀਪਤ ਜੀਓ ਗਾਇਓ ਤਾਨਾ ਬਾਨਾ ਕਛੂ ਨਸੂ ਜੇ ਹਰ ਹਰ ਰਤ ਲਪਟਾਇਓ ਹਮਾਰੇ ਕੁਲ ਕੌਣੇ ਰਾਮ ਕਹਿਓ ਜਬ ਕੀ ਮਾਲਾ ਲਈ ਨਬੁੱਤੇ ਤਾਬੀ ਸੁੱਖ ਨਾ ਭਇਓ ਰਹਾਓ ਸੁਣੋ ਜਠਾਨੀ ਸੁਣੋ ਦਰਾਨੀ ਆਚਰਜ ਏਕ ਭਇਓ ਸਤ ਸੂਤ ਸੁਨ ਮੁੰਡੀਏ ਖੋਏ ਹੇ ਮੁੰਡੀਆ ਕਿਉਂ ਨਾ ਮੋਇਓ ਸਰਬ ਸੁਖਾਂ ਕਾ ਏਕੋ ਹਰ ਸੁਆਮੀ ਸੋ ਗੁਰ ਨਾਮ ਦਿਓ ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ ਹਰਨਾਕਸ ਨੱਕ ਵਧਾਰਿਓ
ਘਰ ਕਹਿ ਦੇਵ ਪਿੱਤਰ ਕੀ ਛੋਡੀ, ਗੁਰ ਕਾ ਸ਼ਬਦ ਲਿਓ ਕਹਿਤ ਕਬੀਰ, ਸਗਲ ਪਾਪ ਖੰਡਨ ਸੰਤੋ ਲੈ ਉਦਰਿਓ ਬਲਾਵਲ, ਕੋ ਹਰ ਸਮਾਨ ਨਹੀਂ ਰਾਜਾ ਹੀ ਭੂਪਤ, ਸਭ ਦਿਵਸ ਚਾਰ ਕੇ ਝੂਠੇ ਕਰਤ ਵਿਦਵਾਜਾ, ਰਹਾਓ ਤੇਰੋ ਜਨ ਹੋਏ ਸੰਤ, ਕਤ ਡੋਲੋ ਤੀਨ ਭਵਨ ਪਰ ਛਾਜਾ, ਆਤ ਪਸਾਰ ਸਕੇ ਕੋ ਜਨ ਕੋ ਬੋਲ ਸਕੇ ਨਾ ਅੰਦਾਜਾ, ਚੇਤ ਹਚੇਤ ਮੂੜ ਮਨ ਮੇਰੇ ਬਾਜੇ, ਹਨਹਤ ਬਾਜਾ ਕਹਿ ਕਬੀਰ ਸੰਸਾ ਭਰਮ ਚੂਕੇ, ਧਰੂ ਪ੍ਰਲਾਦਨ ਵਾਜਾ ਬਲਾਵਲ, ਰਾਖ ਲਿਓ ਹਮ ਤੇ ਬਿਗਰੀ ਸੀਰ, ਧਰਮ ਜਪ ਭਗਤ ਨਾ ਕੀਨੀ, ਪਾਰ ਭਉ ਹੁਮਾਨ ਟੇਡ ਪਗਰੀ, ਰਹਾਓ ਅਮਰ ਜਾਨ ਸੰਚੀ ਏ ਕਾਇਆ, ਹੇ ਮਿਥਿਆ ਕਾਚੀ ਗਗਰੀ, ਜਿਨੇ ਨਵਾਜ ਸਾਜ ਹਮ ਕੀਏ, ਤਿਸੇ ਬਸਾਰ ਅਵਰ ਲਗਰੀ, ਸੰਦਕ ਤੋਏ ਸਾਧ ਨਹੀਂ ਕਹੀਓ, ਸਰਨ ਪਰੇ ਤੁਮਰੀ ਪਗਰੀ, ਕਹਿ ਕਬੀਰ ਹੇ ਬੇਨਤੀ ਸੁਣੀਓ, ਮਤ ਘਾਲੋ ਜਮ ਕੀ ਖਬਰੀ, ਬਲਾਵਲ ਦਰਮਾਤੇ ਠਾਂਡੇ ਦਰਬਾਰ, ਤੁਝ ਬਿਨਾ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੇ ਖੋਲ ਕੁਵਾਰ, ਰਹਾਓ ਤੁਮ ਧਨ ਧਨੀ ਹੁਦਾਰ, ਤਿਆਗੀ ਸਰਵਣ ਸੁਨੀਅਤ ਸੋਜ ਤੁਮਾਰ, ਮੰਗੋ ਕਾਹੇ ਰੰਕ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਬਿਪਸਦਾਮਾ, ਤਿਨ ਕੋ ਕਿਰਪਾ ਭਈ ਹੈ ਅਪਾਰ, ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ, ਦੇ ਤਨਾ ਬਾਰ ਬਲਾਵਲ ਡੰਡਾ ਮੁੰਦਰਾ ਕਿੰਤਾ ਆਧਾਰੀ, ਭਰਮ ਕੇ ਪਾਏ ਭਵੇ ਭੇਗ ਤਾਰੀ, ਹਾਸਣ ਪਵਨ ਦੂਰ ਕਰ ਬਵਰੇ, ਛੋਟ ਕਵਟ ਨਿਤ ਹਰ ਭੱਜ ਬਵਰੇ, ਰਾਹੋ ਜੋ ਤੂੰ ਜਾਚੇ ਸੋ ਤਰ ਪਵਣ ਭੋਗੀ, ਕਹਿ ਕਬੀਰ ਕੈਸੋ ਜਗ ਜੋਗੀ, ਬਲਾਵਲ ਇਨ ਮਾਇਆ ਜਗਦੀਸ਼ ਗਸਾਈ, ਤੁਮਰੇ ਚਰਨ ਬਸਾਰੇ ਚਿੰਤਤ ਪ੍ਰੀਤ ਨ ਹੋਜੇ, ਜਨ ਕੋ ਜਨ ਕਹਾਂ ਕਰੇ ਵਿਚਾਰਾ, ਰਹਾਓ ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਹੀ ਮਾਇਆ, ਤ੍ਰਿਗ ਤ੍ਰਿਗ ਮਤ ਬੁੱਧ ਫੰਨੀ, ਇਸ ਮਾਇਆ ਕੋ ਦ੍ਰਿੜ ਕਰ ਰੱਖੋ, ਬੰਧੇ ਹਾਪ ਬਚੰਨੀ, ਕਿਆ ਖੇਤੀ ਕਿਆ ਲੇਵਾ ਦੇਵੀ ਪ੍ਰੰਚਰ, ਪਰ ਪੰਚ ਝੂਠ ਗੁਮਾਨਾ, ਕਹਿ ਕਬੀਰ ਕੇ ਅੰਮ੍ਰਿਤ ਭਗੂਤਾ, ਹਾਇਆ ਕਾਲ ਨਿਧਾਨਾ ਬਲਾਵਲ, ਸਰੀਰ ਸਰੋਵਰ ਭੀਤਰੇ ਹਾਚੇ ਕਮਲ ਹਨੂ, ਪਰਮ ਜੋਤ ਪਰਖੋ ਤੁਮੋ ਜਾ ਕੇ, ਰੇਖ ਨਾ ਰੂਪ ਰੇ ਮਨ ਹਰ ਭਜ, ਰੇ ਮਨ ਹਰ ਭਜ ਭਰਮ ਤਜੋ ਜਗ ਜੀਵਨ, ਰਾਮ ਰਹਾਓ ਹਾਵਤ ਕਛੂਨ, ਦੀਸੇ ਹੀ ਨਾ ਦੀਸੇ ਜਾਤ, ਜਿਹੇ ਉਪਜੇ ਬਿਨਸੇ ਤਹੀ, ਜੈਸੇ ਪਰਮਤ ਪਾਤ ਮਿਥਿਆ ਕਰ ਮਾਇਆ, ਤਜੀ ਸੁਖ ਸਹਿਜ ਵਿਚਾਰ, ਕਹਿ ਕਬੀਰ ਸੇਵਾ ਕਰੋ ਮਨ ਮੱਝ ਮਰਾਰ, ਬਲਾਵਲ ਜਨਮ ਮਰਨ ਕਾ ਭਰਮ ਗਿਆ, ਗੋਵਿੰਦ ਲਿਵ ਲਾਗੀ, ਜੀਵਤ ਸੁਨ ਸਮਾਨ ਗੁਰਸਾਖੀ, ਜਾਗੀ ਰਹਾਉ ਕਾਂਸੀ ਤੇ ਤੁਨ ਉਪਜੇ ਧੁਨ, ਕਾਂਸੀ ਜਾਈ ਕਾਸੀ ਫੂਟੀ ਪੰਡਤਾਂ, ਧੁਨ ਕਹਾਂ ਸਮਾਈ ਤਿਰਕੁੱਟੀ, ਸੰਦ ਮੈਂ ਪੇਖਿਆ ਘੱਟ ਹੂੰ ਘੱਟ ਜਾਗੀ, ਐਸੀ ਬੁੱਧ ਸਮਾਚਾਰੀ ਘੱਟ ਮਾਏ ਤਿਆਗੀ, ਹਾਪ ਹਾਪ ਨਾ ਜਾਣਿਆ ਤੇਜ ਤੇਜ ਸਮਾਨਾ, ਕਹਿ ਕਬੀਰ ਹਬ ਜਾਣਿਆ ਗੋਬਿੰਦ ਮਨ ਮਾਨਾ, ਬਲਾਵਲ ਚਰਨ ਕਮਲ ਜਾ ਕੇ ਰਿਧ ਵਸੇ ਸੋ ਜਨ, ਕਿਉਂ ਡੋਲੇ ਦੇਵ ਮਾਨੋ ਸਭ ਸੁਖ ਨਾਉ ਨਿਧ, ਤਾਂ ਕੇ ਸਹਿਜ ਸਹਿਜ ਜਸ ਬੋਲੇ ਦੇਵ ਰਹੋ, ਤਬ ਹੇ ਮਤ ਜੋ ਸਭ ਮੈਂ ਪੇਖੈ, ਕੁਟਲ ਗਾਂਠ ਜਬ ਖੋਲੇ ਦੇਵ, ਬਾਰਿੰਗ ਬਾਰ ਮਾਇਆ ਤੇ ਹਟ ਕੇ ਲੈ ਨਰ ਜਾ ਮਨ ਤੋਲੇ ਦੇਵ, ਜੈ ਹੋ ਜਾਇ ਤਹੀ ਸੁਖ ਪਾਵੇ ਮਾਇਆ ਤਾਸ ਨ ਝੋਲੇ ਦੇਵ, ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕਿਉ ਲੈ ਦੇਵ, ਬਲਾਵਲ ਬਾਣੀ ਭਗਤ ਨਾਮ ਦੇਵ ਜੀ ਕੀ ਕੰਕਾਰ, ਸਤਿਗੁਰ ਪ੍ਰਸਾਦ ਸਫਲ ਜਨਮ ਮੋਖੋ, ਗੁਰ ਗੁਰ ਕੀਨਾ ਦੁੱਖ ਬਸਾਰ, ਸੁਖ ਹੰਤਰ ਲੀਨਾ ਗਿਆਨ ਹੰਜਨ ਮੋਖੋ, ਗੁਰ ਦੀਨਾ ਰਾਮ ਨਾਮ ਬਿਨ ਜੀਵਨ, ਮਨ ਹੀ ਨਾ ਰਹਾਓ ਨਾਮ ਦੇਵ ਸਿਮਰਨ, ਇੱਕ ਜਾਨਾ ਜੀਵਨ ਸਿਉ ਜੀਉ ਸਮਾਨਾ, ਬਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਂਕਾਰ, ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹੱਸੇ, ਐਸੀ ਦਸਾਂ ਹਮਾਰੀ ਹਠ ਦਸਾਂ ਸਿੱਧ ਤਾ ਕਰ, ਤਲੇ ਸਭ ਕਿਰਪਾ ਤੁਮਾਰੀ, ਤੂੰ ਜਾਣਤ ਮੈਂ ਕਿਛ ਨਹੀਂ ਭਾਵ ਕੰਡਨ, ਰਾਮ ਸਗਲ ਜੀ ਸਰਨਾਗਤੀ ਪ੍ਰਭੂਰਨ ਕਾਮ ਰਹਾਓ, ਜੋ ਤੇਰੀ ਸਰਨਾਗਤਾ ਤਿੰਨ ਨਾਹੀਂ ਭਾਰ, ਊਚ ਨੀਚ ਤੁਮ ਤੇ ਤਰੇ ਆਲ ਜ ਸੰਸਾਰ, ਕਹਿ ਰਵਿਦਾਸ ਕਥ ਕਥਾ ਬਹੁ ਕਾਏ ਕਰੀਜਾ, ਜੈਸਾ ਤੂੰ ਤੈਸਾ ਤੂੰ ਹੀ ਕਿਹਾ, ਉਪਜਾ ਦੀਜੈ ਬਲਾਵਲ ਜੈ ਕੁਲ ਸਾਧ ਬੈਸਨੋ ਹੋਏ, ਵਰਨ ਅਵਰਨ ਰੰਕ ਨਹੀਂ ਈਸਰ ਬਿਸਮ ਬਾਸ, ਜਾਨੀਏ ਜਗ ਸੋਏ ਰਹਾਓ, ਬ੍ਰਹਮਣ ਬੈ ਸੂਦ ਹਰ ਖੱਤਰੀ ਚੋੜ ਚੰਡਾਲ, ਮਲੇਸ਼ ਮਨ ਸੋਏ ਹੋਏ ਪਨੀਤ ਭਗਵੰਤ ਭਜ ਤੇ ਹਾਪ, ਤਾਰ ਧਾਰੇ ਕੁਲ ਦੋਏ, ਧਨ ਸੋ ਗਾਓ ਧਨ ਸੁਠਾਓ, ਧਨ ਪਨੀਤ ਕਟੰਬ ਸਭ ਲੋਏ, ਜਿਨ ਪੀਆ ਸਾਰ ਰਸ ਤਜੇ ਹਾਨ, ਰਸ ਹੋਏ ਰਸ
ਮਾਗਨ ਡਾਰੇ ਬਿਕ ਖੋਏ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨ ਕੋਏ ਜੈਸੇ ਪ੍ਰੇਨ ਪਾਤ ਰਹੇ ਜਲ ਸਮੀਪ ਫਨ ਰਵਿਦਾਸ ਜਨਮੇ ਜਗ ਹੋਏ ਬਾਣੀ ਸਧਨੇ ਕੀ ਰਾਗ ਬਲਾਵਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਿਰਪਕੰਨਿਆ ਕੈ ਕਾਰਨੇ ਇੱਕ ਭਿਆ ਭੇਖ ਧਾਰੀ ਕਾਂ ਮਾਰਥੀ ਸਵਾਰਥੀ ਵਾਹੀ ਪੈ ਸਵਾਰੀ ਤਵ ਗੁਣ ਕਹਾਂ ਜਗਤ ਗੁਰ ਜੋ ਕਰਮ ਨਾ ਨਾਸੈ ਸਿੰਘ ਸੁਰਤ ਨਤ ਜਾਈਏ ਜੋ ਕਾਮ ਬੁੱਕ ਗਰਾਸੈ ਰਹਾਉ ਹੇਕ ਬੂੰਦ ਜਲ ਕਾਰਨ ਚਾਤਰਿਕ ਦੁੱਖ ਪਾਵੈ ਪ੍ਰਾਣ ਗਏ ਸਾਗਰ ਮੇਰੇ ਫੁੰਨ ਕਾਮ ਨਹਾਵੈ ਪ੍ਰਾਣ ਜੋ ਥੱਕੈ ਥਿਰ ਨਹੀਂ ਕੈਸੇ ਬਿਰਮਾਉ ਬੂੜ ਮੂਏ ਨੌਕਾ ਮਿਲੇ ਕਹੋ ਕਾ ਹੇਠ ਚੜਾਓ ਮੈਂ ਨਾਹੀਂ ਕੈਸ਼ ਕਹਾਉ ਨਾਹੀਂ ਕੈਸ਼ ਆਏ ਨਾ ਮੋਰਾ ਹੌਸਲ ਲੱਜ ਰਾਖ ਲਿਓ ਸਦਨਾ ਜਨ ਤੋਰਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸਹਿ ਭੰਗ ਗੁਰ ਪ੍ਰਸਾਦ ਰਾਗ ਔਟ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਇੱਕ ਓਂਕਾਰ ਮੈਂ ਮਨ ਚਿਤ ਹੌਸ ਰੱਖੇ ਹੋਰ ਉੱਪਰ ਤਾਂ ਮਨ ਚਿੰਦ ਅਨੇਕ ਅਨੇਕ ਫਲ ਭਾਈ ਹਰ ਜਾਣੇ ਸਭ ਕਿਛ ਜੋ ਜੀਏ ਵਰਤੇ ਪ੍ਰਭ ਘਾਲਿਆ ਕਿਸੇ ਦਾ ਇੱਕ ਤਿਲ ਨਾ ਗਵਾਈ ਹਰ ਤਿਸ ਕੀ ਹਾਸ ਕੀ ਜੈ ਮਨ ਮੇਰੇ ਜੋ ਸਭ ਮੈਂ ਸੁਆਮੀ ਰਿਹਾ ਸਮਾਈ ਮੇਰੇ ਮਨ ਆਸਾ ਕਰ ਜੀ ਗਦੀਸ ਗਸਾਈ ਜੋ ਬਿਨ ਹਰ ਆਸ ਅਵਰ ਕਹੋ ਕੀ ਜੈ ਜਾਂ ਨਿਫਲ ਆਸ ਸਭ ਵਿਰਥੀ ਜਾਈ ਰਹਾਉ ਜੋ ਦੀਸੇ ਮਾਇਆ ਮੋਹ ਕਟੰਬ ਸਭ ਮਤ ਤਿਸਕੀ ਆਸ ਲੱਗ ਜਨਮ ਗਵਾਈ ਇਨਕੇ ਕਛੂ ਹੱਥ ਨਹੀਂ ਕਹਾਂ ਕਰੇ ਇਹ ਬਹੁਪੜੇ ਹਿੰਨ ਹੇ ਵਾਹਿਆ ਕਛੂ ਨਾ ਵਸਾਈ ਮੇਰੇ ਮਨ ਆਸ ਕੀ ਹਰ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੇ ਤੇਰਾ ਕਟੰਬ ਸਭ ਛੁਡਾਈ ਜੋ ਕਿਛ ਆਸ ਅਵਰ ਕਰੇ ਪਰਮੇਤਰੀ ਮਤ ਤੂੰ ਜਾਣੇ ਤੇਰੇ ਕਿੱਥੇ ਕਾਮ ਕੰਮ ਆਈ ਇਹ ਆਸ ਪਵਿੱਤਰੀ ਭਾਉ ਦੂਜਾ ਹੈ ਖੈਨ ਮੈਂ ਝੂਠ ਬਿਨਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ ਜੈਸੇ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ ਕੈਸ਼ ਕਿਸੀ ਕਹਿ ਹੱਥ ਨਾਹੀ ਮੇਰੇ ਸਵਾਮੀ ਹੈਸੀ ਮੇਰੇ ਸਤਿਗੁਰ ਬੂਝ ਬੁਝਾਈ ਨਾਨਕ ਨਾ ਜਨ ਨਾਨਕ ਕੀ ਆਸ ਤੂੰ ਜਾਣੇ ਹਰ ਦਰਸ਼ਨ ਦੇਖ ਹਰ ਦਰਸ਼ਨ ਤਿਰਪਤਾਈ ਗੌਡ ਮਹੱਲਾ ਚੌਥਾ ਹੈਸਾ ਹਰ ਸੇਵੀਏ ਨਿਤ ਧਿਆਈਏ ਜੋ ਕਹਿਣ ਮੈਂ ਕਿਲ ਵਿਖ ਸਭ ਕਰੇ ਬਨਾਸਾ ਜੋ ਹਰ ਤਿਆਗ ਅਵਰ ਕੀ ਆਸਾ ਆਸ ਕੀ ਜੈ ਸੋ ਹਰ ਨੇਫਲ ਸਭ ਘਾਲ ਗਵਾਸਾ ਮੇਰੇ ਮਨ ਹਰ ਸੇਵਿਓ ਸੁਖਦਾਤਾ ਸਵਾਮੀ ਹਰ ਜਸ ਸੇਵਿਆ ਸਭ ਭੁੱਖ ਲਵਾਸਾ ਮੇਰੇ ਮਨ ਹਰ ਉੱਪਰ ਤੀਜੈ ਪਰਵਾਸਾ ਜੇ ਜਾਈਏ ਤੈ ਨਾਲ ਮੇਰਾ ਸਵਾਮੀ ਹਰ ਆਪਣੀ ਪੈਜ ਰੱਖੇ ਜਨ ਦਾਸਾ ਰਹਾਉ ਜੇ ਆਪਣੀ ਬਿਰਥਾ ਕਹੋ ਆਪਣਾ ਪਹਿਨ ਹਾਕੇ ਆਪਣੀ ਬਿਰਥਾ ਬਹੁ ਬਹੁ ਕਢਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸਵਾਮੀ ਪੈ ਜੋ ਤੁਮਰੇ ਦੁੱਖ ਤਤਕਾਲ ਘਟਾਸਾ ਸੋ ਐਸਾ ਪ੍ਰਭ ਛੋੜ ਆਪਣੇ ਬਿਰਥਾ ਅਵਰ ਪਹਿ ਕਹੀਏ ਹਵਰ ਪੈ ਕਹਿ ਮਨ ਲਾਜ ਮਰਾਸਾ ਜੋ ਸੰਸਾਰੇ ਕੋ ਕੁਟੰਬ ਮਿੱਤਰ ਭਾਈ ਦੀਸੇ ਮਨ ਮੇਰੇ ਤੇ ਸਭ ਇਹ ਆਪਣੇ ਸਵਾਈ ਮਲਾਸਾ ਜਿਤ ਦਿਨ ਉਹਨਾਂ ਸਵਾਉ ਹੋਏ ਨਹਾਵੇ ਤਿਤ ਦਿਨ ਨੇੜੇ ਕੋ ਨਾ ਘਟਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਸੋ ਤੁਦ ਉਪਰੇ ਦੁੱਖ ਖਵਾਸਾ ਤਿਸਕਾ ਪ੍ਰਵਾਸਾ ਜਿਉ ਕੀ ਜੇ ਮਨ ਮੇਰੇ ਜੋ ਹੰਤੀ ਉਸ ਰੱਖ ਲੈ ਸਕਾਸਾ ਹਰ ਜਪ ਮੰਤਰ ਉਪਦੇਸ਼ ਜੋ ਜਪੂ ਤਿੰਨ ਹੰਸ ਛਡਾਏ ਜਿਸ ਹਰ ਪ੍ਰੀਤ ਚਿਤਾਸਾ ਜਾਂ ਨਾਨਕ ਹੰਦਨ ਨਾਮ ਜਪੋ ਹਰ ਮੰਦਰ ਹਰ ਛੂਟਣ ਕਾ ਸਾਚਾ ਪ੍ਰਭਾਸਾ ਗੌੜ ਮਹੱਲਾ ਚੌਥਾ ਹਰ ਸਿਮਰ ਸਦਾ ਹੋਏ ਆਨੰਦ ਸੁੱਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਖਤ ਬਸੂਰ ਬਹੁ ਜਲਤਾ ਗੌਰਵ ਸੱਸ ਦੇਖੇ ਲੈ ਜਾਏ ਸਭ ਤਪਣਾ ਮੇਰੇ ਮਨ ਅੰਦਨ ਧਿਆਏ ਨਾਮ ਹਰ ਜਪਣਾ ਜਹਾਂ ਕਹਾਂ ਤੁਝ ਰੱਖੇ ਸਭ ਥਾਈ ਜੋ ਐਸਾ ਪ੍ਰਭ ਸੇਵ ਸਦਾ ਹੀ ਆਪਣਾ ਰਹਾਉ ਜਾਂ ਮੈਂ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮ ਖੋਜ ਲਹੋ ਹਰ ਰਤਨਾ ਜਿਨ ਹਰ ਧਿਆਏ ਤਿਨ ਹਰ ਪਾਇਆ ਮੇਰਾ ਸਵਾਮੀ ਤਿਨ ਕੇ ਚਰਨ ਮਲੋ ਹਰ ਦਸਣਾ ਸ਼ਬਦ ਪਛਾਣ ਰਾਮ ਰਸ ਪਾਓ ਹੋ ਉਤਮ ਸੰਤ ਭਿਓ ਵੱਡ ਵੱਡਣਾ ਦਿਤ ਜਨਕੀ ਵਡਿਆਈ ਹਰ ਹਰ ਆਪ ਵਧਾਈ ਉਹ
ਘਟੇ ਨਾ ਕਿਸੇ ਦੀ ਘਟਾਈ ਹਿੱਕ ਤਿਲ ਤਿਲ ਤਿਲਣਾ ਜਿਸ ਤੇ ਸੁੱਖ ਪਾਵੇ ਮਨ ਮੇਰੇ ਜੋ ਸਦਾ ਧਿਆਏ ਨਿਤ ਕਰ ਜੁਰਨਾ ਜਾਂ ਨਾਨਕੋ ਹਰ ਚਿਦਾਨ ਇੱਕ ਦੀਜੇ ਨਿਤ ਬਸੇ ਰਿਦੇ ਹਾ ਹਰੀ ਮੋਹੇ ਚਰਨਾ ਗੌੜ ਮਹੱਲਾ ਚੌਥਾ ਜਿਤਨੇ ਸਾਹਿਬ ਪਾਤਸ਼ਾਹ ਮੁਰਾਬ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਾਣ ਹਰ ਬਨਾਸੀ ਸਦਾ ਥਿਰ ਨਿਚਲ ਤਿਸ ਮੇਰੇ ਮਨ ਮਾਨ ਭਗਵਾਨ ਹਰ ਬਨਾਸੀ ਸਦਾ ਥਿਰ ਨਿਚਲ ਤਿਸ ਮੇਰੇ ਮਨ ਭਜ ਪ੍ਰਵਾਨ ਮੇਰੇ ਮਨ ਨਾਮ ਹਰ ਭਜ ਸਦਾ ਦੀਵਾਨ ਜੋ ਹਰ ਮਹਿਲ ਪਾਵੇ ਗੁਰ ਬਚਨੀ ਤਿਸ ਜੇਵੜ ਹਵਰ ਨਾਹੀ ਕਿਸੇ ਦਾ ਤਾਣ ਰਹਾਓ ਜਿਤਨੇ ਧਨਵੰਤ ਕਲਵੰਤ ਮਿਲਖਵੰਤ ਦੀਸੇ ਮਨ ਮੇਰੇ ਜਿਸ ਬਿੰਸ ਜਾਏ ਜਿਉ ਰੰਗ ਕਸੰਭ ਕਚਾਣ ਹਰ ਸਾ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗੇ ਪਾਵੇ ਤੂੰ ਮਾਣ ਬ੍ਰਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਹਾਸਰਮ ਹੈ ਹੈ ਜੋ ਹਰ ਧਿਆਵੇ ਸੋ ਪ੍ਰਧਾਨ ਜਿਉ ਚੰਚਲ ਨਿਕਟ ਵਸੇ ਹਿਰੜਾ ਬਹੁ ਪੜਾ ਤਿਉ ਸਤ ਸੰਗਤ ਮਿਲ ਪਤਤ ਪ੍ਰਵਾਨ ਹੋ ਸਭ ਕੇ ਊਚਾ ਸਭ ਤੇ ਸੂਚਾ ਜਿਸ ਕਹਿ ਜਾ ਕੇ ਹਿਰਦੇ ਵਸਿਆ ਭਗਵਾਨ ਜਨ ਨਾਨਕ ਤਿਸਕਾ ਚਰਨ ਪਖਾਲਿਆ ਜੋ ਹਰ ਜਨ ਨੀਚ ਜਾਤ ਅਜਾਣ ਤਿਸਕੇ ਚਰਨ ਪਖਾਲੇ ਸੋ ਹਰ ਜਨ ਨੀਚ ਜਾਤ ਸੇਵਕਾਣ ਗੌੜ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਸੇਵਾ ਤੇ ਜਿਹਾ ਹਰ ਕਰਾਏ ਤਿਹਾ ਕੋ ਕਰੀਏ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧ ਨੋ ਸਭ ਤੂੰ ਰੱਖ ਲਈਐ ਮੇਰੇ ਮਨ ਹਰ ਜਪ ਹਰ ਨਿਤ ਪੜੀਐ ਨਿਤ ਬਹਿਣਾ ਜੋ ਮਾਰ ਜਵਾਲ ਨਾ ਸਕੇ ਤਾਂ ਮੇਰੇ ਮਨ ਕੈਤ ਕੜੀਐ ਰਹਾਓ ਹਰ ਪ੍ਰਪੰਚ ਕੀਆ ਸਭ ਕਰਤੇ ਵਿੱਚ ਹਾਪੇ ਆਪਣੀ ਜੋਤ ਧਰਈਐ ਹਰ ਇੱਕੋ ਬੋਲੇ ਹਰ ਇੱਕੋ ਬੁਲਾਏ ਹਰ ਗੁਰ ਹਰ ਇੱਕੋ ਬੁਲਾਏ ਗੁਰ ਪੂਰੇ ਹਰ ਇੱਕੋ ਦਖਈਐ ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਕਿਸ ਪਾਸੋਂ ਮਨ ਕਿਉਂ ਝੁਰੀਐ ਨਿਮਵਕਟ ਸੇਵਾ ਕੀਜੈ ਹਰ ਕੇਰੀ ਤਾਂ ਮੇਰੇ ਮਨ ਸਰਬ ਸੁੱਖ ਪਈਐ ਜਿਸ ਕੇ ਬਸ ਸਭ ਕੈਸ਼ ਤੇ ਸੋ ਸਭ ਨੂੰ ਵੱਡਾ ਸੋ ਮੇਰਾ ਮਨ ਸਦਾ ਧਿਆਈਐ ਜਾਂ ਨਾਨਕ ਸੋ ਹਰ ਨਾਲ ਮੇ ਤੇਰੇ ਹਰ ਸਦਾ ਧਿਆਏ ਤੂੰ ਤੁਧ ਲਏ ਛੜਈਐ ਗੌੜ ਮਹੱਲਾ ਪੰਜਵਾਂ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੇ ਜਿਉਂ ਤਿਰਖਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਆਪਣੀ ਬੇਦਨ ਹਰ ਪ੍ਰਭ ਮੇਨੇ ਮੇਰੇ ਮਨ ਹੰਤਰ ਕੀ ਪੀ ਰਹਾਓ ਮੇਰੇ ਹਰ ਪ੍ਰੀਤਮ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਪਾਈ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤ ਧੀਰ ਜਾਂ ਨਾਨਕੀ ਹਰ ਆਸ ਭਜਾਓ ਹਰ ਦਰਸ਼ਨ ਸਾਂਤ ਸਰੀਰ ਛੱਕਾ ਹਿੱਕ ਰਾ ਗੌੜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਉ ਸੰਤੋ ਕਰਤਾ ਭੇਖਤ ਕਰਤਾ ਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਹਰਪੂ ਕਰਤਾ ਭਗਤੋ ਕਰਤਾ ਬੂਜਤ ਕਰਤਾ ਆਪਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਮਦ੍ਰਿਸ਼ਟਿਤਾ ਗੌੜ ਮਹੱਲਾ ਪੰਜਵਾਂ ਭਾਕਿਓ ਮੀਨ ਕਪਕ ਕੀ ਨਿਆਈ ਤੂੰ ਹੁਰਜ ਰਿਹੋ ਕੋ ਸੰਭਲੇ ਪੱਗ ਧਾਰਿਓ ਸਾਸ ਲੇਖੇ ਲੇ ਤੋ ਹੁਦਰਿਓ ਹਰ ਗੁਣ ਗੈਲੇ ਮਨ ਸਮ ਛੋੜ ਅਵੇਲੇ ਆਪਣੇ ਰਹਿਣ ਕਰੋ ਠੌਰ ਨਾ ਪਾਵੇ ਕਾਏ ਪਰ ਕੇ ਜੈਲੇ ਰਹਾਉ ਜੋ ਮੰਗਲ ਹਿੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਕੁਟੰਬੈਲੇ ਜਿਉ ਪੰਕੇ ਇਕੱਤਰ ਹੋਇਓ ਫਿਰ ਬਿਛਰੇ ਥਿਰ ਸੰਗਤ ਹਰ ਹਰ ਧਿਆਈਲੇ ਜੈਸੇ ਮੀਨ ਰਸਨ ਸਾਧ ਬਿਨਸਿਓ ਉਹ ਮੂਠੋ ਮੂੜ ਭੁਇ ਲਵੈਲੇ ਤੂੰ ਹੋਆ ਪੰਚ ਵਾਸ ਵੈਰੀ ਕੋ ਛੂਟੇ ਪਰ ਸਰਨੈਲੇ ਹੋ ਕਿਰਪਾਲ ਦੀਨ ਦੁੱਖ ਭੰਜਨ ਸਭ ਤੁਮਰੇ ਜੀ ਜਿੰਤੈਲੇ ਪਾਉ ਦਾਨ ਸਦਾ ਦਰਸ ਭੇਖਾ ਮਿਲ ਨਾਨਕ ਦਾਸ ਦਸੈਲੇ ਰਾ ਗੌੜ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਿਨ ਸਾਜ ਮਾਟੀ ਮੈਂ ਜੋਤੀ ਰੱਖੀ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕਿਛ ਭੋਜਨ ਭੋਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੂਜੇ ਨਿਰੰਜਨ ਦੇਵ ਰਹਾਓ ਜਿਨ ਕੀਏ ਰੰਗ ਪ੍ਰਾਨ ਪ੍ਰਕਾਰ ਓਤ ਪਰਲੋ ਨਿਮਕ ਮਝਾਰ ਜਾ ਕੇ ਗਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਹਾਏ ਨ ਜਾਵੇ ਨਿਚਲ ਧਨੀ ਬੇਅੰਤ ਗੁਣਾ ਕਾ ਤਾਂ ਕੇ ਤਕ ਗੁਣੀ
ਲਾਲ ਨਾਮ ਜਾ ਕੇ ਭਰੇ ਭੰਡਾਰ, ਸਗਲ ਘਟਾ ਦੇ ਵੇਹ ਧਾਰ, ਸਤ ਪੁਰਖ ਜਾ ਕੇ ਹੈ ਨਾਉ ਮਿਟੇ ਕੋਟ ਹਗ ਨਿਮਖ, ਜਸ ਗਾਉ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਨ ਹਧਾਰ, ਨਾਨਕ ਹਿਤ ਚੀਤ ਗੁੜ ਮਹੱਲਾ ਪੰਜਵਾਂ, ਨਾਮ ਸੰਗ ਕੀਨੋ ਵਿਵਹਾਰ, ਨਾਮੋ ਹੀ ਇਸ ਮਨ ਕਾ ਹਧਾਰ, ਨਾਮੋ ਹੀ ਚਿੱਤ ਕੀਨੋ ਹੋਟ, ਨਾਮ ਜਪਤ ਮਿਟੇ ਭਾਪ ਕੋਟ, ਰਾਸ ਦੀਏ ਹਰ ਏਕੋ ਨਾਮ, ਮਨ ਕਾ ਇਸ਼ਟ ਗੁਰ ਸੰਗ ਧਿਆਨ, ਰਾਹੋ ਨਾਮ ਹਮਾਰੇ ਜੀ ਕੀ ਰਾਸ, ਨਾਮੋ ਸੰਗੀ ਜਤ ਕਤ ਜਾਤ, ਨਾਮੋ ਹੀ ਮਨ ਲਾਗਾ ਮਿੱਠਾ, ਜਲ ਥਲ ਸਭ ਮੈਂ ਨਾਮੋ ਡਿੱਠਾ, ਨਾਮੇ ਦਰਗੇ ਮੁੱਖ ਉਜਰੇ ਸਗਲ, ਨਾਮੇ ਸਗਲੇ ਕੁਲ ਉਤਰੇ, ਨਾਮ ਹਮਾਰੇ ਕਾਰਜ ਸੀਦ, ਨਾਮ ਸੰਗ ਇਹੋ ਮਨੁਆ ਗੀਤ, ਨਾਮੇ ਹੀ ਅਮਨਰਪੋ ਭਏ, ਨਾਮੇ ਆਵਣ ਜਾਵਣ ਰਹੇ ਗੁਰ ਪੂਰੇ, ਮੇਲੇ ਗੁਣਤਾਤ ਕਹੋ ਨਾਨਕ ਸੁਖ ਸਹਿਜ ਨਿਵਾਸ, ਗੁੜ ਮਹੱਲਾ ਪੰਜਵਾਂ, ਨਮਾਣੇ ਕੋ ਜੋ ਦੇਤੋ ਮਾਨ, ਸਗਲ ਭੁੱਖੇ ਕੋ ਕਰਤਾ ਦਾਨ, ਗਰਭ ਘੋਰ ਮੈਂ ਰਾਖਣ ਹਾਰ, ਠਾਕਰ ਕਹੋ ਸਦਾ ਨਮਸਕਾਰ, ਐਸੋ ਪ੍ਰਭ ਮਨ ਮਾਹੀ ਧਿਆਏ, ਘਟ ਅਵਘਟ ਜਤ ਕਾ ਤਹੇ ਸਹਾਏ, ਰਹਾਓ ਰੰਗ ਕਰਾਓ ਜਾਂ ਕਹਿ ਇੱਕ ਏਕ ਸਮਾਨ, ਕੀਟ ਹੱਥ ਸਗਲ ਪੁਰਾਣ, ਪੀਓ ਭੂਸ਼ਣ ਮਸਤ ਧਰੇ, ਜੋ ਕਿਛ ਕਰੇ ਸੋ ਹਾਪੇ ਕਰੇ, ਜਾ ਕਾ ਹੰਤ ਨ ਜਾਣ ਸਕੋਏ, ਹਾਪੇ ਆਪ ਨਿਰੰਜਨ ਸੋਏ, ਆਪ ਆਕਾਰ ਆਪ ਨਿਰੰਕਾਰ, ਘਟ ਘਟ ਘਟ ਸਭ ਘਟ ਆਧਾਰ, ਨਾਮ ਰੰਗ ਭਗਤ ਭਏ ਭਗਤ ਪਏ ਲਾਲ, ਜਸ ਕਰਤੇ ਸੰਤ ਸਦਾ ਨਿਹਾਲ, ਨਾਮ ਰੰਗ ਜਨ ਰਹੇ ਅਗਾਏ, ਨਾਨਕ ਤਿੰਨ ਜਨ ਲਾਗੇ ਪਾਏ, ਗੌੜ ਮਹੱਲਾ ਪੰਜਵਾਂ, ਜਾ ਕੇ ਸੰਗ ਹਿਉ ਮਨ ਨਿਰਮਲ, ਜਾ ਕੇ ਸੰਗ ਹਰ ਹਰ ਸਿਮਰ, ਜਾ ਕੇ ਸੰਗ ਕਿਰਵਿਕ ਹੋਏ ਨਾਸ, ਜਾ ਕੇ ਸੰਗ ਹਿਰਦੇ ਪ੍ਰਗਾਸ, ਜਾ ਕੇ ਸੰਤਨ ਹਰ ਕੇ ਮੇਰੇ ਮੀਤ, ਕੇਵਲ ਨਾਮ ਜਾਈਏ ਜਾ ਕੇ ਨੀਤ, ਰਹਾਓ ਜਾ ਕੇ ਮੰਤਰ ਹਰ ਮਹਰ, ਮਨ ਵਸੇ ਜਾ ਕੇ ਉਪਦੇਸ਼ ਭਰਮ ਪੂਰਨ, ਸੇ ਜਾ ਕੇ ਕੀਰਤ ਨਿਰਮਲ ਸਾਰ, ਜਾ ਕੇ ਰੇਨ ਬਾਛੇ ਸੰਸਾਰ, ਕੋਟ ਪੰਥ ਜਾ ਕੇ ਸੰਗ ਹਧਾਰ, ਹੇਕ ਹੇਕ ਨਿਰੰਕਾਰ ਜਾ ਕੇ ਨਾਮ ਹਧਾਰ, ਸਰਬ ਜੀਆਂ ਕਾ ਜਾਣੇ ਭਿਓ ਕਿਰਪਾ, ਨਿਦਾਨ ਨਿਰੰਜਨ ਦਿਓ ਪਾਰ ਬ੍ਰਹਮ, ਜਬ ਭਏ ਕਿਰਪਾਲ, ਜਬ ਭੇਟੇ ਗੁਰਸਾਧ ਦਿਆਲ, ਦਿਨ ਰਹਿਣ ਨਾਨਕ ਨਾਮ ਧਿਆਏ, ਸੂਖ ਸਹਿਜ ਆਨੰਦ ਹਰ ਨਾਏ, ਗੌੜ ਮਹੱਲਾ ਪੰਜਵਾਂ, ਗੁਰ ਪੂਰੇ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰ ਕਾ ਚਰਨ ਹਿਰਦੇ ਲੈ ਤਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ, ਮਤ ਕੋ ਭਰਮ ਭੂਲੋ ਸੰਸਾਰ, ਗੁਰਗਣ ਕੋਈ ਨਾ ਉਤਰ ਸਪਾਰ, ਰਹਾਓ ਭੂਲੇ ਕੋ ਗੁਰ ਮਾਰਗ ਪਾਇਆ, ਹਵਰ ਤਿਆਗ ਹਰ ਭਗਤੀ ਲਾਇਆ, ਜਨਮ ਮਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ, ਗੁਰ ਪ੍ਰਸਾਦ ਔਰਦ ਕਮਲ ਬਗਾਸ, ਹੰਧਕਾਰ ਪਿਆ ਪ੍ਰਗਾਸ, ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ, ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈਪੀ ਹੋਗ, ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨ ਪਾਈਏ ਭਾਈ, ਗੌੜ ਮਹੱਲਾ ਪੰਜਵਾਂ, ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਏਕ ਕੀ ਟੀਕ ਰਹੋ ਦਿਨ ਰਾਤ, ਜਾ ਕੇ ਕੋਈ ਨ ਮੇਟੇ ਦਾਤ, ਗੁਰ ਮੇਰੇ ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ, ਰਹਾਓ ਗੁਰ ਚਰਨੀ ਜਾ ਕੇ ਮਨ ਲਾਗੈ, ਦੁਖ ਦਰਦ ਭਰਮ ਤਾ ਕੈ ਭਾਗੈ, ਗੁਰ ਕੀ ਸੇਵਾ ਪਾਏ ਮਾਣ, ਗੁਰ ਉੱਪਰ ਸਦਾ ਕੁਰਬਾਨ, ਗੁਰ ਕਾ ਦਰਸ਼ਨ ਦੇਖ ਨਿਹਾਲ, ਗੁਰ ਕੈ ਸੇਵਕ ਕੀ ਪੂਰਨ ਕਾਲ, ਗੁਰ ਕੇ ਸੇਵਕੋ ਦੁੱਖ ਨਾ ਵਿਆਪੇ, ਗੁਰ ਕਾ ਸੇਵਕ ਦਹਿ ਦਿਸ ਜਾਪੇ, ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ, ਬ੍ਰਹਮ ਗੁਰ ਰਿਹਾ ਸਮਾਏ, ਕਹੋ ਨਾਨਕ ਜਾ ਕੇ ਪੂਰੇ ਭਾਗ, ਗੁਰ ਚਰਨੀ ਤਾਂ ਕਾ ਮਨ ਲਾਗ, ਗੌੜ ਮਹੱਲਾ ਪੰਜਵਾਂ, ਗੁਰ ਮੇਰੀ ਪੂਜਾ ਗੁਰੂ ਗੋਬਿੰਦ, ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ, ਗੁਰ ਮੇਰਾ ਦਿਉ ਲੱਕ ਭਿਓ, ਸਰਬ ਪੂਜਾ ਚਰਨ ਗੁਰ ਸਿਓ, ਗੁਰ ਬਿਨ ਹਵਰ ਨਾਹੀ ਮੈਂ ਥਾਉ, ਹਨ ਦਿਨ ਜਪੋ ਗੁਰੂ ਗੁਰ ਨਾਉ, ਰਹਾਉ ਗੁਰ ਮੇਰਾ ਗਿਆਨ ਗੁਰੇ ਹਿਰਦੇ ਧਿਆਨ, ਗੁਰ ਗੋਪਾਲ ਪਰਮ ਭਗਵਾਨ, ਗੁਰ ਕੀ ਸਰਨ ਰਹੋ ਕਰ ਜੋਰ, ਗੁਰ ਬਿਨਾ ਮੈਂ ਨਾਹੀ ਹੋਰ, ਗੁਰ ਬੋਝ ਤਾਰੇ ਭਵ ਪਾਰ, ਗੁਰ ਸੇਵਾ ਜੰਮ ਕੇ ਛੁਟਕਾਰ, ਹੰਧਕਾਰ ਮੈਂ ਗੁਰ ਮੰਤਰ ਉਜਿਆਰਾ, ਗੁਰ ਕਾ ਸੰਗ ਸਗਲ ਨਿਸਤਾਰਾ, ਗੁਰ ਪੂਰਾ ਪਾਈਏ ਬਟ ਭਾਗੀ, ਗੁਰ ਕੀ ਸੇਵਾ ਦੁਖ ਨਾ ਲਾਗੀ, ਗੁਰ ਕਾ ਸ਼ਬਦ ਨਾ ਮੇਟੇ ਕੋਏ, ਗੁਰ ਨਾਨਕ ਨਾਨਕ ਹਰ ਸੋਏ, ਗੌੜ ਮਹੱਲਾ ਪੰਜਵਾਂ, ਰਾਮ ਨਾ ਰਾਮ ਸੰਗ ਕਰ ਵਿਵਹਾਰ,
राम राम राम प्राण हदार, राम राम राम कीर्तन गाए, रामत राम सब रेव समाए, संत जना मिल बोलो राम, सब ते निर्मल पूर्ण काम रहाओ, राम राम संच राम राम तन संच भंडार, राम राम राम कर आहार, राम राम विचार नहीं जाए, कर कृपा गुर दिया बताए, राम राम राम सदा सहाय, राम राम लिव लाए, राम राम जप निर्मल सोए, नानक जन्म के किर विख गए, राम राम ते जन्म मरण वारे हुजर, राम के पार हुधारे सब ते ऊच, राम प्रगास नैस बासर जप नानक दास, गौड़ महला पंजवा हुनको खसम कीनी ठक ठक हारे, दास संग ना मारे बदारे, गोविंद भगत ना मैं न पाया, राम जना मिल मंगल गाया, सगल श्रेष्ठ के पंच सिख दारे, राम भगत के पानी हार, प्रहाओ जागत पास के लेते दान, गोविंद भगत को करे सलाम, लूट लहे सागत पत खोवे, साध जना पग मल मल धोवे, पंच भूत जाने हिक माए, उत भज खेल कर जगत ब्याए, तीन गुणा कह संग रच वरसे, इन को छोड़ उपर जन बसे, कर कृपा जन लिए छिड़ाए, जिन के से तिन हटे रखे हटाए, कहो नानक भगत प्रभसार, बिन भगती सब हुए खुआर, गौड़ महला पंजवा कल कलेष मिठे हर नाए, दुख बिनसे सुख कीनो ठाओ, जप जप अमृत नाम हगाए, संत प्रसाद सगल फल पाए, राम जपत जन पार भरे, जन्म जन्म के पाप हरे, रहाओ गुर के चरण हृदय हुर धारे, गगन अगन सागर के उतरे पारे, जन्म मरण सब मिटी उपाद, सब रब स्यों लागी सहज समाध, थान तनांतर हेको स्वामी, सगल घटा के अंतर जामी, कर कृपा जाको कर कृपा जाको, मत दे हाठ पैर प्रभ को नाउ, ले जाके अंतर वसे प्रभाव, ताके हृदय हुए प्रगास, भगत पाए हर कीर्तन करिए, पंजाए पार ब्रह्म नानक निसतरिया, गौड़ महला पंजवा गुर के चरण कमल नमस्कार, काम क्रोध तिन को मार, होए रहिए सगल की रीना, कट कट रवैया सब महचीना, हिन बिद रमो गोपाल गोविंद, तन तन प्रभ का प्रभ की जिंद, रहाओ हाठ पैर हर के गुण गाओ, जी प्राण कहे सुहाओ, तज हुमान जान प्रभ संग, साध प्रसाद हर स्यो मन रंग, जिंतु किया तिसको जान, हागे दरगे पावे मान, मन तन निर्मल होए निहाल, रसना नाम जपत गोपाल, कर कृपा मेरे दीन दयाला, साधु की मन मंगे रवाला, होए दयाल देहु प्रभ दान, नानक जप जीवे प्रभ दान, गौड़ महला पंजवा धूप दीप सेवा गोपाल, हनक बार बंदन करतार, प्रभ की सरन गही सब त्याग, गुरसु प्रसन्न भए वड भाग, हाठ पैर गाये गोविंद, तन तन प्रभ का प्रभ की जिंद, रहाओ हर गुण रमत भए आनंद पार, ब्रह्म पूर्ण बगसंद, कर कृपा जन सेवा लाए, जन्म जन्म दुख मेट मलाहे, कर्म धर्म एव तत् ज्ञान, साह संग जपिए हर नाम, सागर तार बोहित प्रभ चरण, अंतर जामी प्रभ कारण करन, राख लिए अपने अपनी कृपा तार, पंच दूत भागे बिकराल, चूहे जन्म न कबू हार, नानक अंकिया करतार, गौड़ महला पंजवा कर कृपा सुख आनंद करे, बालक राख लिए गुरदेव कृपाल दयाल, गोविंद जी जंत सगले बगसिंद, तेरी सरन प्रभ दीन दयाल, पार ब्रह्म जप सदा निहाल, रहो प्रभ दयाल, दूसर कोई नाही, घट घट अंतर सर्व समाही, अपने दास की हलत पलत सवार, पतत पावन प्रभ बिरद तुम्हारे, औखद औखद कोट सिमर गोविंद, तंत मंत भजिए भगवंत, रोग सोग मिटे प्रभ त्याए, मन बांत पूर्ण फल पाए, करन कारण समरथ दयार, सर्व निधान महा विचार, नानक बख्श लिए प्रभ आप, सदा सदा हिको हर जाप, गौड़ महला पंजवा हर हर नाम जपो मेरे, मीत निर्मल होए तुम्हारो चीत, मन तन की सब मिटे बलाए, दुख हंधेरा सगला जाए, हर गुण गावत तरिए संसार, गौ वड पटभागी पाइए पुरख पार, रहाओ जो जन करे कीर्तन गोपाल, तिसको पोइ न सके जमकाल, जग मैं हाया सो प्रवान, गुरमुख अपना खसम पछाण, हर गुण गाए संत प्रसाद, काम क्रोध मिटे उस मात, सदा हजूर जान भगवंत,
ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਟਕੀਏ ਭੰਡਾਰ ਮਿਲ ਸਤਿਗੁਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੌੜ ਮਹੱਲਾ ਪੰਜਵਾਂ ਭਵ ਸਾਗਰ ਬੋਹਿਤ ਹਰ ਚਰਨ ਬਿਸਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਥ ਮਹਾਂ ਵਿਚਾਰ ਪੰਚੇ ਦੂਤ ਮੰਥ ਤੋ ਸਰਨਾਈ ਪੂਰਨਾਥ ਜੰਤ ਪ੍ਰਸਾਦ ਦਿਓ ਦਿਸੇ ਹਾਥ ਰਹਾਓ ਪੰਚ ਰਹਾਓ ਸਿਮਰਤ ਸਾਸਤ੍ਰ ਵੇਦ ਪੁਰਾਣ ਪਾਰ ਬ੍ਰਹਮ ਗਨਾ ਕਰਹੇ ਵਖਿਆਨ ਜੋਗੀ ਜਤੀ ਬੈਸਨੋ ਹਰ ਰਾਮਦਾਸ ਮਿਤ ਨਾਹੀ ਬ੍ਰਹਮ ਅਬਨਾਸ ਕਰਨ ਪਲਾਵ ਕਰੇ ਸਿਵ ਦੇਵ ਤਿਰ ਨਹੀਂ ਬੂਝੇ ਲੱਖ ਭੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮੈਂ ਵਿਰਲੇ ਕੇਈ ਕੇ ਮੋਹਿ ਨਿਰਗੁਣ ਗੁਣ ਕਿਛੂ ਨਾਏ ਸਰਬ ਨਿਧਾਨ ਸਰਬਨ ਤਾਣ ਤੇਰੀ ਦ੍ਰਿਸ਼ਟਾਈ ਮਾਹਿ ਨਾਨਕ ਦੀਨ ਜਾਚੇ ਤੇਰੀ ਸੇਵ ਕਰ ਕਿਰਪਾ ਦੀਜੇ ਗੁਰਦੇਵ ਗੌੜ ਮਹੱਲਾ ਪੰਜਵਾਂ ਸੰਤ ਕਾ ਲਈਆ ਧਰਤ ਬਦਰਾਓ ਸੰਤ ਕਾ ਨਿੰਦ ਕਾਸ ਤੇ ਟਾਰੋ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਹਧਾਰੋ ਤੰਖਣ ਤਾਲ ਸੇਈ ਸੰਤ ਜੇ ਭਾਵੇ ਰਾਮ ਸੰਤ ਗੋਵਿੰਦ ਕੈ ਇਕੈ ਕਾਮ ਰਹਾਓ ਸੰਤ ਕੇ ਉੱਪਰ ਦੇ ਪ੍ਰਭਾਤ ਸੰਤ ਕੈ ਸੰਗ ਵਸੇ ਦਿਨ ਰਾਤ ਸਾਸ ਸਾਸ ਸੰਤ ਉਪਰਤ ਪਾਲ ਸੰਤ ਕਾ ਦੁਖੀ ਰਾਜ ਤੇ ਕਟਾਲ ਸੰਤ ਕਾ ਨਿੰਦਾ ਕਰੋ ਨਾ ਕੋਏ ਜੋ ਨਿੰਦੇ ਤਿਸ ਕਾ ਪਤਨ ਹੋਏ ਜਿਸ ਕੋ ਰਾਖੇ ਸਿਰਜਣ ਹਾਰ ਝੱਕ ਮਾਰੋ ਸਗਲ ਸੰਸਾਰ ਹਾਂ ਪ੍ਰਭ ਆਪਣੇ ਕਾ ਭਿਆ ਵਿਸਵਾਸ ਜੀਓ ਪਿੰਡ ਸਭ ਤਿਸ ਕੀ ਰਾਸ ਨਾਨਕ ਹੋਪਜੀ ਪ੍ਰਤੀਤ ਮਨਮੁਖ ਹਰ ਗੁਰਮੁਖ ਸਤ ਜੀਤ ਗੌੜ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਰੈਣ ਰਸਨਾ ਸਿਮਰਤ ਪਾਪ ਬਲੈਣ ਰਹਾਓ ਨਰੈਣ ਸਭ ਮੈਂ ਨਿਵਾਸ ਨਾਨਕ ਨਰੈਣ ਘਟ ਘਟ ਪ੍ਰਗਾਸ ਨਰੈਣ ਕਹਿਤੇ ਨਰਕ ਨਾ ਜਾਹੇ ਨਰੈਣ ਸੇਵ ਸਗਲ ਫਲ ਪਾਹੇ ਨਰੈਣ ਮਨ ਮਾਹੀ ਉਧਾਰ ਨਰੈਣ ਬੋਹਿਤ ਸੰਸਾਰ ਨਰੈਣ ਕਹਿਤ ਜਮ ਭਾਗ ਪਲੈਣ ਨਰੈਣ ਦੰਤ ਭਾਨੇ ਡੈਣ ਨਰੈਣ ਸਦ ਸਦ ਬਖਸਿੰਦ ਨਰੈਣ ਕੀਨੋ ਸੁਖ ਆਨੰਦ ਨਰੈਣ ਪ੍ਰਗਟ ਕੀਨੋ ਪ੍ਰਤਾਪ ਨਰੈਣ ਸੰਤ ਕੋ ਮਾਈ ਬਾਪ ਨਰੈਣ ਸਾਧ ਸੰਗ ਨਰੈਣ ਸੰਤ ਬਾਰ ਨਰੈਣ ਗੈਣ ਸਵਸਤ ਅਗੋਚਰ ਗੁਰ ਮਿਲ ਗਈ ਨਰੈਣ ਹੋਰ ਨਾਨਕ ਦਾਸ ਗਹੀ ਗੌੜ ਮਹੱਲਾ ਪੰਜਵਾਂ ਜਾਕੋ ਰੱਖੇ ਰੱਖਣ ਹਾਰ ਤਿਸਕਾ ਹੰਗ ਕਰੇ ਨਿਰੰਕਾਰ ਰਹਾਓ ਮਾਤ ਗਰਭ ਮੈਂ ਹਗਨ ਨਾ ਜੋਹੇ ਕਾਮ ਕ੍ਰੋਧ ਲੋ ਮੋਹ ਨਾ ਪੋਹੇ ਸਾਧ ਸੰਗ ਜਪੇ ਨਿਰੰਕਾਰ ਨਿੰਦ ਕੇ ਮੋਹ ਲਾਗੇ ਸ਼ਾਹ ਰਾਮ ਕਵਚ ਦਾਸ ਕਾ ਸੁਨਾਹੋ ਦੂਜ ਦੁਸ਼ਟ ਤਿਸ ਪੋਹੇ ਨਾਹੇ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਨਾਏ ਜੋ ਜੋ ਸਰਨ ਪਿਆ ਹਰ ਰਾਏ ਜੋ ਦਾਸ ਰੱਖਿਆ ਆਪਣੇ ਕੰਠ ਲਾਏ ਜੇ ਕੋ ਬਹੁਤ ਕਰੇ ਹੰਕਾਰ ਉਹ ਖਿਨ ਮੈਂ ਰੁਲਤਾ ਕਾਕੂ ਨਾਲ ਹੈ ਪੀ ਸਾਚਾ ਹੋਣ ਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਭ ਪ੍ਰਾਣ ਹਧਾਰ ਗੌੜ ਮਹੱਲਾ ਪੰਜਵਾਂ ਅਚਰਜ ਕਥਾ ਮੈਂ ਨੂਪ ਭਾਰਤ ਪਾਰ ਆਤਮਾ ਪਾਰ ਬ੍ਰਹਮ ਕਾ ਰੂਪ ਰਹਾਓ ਜਾਂ ਹੀ ਬੂਢਾ ਨਾ ਹੀ ਬਾਲਾ ਨਾ ਇਸ ਦੁੱਖ ਨਾਹੀ ਜਮ ਜਾਲਾ ਨਾ ਇਹੋ ਬਿਨਸੇ ਨਾ ਇਹੋ ਜਾਏ ਹਾਦ ਜਗਾਤੀ ਰਿਹਾ ਸਮਾਏ ਨਾ ਇਸ ਊਸਣ ਨਾਹੀ ਇਸ ਮੀਤ ਨਾ ਇਸ ਦੁਸ਼ਮਣ ਨਾ ਇਸ ਮੀਤ ਨਾ ਇਸ ਹਰਖ ਨਾਹੀ ਇਸ ਸੋਗ ਨਾ ਸਿਵ ਇਸ਼ਕਾ ਇਹ ਕਰਨੇ ਯੋਗ ਨਾ ਇਸ ਬਾਪ ਨਾਹੀ ਨਹੀਂ ਇਸ ਮਾਇਆ ਨਾ ਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਇਹ ਲੀਪ ਨ ਲਾਗੇ ਘਟ ਘਟ ਅੰਤਰ ਸਦ ਹੀ ਜਾਗੇ ਤੀਨ ਗੁਣ ਇੱਕ ਸਭ ਤੋਂ ਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ ਲਾ ਅਸ਼ਲ ਅਸ਼ੀਰ ਅਭੀਰ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਂ ਕੀ ਗਤਮਿਤ ਕਛੂ ਨਾ ਪਾਹੀ ਨਾਨਕ ਤਾਂ ਕੇ ਬਲ ਬਲ ਜਾਈਐ ਗੌੜ ਮਹੱਲਾ ਪੰਜਵਾਂ ਸੰਤਨ ਕੈ ਬਲਿਹਾਰੇ ਜਾਓ ਸੰਤਨ ਕੈ ਸੰਗਰਾਮ ਗੁਣ ਗਾਓ ਸੰਤ ਪ੍ਰਸਾਦ ਕਿਰ ਵਿਖੇ ਸਭ ਗਏ ਸੰਤ ਸਰਨ ਵਡਭਾਗੀ ਪਏ ਰਾਮ ਜਪਤ ਕਿਛ ਬੀਗਣ ਨਾ ਵਿਆਪੈ ਗੁਰ ਪ੍ਰਸਾਦ ਆਪਣਾ ਪ੍ਰਭ ਜਪੈ ਰਹਾਓ ਪਾਰ ਬ੍ਰਹਮ ਜਪੈ ਦਿਆਲ ਸਾਧੂ ਜਨ ਕੀ ਕਰੇ ਰਵਾਲ ਕਾਮ ਕ੍ਰੋਧ ਹਿਸ ਤਨ ਤੇ ਜਾਏ ਰਾਮ ਰਮਤ ਵਸ ਮਨਿਹਾਏ ਸਬਰ ਜਨ ਤਾ ਕਾ ਪ੍ਰਵਾਨ ਪਾਰ ਬ੍ਰਹਮ ਨਿਕਟ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗਿਆ ਜਨਮ ਜਨਮ ਕਾ ਸੋਇਆ ਜਾਗਿਆ ਚਰਨ ਕੌਲ ਜਨ ਕਤ ਆਧਾਰ ਗੁਣ ਗੋਬਿੰਦ ਰਹੋ ਸੱਚ ਵਪਾਰ ਦਾਸ ਜਨਾ ਕੀ ਮਨਸਾ ਧੂਰ ਨਾਨਕ ਸੁਖ ਪਾਵੇ ਜਨ ਧੂਰ ਰਾਗ ਗੌੜ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾਕੀ ਸੇਵ ਵਿਨਾਸੀ ਪੁਰਖ ਵਧਾਤਾ ਹਾਠ ਪੈਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਹਮਦੇ ਦਾਸ ਗੁਰ ਆਖਣ ਹਾਰ ਗੁਰ ਪਾਤਸ਼ਾਹ ਸਾਹ ਹਮਰਾਓ ਪਤੀ ਆਏ ਦੁਸ਼ਟ ਤੂ ਅੰਗੀਕਾਰ ਮਾਰ ਪਚਾਏ ਨਿੰਦ ਕੇ ਮੁਕੀਲੋ ਰੋਗ ਜੈ ਜੈਕਾਰ ਕਰੇ ਸਭ ਲੋਕ ਸੰਤਨ ਕੈ ਮਨ ਮਹਾਂ ਆਨੰਦ ਸੰਤ ਪ੍ਰਸਾਦ ਗੁਰਦੇਵ ਭਗਵੰਤ
ਸੰਗਦਨ ਕੇ ਮੁਖ ਹੂਜਲ ਭਈ ਸਗਲ ਸਥਾਨ ਨਿੰਦਕ ਕੇ ਗਏ ਸਾਸ ਸਾਸ ਜਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਵੇਪਰ ਵਾਹੇ ਸਗਲ ਪੈ ਮਿਠੇ ਜਾਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਨਕੀ ਨਿੰਦਾ ਕਰੇ ਨਾ ਕੋਈ ਜਾਕੈ ਕਰੇ ਸੋ ਦੁਖੀਆ ਹੋਏ ਹਾਠ ਪੈਰ ਜਨ ਏਕੋ ਧਿਆਏ ਜੰਮੂਆ ਤਾਂ ਕੈ ਨਿਕਟ ਨਾ ਜਾਏ ਜਨ ਨਿਰਵੈਰ ਨਿੰਦਕ ਹੰਕਾਰੀ ਜਨ ਭਲ ਮੂਕੇ ਨਿੰਦਕ ਵੇਕਾਰੀ ਗੁਰ ਕੈ ਸਿੱਖ ਸਤਿਗੁਰੂ ਧਿਆਇਆ ਜਨ ਉਪਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤਿਗੁਰ ਵਜਨ ਪਰਤ ਹੇ ਗੁਰ ਨਸਤਾਰੇ ਜੈਸਾ ਕਰ ਜੈਸਾ ਕਰੇ ਸੋ ਤੈਸਾ ਪਾਏ ਹਬਨਾਸੀ ਕੀ ਜੜ ਸਰਪਰ ਜਾਏ ਨੀਦਰਿਆ ਸਤਿਗੁਰ ਧਰ ਧੀਰੀ ਕਰ ਕਿਰਪਾ ਰੱਖੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਾ ਕੇ ਸਿਮਨ ਪੈ ਸਵਾਰੀ ਰਾਗ ਗੌੜ ਬਾਣੀ ਭਗਤਾਂ ਕੀ ਕਬੀਰ ਜੀ ਕੀ ਘਰ ਪਹਿਲਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤ ਮਿਲੇ ਕਹਿ ਸੁਣੀਏ ਕਹੀਏ ਮੇਰੇ ਸੰਤ ਮਸਟ ਕਹਿ ਕਰ ਰਹੀਏ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀਏ ਰਹਾਉ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਜਿਉਂ ਬੋਲੇ ਚੱਕ ਮਾਰੀ ਬੋਲਤ ਬੋਲਤ ਬੁੱਢੇ ਬਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕਹਿ ਕਬੀਰ ਪਛੋਸ਼ਾ ਘੱਟ ਛੋਸ਼ਾ ਭਰਿਆ ਹੋਏ ਤਾਂ ਕਬੂ ਨਾ ਡੋਲੇ ਗੌੜ ਨਰੂ ਮਰੇ ਨਰਕਾਮ ਨਹਾਵੇ ਪਸ਼ੂ ਮਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਬਾਬਾ ਰੇ ਰਹਾਉ ਗਾਂਢ ਜਲੇ ਜੈਸੇ ਮੈਂ ਲਾਗੇ ਗੌੜ ਆਕਾਸ਼ ਗਗਨ ਪਤਾਲ ਗਗਨ ਮੈਂ ਚਹੁ ਦਿਸ ਗਗਨ ਹਾਈਲੇ ਆਨੰਦ ਮੂਲ ਸਦਾ ਪਰਖੋ ਤੁਮ ਘੱਟ ਬੈਨਸੇ ਗਗਨ ਨਾ ਜੈਲੇ ਮੂਹੇ ਬਰਾਗ ਭਇਓ ਹੇ ਜੀਓ ਆਏ ਕਹਾਂ ਗਇਓ ਰਹਾਉ ਪੰਚ ਤੱਤ ਮਿਲ ਕਾਇਆ ਕੀਨੀ ਤੱਤ ਕਹਾ ਨਾ ਕੀਨ ਰੇ ਕਰਮ ਬੁੱਧ ਤੁਮ ਜੀਓ ਕਹਿਤ ਹੋ ਹੋ ਕਰਮੇ ਕਹਿਨ ਜੀਓ ਦੀਨ ਰੇ ਹਰ ਮੈਂ ਤਨ ਮੈਂ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਇਓ ਰੇ ਕਹਿ ਕਬੀਰ ਰਾਮ ਨਾਮ ਨਾ ਛੋਡੋ ਸਹਿ ਜੇ ਹੋਏ ਸੋ ਹੋਇਓ ਰੇ ਰਾਗ ਗੌੜ ਬਾਣੀ ਕਬੀਰ ਜੀਓ ਕੀ ਘਰ ਦੂਜਾ ਇੱਕ ਓਂਕਾਰ

ਮਨ ਕਟੋਰ ਹਜੂ ਨਾ ਪਤੀ ਨਾ ਕਹਿ ਕਬੀਰ ਹਮਰਾ ਗੋਵਿੰਦ ਚੌਥੇ ਪਦ ਮੈਂ ਜਨ ਕੀ ਜਿੰਦ ਗੌੜ ਨਾ ਹੀ ਮਨਸਾ ਨੇਹ ਦਿਓ ਨਾ ਹੀ ਜਾਤੀ ਕਹਾਵੇ ਸਿਓ ਨਾ ਹੀ ਜੋਗੀ ਨਾ ਹਵਤੂਤਾ ਨਾ ਇਸ ਮਾਏ ਨ ਕਹੂ ਪੂਤਾ ਇਹੋ ਮੰਦਰ ਮੈਂ ਕਿਨੋ ਵਸਾਈ ਤਾਂ ਕੀ ਹੰਤ ਨਾ ਕਹੂ ਪਾਈ ਰਹਾਓ ਨਾ ਹੋ ਗਿਰੀ ਨਾ ਹੋ ਦਾਸੀ ਨਾ ਹੇ ਰਾਜ ਨਾ ਭੀਕ ਮੰਗਾਸੀ ਨਾ ਇਸ ਪਿੰਡ ਨ ਰਖਤ ਰਾਤੀ ਨਾ ਹੋ ਬ੍ਰਾਹਮਣ ਨਾ ਇਹੋ ਖਾਤੀ ਨਾ ਹੋ ਤਪਾ ਕਹਾਵੇ ਸੇਖ ਨਾ ਹੇ ਜੀਵੇ ਨਾ ਮਰਤੇ ਮਰਤਾ ਦੇ ਕਿਸ ਮਰਤੇ ਕਹੋ ਜੇ ਕੋਈ ਰੋਵੈ ਜੇ ਹੋਵੇ ਸੋ ਪਤ ਹੋ ਖੋਵੈ ਗੁਰਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦਿਉ ਮਿਟਵਾਇਆ ਕਹਿ ਕਬੀਰ ਰਾਮ ਰਾਮ ਕੀ ਅੰਸੋ ਜਗ ਕਾਗਦ ਮਰ ਮਿਟੇ ਨਾ ਮਨਸ ਗੌੜ ਟੂਟੇ ਤਾਗੇ ਨਖੁੱਟੀ ਕਾਨ ਦੁਆਪਰ ਹੂਪਰ ਝਿਰਕਾ ਵਹਿਨ ਕਾਨ ਕੂਚ ਬਚਾਰੇ ਫੂਨ ਕਾਲ ਹਿਆ ਮੁੜੀਆ ਸਿਰ ਡੇਬੋ ਕਾਲ ਹੇ ਮੁੰਡਿਆ ਸਗਲੋ ਦਰਬ ਖੋਈ ਹਾਵਤ ਜਾਤ ਨਾਗ ਸਰ ਸੋਈ ਰਹਾਓ ਤੁਰੀ ਨਾਰ ਕੀ ਛੋਟੀ ਬਾਤਾ ਰਾਮ ਨਾਮ ਵਾਕਾ ਮਨ ਰਾਤਾ ਲੜਕੀ ਲੜਕਣ ਖੇਬੋ ਨਾਹੇ ਮੁੰਡਿਆ ਹੰਦਨ ਤਰਾਪੇ ਤਾਪੇ ਜਾਹੇ ਇੱਕ ਦੋਏ ਮੰਦਰ ਇੱਕ ਦੋਏ ਬਾਠ ਹਮ ਕੋ ਸਾਬਰ ਧੁਨ ਕੋ ਘਾਟ ਮੂਡ ਪਲੂਸ ਕਮਰ ਬੱਧ ਭੋਥੀ ਹਮ ਕੋ ਚਾਵਨ ਹੁਣ ਕੋ ਰੋਟੀ ਮੁੰਡਿਆ ਮੁੰਡਿਆ ਹੋਏ ਏਕ ਹੇ ਮੁੰਡਿਆ ਬੂਰਤ ਕੀ ਟੇਕ ਸੁਨ ਹੰਦਰੀ ਲੋਏ ਬਭਰੀ ਹਿਨ ਮੁੰਡੀਆਂ ਭੱਜ ਸਰਨ ਕਬੀਰ ਗੌੜ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਬਰਫ ਉਸ ਰਖਵਾਰਾ ਔਰ ਹੋਵੇ ਰਖਵਾਰੇ ਕੋ ਹੋਏ ਬਨਾਸ ਆਗੇ ਨੀਕਾ ਈਹਾ ਭੋਗ ਬਲਾਸ ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਕੀ ਚੰਤ ਕੀ ਨਾਰੀ ਰਹਾ ਹੋ ਸੁਹਾਗਣ ਗੱਲ ਸੋਹੇ ਹਾਰ ਸੰਤ ਕੋ ਬਿਖ ਬਿਗਰੇ ਸਾਰ ਕਰ ਸੰਗਾਰ ਬਹੇ ਪਖਿਆਰੀ ਸੰਤ ਕੀ ਠਿਕਰੀ ਫਿਰੇ ਵਿਚਾਰੀ ਸੰਤ ਭਾਗ ਉਹ ਪਾਛੇ ਪਰੇ ਗੁਰਪ੍ਰਸਾਦੀ ਮਾਰੋ ਡਰੇ ਸਾਗਤ ਕੀ ਉਹ ਪਿੰਡ ਪ੍ਰਹਿਣ ਹਮ ਕੋ ਦ੍ਰਿਸ਼ਟ ਪਰੇ ਤਰਾ ਤਰਖ ਡੈਣ ਹਮ ਤਿਸ ਕਾ ਬਹੁ ਜਾਣਿਆ ਭਿਓ ਜਬ ਉਹ ਕਿਰਪਾਲ ਮੇਰੇ ਗੁਰਦੇਵ ਕਹੋ ਕਬੀਰ ਜਬ ਬਾਹਰ ਭਰੀ ਸੰਸਾਰੇ ਕੇ ਅੰਚਲ ਲੱਗੈ ਗੌੜ ਗ੍ਰਹਿ ਸੋਭਾ ਜਾ ਕੇ ਹੈ ਨਾਹੀਂ ਆਵਤ ਪਰਿਆ ਖੁਦੇ ਜਾਹੇ ਵਾਕੇ ਅੰਤਰ ਨਹੀਂ ਸੰਤੋਖ ਬਹਿਨ ਸੁਹਾਗਣ ਲਾਗੇ ਦੋਗ ਧਨ ਸੁਹਾਗਣ ਮਹਾਂਪਵੀਰ ਤਪੇ ਤਵੀਰ ਸਰ ਡੂਲੇ ਚੀਤ ਰਹਾਓ ਸੁਹਾਗਣ ਕਿਰਪਨ ਕੀ ਭੂਤੀ ਸੇਵਕ ਤਜ ਜਗਤ ਸਿਉਣ ਸੂਤੀ ਸਾਧੂ ਕੇ ਠਾਂਡੀ ਦਰਬਾਰ ਸਰਨ ਧੂਰੀ ਮੋਹ ਕੋ ਨਿਸਤਾਰ ਸੁਹਾਗਣ ਹੈ ਅਤ ਸੁੰਦਰੀ ਪੱਗ ਨੀਵਰ ਛਨਕ ਛਨਹਰੀ ਜੋ ਲੱਗ ਪ੍ਰਾਣ ਤੋ ਲੱਗ ਸੰਗੇ ਨਾਹੀਂ ਨਾ ਚੱਲੀ ਬੇਗ ਉੱਠ ਨੰਗੇ ਸੁਹਾਗਣ ਪਵਨ ਤ੍ਰੈ ਲੀਆ ਹਾਠ ਦਸ ਆਠ ਪ੍ਰਾਣ ਤੀਰਥ ਰਸ ਕੀ ਹੈ ਬ੍ਰਾਹਮਣ ਬਿਸਨ ਮਹਿ ਦਿਉ ਬੇਦਿਆ ਵੱਡੇ ਭੂਤ ਰਾਜੇ ਲੈ ਛਿਦ ਹੈ ਸੁਹਾਗਣ ਹੋਰ ਵਾਰ ਨਾ ਪਾਰ ਪਾਂਚ ਨਾਰਦ ਲੈ ਸੰਗ ਬਿਦਵਾਰ ਪਾਂਚ ਨਾਰਦ ਕੇ ਮਿਟਵੇ ਪੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਗੌੜ ਜੈਸੇ ਮੰਦਰ ਮੈਂ ਬਲ ਹਰ ਨਾ ਠਹਾਰੈ ਨਾ ਬਿਨਾ ਕੈਸੇ ਪਾਰ ਉਤਰੈ ਕੁੰਭ ਬਿਨਾ ਜਲ ਨਹੀਂ ਟਿਕਾਵੈ ਸਾਧੂ ਬਿਨਾ ਕੈਸੇ ਅਵਗਤ ਜਾਵੈ ਯਾਰੋ ਕਿਤਸੈ ਜੋ ਰਾਮ ਨਾ ਚੇਤੇ ਤਨ ਮਨ ਰਮਤ ਰਹੇ ਮੈਂ ਖੇਤੈ ਰਹਾਓ ਜੈਸੇ ਹਲ ਹਰ ਬਿਨਾ ਜਿਮੀ ਨਹੀਂ ਬੋਈਐ ਸੋਤ ਬਿਨਾ ਕੈਸੇ ਮਣੀ ਪਰੋਈਐ ਕੁੰਡੀ ਬਿਨਾ ਕੈਸੇ ਗੰਟ ਚੜਾਈਐ ਸਾਧੂ ਬਿਨਾ ਤੈਸੇ ਅਵਗਤ ਜਾਈਐ ਜੈਸੇ ਮਾਤ ਪਿਤਾ ਬਿਨਾ ਬਾਲ ਨਾ ਹੋਈ ਬਿਲ ਬਿੰਬ ਬਿਨਾ ਕੈਸੇ ਕਪੜੇ ਧੋਈ ਘੋਰ ਬਿਨਾ ਕੈਸੇ ਅਸਵਾਰ ਸਾਧੂ ਬਿਨਾ ਨਹੀਂ ਦਰਬਾਰ ਜੈਸੇ ਬਾਜੇ ਬਿਨ ਨਹੀਂ ਲੀਜੇ ਫੇਰੀ ਕਸਮ ਸੁਹਾਗਣ ਤਜ ਹਹੇਰੀ ਕਹਿ ਕਬੀਰ ਇੱਕੇ ਕਰਨਾ ਗੁਰਮੁਖ ਹੋਏ ਬੋਰ ਨਹੀਂ ਮਰਨਾ ਗੌੜ ਕੂਟਣ ਹੋਏ ਸੋ ਮਨ ਕੁੱਟ ਕੂਟੇ ਮਨ ਕੂਟੇ ਤੋ ਜਮ ਨਹੀਂ ਛੂਟੇ ਕੁੱਟ ਕੁੱਟ ਮਨ ਕਸਵੱਟੀ ਲਾਵੇ ਸੋ ਕੂਟਣ ਮੁਕਤ ਬੋ ਪਾਵੇ ਕੂਟਣ ਕਿਸੇ ਕਰੋ ਸੰਸਾਰ ਸਗਲ ਬੋਲਣ ਤੇ ਕੇ ਮਾਹੀ ਵਿਚਾਰ ਰਹਾਓ ਨਾਚਣ ਨਾਚਣ ਸੋਈ ਜੋ ਮਨ ਸੋ ਨਾਚੈ ਝੂਠ ਨਾ ਪਤੀਐ ਪਰਚੇ ਸੱਚੈ ਇਹ ਮਨ ਆਗੇ ਪੂਰੇ ਤਾਲ ਇਸ ਨਾਚਣ ਕੈ ਮਨ ਰਖਵਾਲ ਬਜਾਰੀ ਸੋ ਜੋ ਬਜਾਰੇ ਸੋ ਦੇ ਪਾਂਚ ਪਤੀਲੇ ਕੋ ਪ੍ਰਬੋਧੇ ਨੋ ਨਾਇਕੀ ਭਗਤਨ ਪਛਾਣੈ ਸੋ ਬਜਾਰੀ ਹਮ ਗੁਰ ਮਾਨੇ ਤਸਕਰ ਸੋਏ ਜੇ ਤਾਤ ਨਾ ਕਰੇ ਹਿੰਦਰੀ ਕੈ ਜਤਨ ਨਾਮ ਹੁਚਰੇ ਕਹੋ ਕਬੀਰ ਹਮ ਐਸੇ ਲਖਣ ਧਨ ਗੁਰਦੇਵ ਹੱਤ ਰੂਪ ਬਚਕਣ ਗੌੜ ਧਨ ਗੋਪਾਲ ਗੋਪਾਲ ਧਨ ਗੁਰਦੇਵ ਧਨ ਹਨਾਦ ਭੂਖੇ ਕਵਲ ਟਹਿਕੇਵ ਧਨ ਹੋਏ ਧਨ ਜਿਨ ਐਸੀ ਜਾਨ ਤਿਨ ਕਹੋ ਮਿਲਬੋ ਸਿੰਘ ਪਾਣ ਆਦ ਪੁਰਖ ਤੇ ਹੋਏ ਹੋਏ ਅਨਾਦ ਜਪੀਏ ਨਾਮ ਨਾਨਕੇ ਸਾਧ ਰਹਾਓ ਜਪੀਏ ਨਾਮ ਜਪੀਏ ਹਨ ਹੰਬੇ ਕੇ ਸੰਗ ਨੀਕਾ ਵਨ ਅੰਨੇ ਬਾਰ ਜੋ ਨਰ ਹੋਵੇ ਤੀਨ ਭਵਨ ਮੈਂ ਆਪਣੀ ਖੋਵੇ।

0: ਵੇਲੇ ਹਨ ਕਰੇ ਪਖੰਡ ਨਾ ਸੁਹਾਗਣ ਨਾ ਹੋ ਰੰਡ ਜਗ ਮੈਂ ਬਖਤੇ ਦੁੱਧ ਧਾਰੀ ਗੁਪਤੀ ਖਾਵੇ ਬਟਕਰਾ ਸਾਰੀ ਅੰਨੇ ਬਿਨਾ ਨਾ ਹੋਏ ਸਕਾਲ ਤਜੀਏ ਅੰਨ ਮਿਲੇ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਧਨ ਅਨੰਦ ਠਾਕਰ ਮਨ ਮਾਨਿਆ ਰਾਗ ਗੌੜ ਬਾਣੀ ਨਾਮ ਦੇਵ ਜੀ ਕੀ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ ਤਉ ਨ ਪੂਜੇ ਹਰ ਕੀਰਤਨ ਨਾਮਾ ਆਪਣੇ ਰਾਮੇ ਭੱਜ ਰੇ ਮਨ ਹਾਲਸੀ ਹਰਾਉ ਗਿਆ ਪਿੰਡ ਭਰਤਾ ਬਨਾਰਸ ਆਸ ਬਸਤਾ ਮੁੱਖ ਵੇਦ ਚਤਰ ਪੜਤਾ ਸਗਲ ਧਰਮ ਅਛੇਤਾ ਗੁਰ ਗਿਆਨ ਇੰਦਰ ਦ੍ਰਿੜਤਾ ਖੱਟ ਕਰਮ ਸਹਿਤ ਰਹਿਤਾ ਸੇਵਾ ਸਖਤ ਸਬਾਦਿੰਗ ਮਨ ਛੋੜ ਛੋੜ ਸਗਲ ਸਭਿਅਤਿੰਗ ਸਿਮਰ ਸਿਮਰ ਗੋਬਿੰਦਿੰਗ ਭਜ ਨਾਮਾ ਤਰਸ ਭਵ ਸਿਧਿੰਗ ਗੌਰ ਨਾਮ ਭਰਮੇ ਜੈਸੇ ਮਿਰਗਾਏ ਪ੍ਰਾਣ ਤਜੇ ਵਾਹ ਕੋ ਧਿਆਨ ਨ ਜਾਏ ਹੈਸੇ ਰਾਮਾ ਹੈਸੇ ਹੀਰੋ ਰਾਮ ਛੋੜ ਚਿਤ ਅਨੰਤ ਨ ਫੇਰੋ ਰਹਾਓ ਜੀ ਜੋ ਮੀਨਾ ਹੀਰੇ ਪਸੁਵਾਰਾ ਸੋਨਾ ਗੜ ਤੇ ਹੀਰੇ ਸੁਨਾਰਾ ਜਿਉ ਬਖਈ ਹੈਰੇ ਪਰ ਨਾਰੀ ਕੌਡਾ ਡਾਰਤ ਹੀਰੇ ਜੁਆਰੀ ਜੈ ਜੈ ਦੇਖੋ ਤੈ ਤੈ ਰਾਮਾ ਹਰ ਕੇ ਚਰਨ ਨਿਤ ਧਿਆਵੇ ਨਾਮਾ ਗੌੜ ਮੋਹ ਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰਬੇ ਨ ਜਾਨੋ ਬਾਲ ਬਾਬ ਬੇਟਲਾ ਬਾਂਹ ਦੇ ਰਹਾਉ ਨਰਤੇ ਸੁਰ ਹੋਏ ਜਾਤ ਨਿਮਕ ਮੈਂ ਸਤਿਗੁਰ ਬੁੱਧ ਸਿੱਖ ਲਾਈ ਨਰਤੇ ਉਪਜ ਸੁਰਗ ਕੋ ਜੀਤਿਓ ਸੋ ਹਉਕਤ ਮੈਂ ਪਾਈ ਜੈ ਜੈ ਧੂਪ ਨਾਰਦ ਟੇਕੈ ਨੇਕ ਟਕਾਵੋ ਮੋਹੇ ਤੇਰੇ ਨਾਮ ਅਮਲੰ ਬਹੁ ਜਨ ਉਭਰੇ ਨਾਮੇ ਹੀ ਨਿਸ ਮਤ ਹੇ ਗੌੜ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਪਾਣੀਆਂ ਬਿਨ ਮੀਨ ਤਲਫੈ ਜੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਹਾਉ ਜੈਸੇ ਗਾਏ ਕਾ ਬਾਦਸ਼ਾਹ ਝੂਟਲਾ ਥਨ ਝੋਕਤਾ ਮਾਖਣ ਲੂਟਤਾ ਨਾਮ ਦਿਓ ਨਰੈਣ ਪਾਇਆ ਗੁਰ ਭੇਟ ਤ ਲੱਖ ਲਖਾਇਆ ਜੈਸੇ ਵਿਖੇ ਹੇਤ ਪਰ ਨਾਰੀ ਹੈਸੇ ਨਾਮ ਪ੍ਰੀਤ ਮਰਾਰੀ ਜੈਸੇ ਤਪਤੇ ਨਿਰਮਲ ਘਾਮਾ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾ ਗੌੜ ਬਾਣੀ ਨਾਮ ਦਿਓ ਜੀ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਕੇ ਉੱਤਮ ਧਰਮਾ ਹਰ ਹਰ ਕਰਤ ਜਾਏ ਕੁਲ ਹਰੀ ਮੈਂ ਹਰ ਹੰਦਲੇ ਕੀ ਲਾ ਕਰੀ ਹਰ ਨਮ ਤੇ ਹਰੇ ਨਮੇ ਹਰ ਹਰ ਕਰਤ ਨਹੀਂ ਦੁੱਖ ਜੰਮੇ ਰਹਾਉ ਹਰ ਨਮਸ ਹਰ ਨਾਕਸ ਹਰੇ ਪ੍ਰਾਣ ਹਜੇ ਮਲ ਕੀਓ ਬੈਕੁੰਠੇ ਥਾਨ ਸੂਆ ਪ੍ਰਾਪਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੇ ਭਰੀ ਸਿਮਰਨ ਦਰੋਪਤ ਸੁਤ ਹੁਦਰੀ ਗੌਤਮ ਸਤੀ ਸਿਲਾ ਨਿਸਤਰੀ ਕੇਸ ਕੰਸ ਮਥਨ ਜਿਨ ਕੀਆ ਜੀਆ ਦਾਨ ਕਾਲੀ ਕਹੋ ਦੀਆ ਪਰਮਤ ਨਾਮਾ ਐਸੋ ਹਰੀ ਜਾਸ ਜਪਤ ਜੋ ਆਪਣਾ ਟਰੀ ਗੌੜ ਪੈਰੋ ਸੂਤ ਸੀਤਲਾ ਧਾਵੇ ਖਰਾ ਬਾਣ ਤੇ ਉਰ ਛਲ ਹਡਾਵੇ ਤੋ ਤੋ ਹੀ ਕਰਮਈਆ ਲੇਹੋ ਆਣ ਦੇਵ ਬਦਲਾਮਨ ਦਿਓ ਰਹਾਓ ਸਿਵ ਸਿਵ ਕਰਤੇ ਜੋ ਨਰ ਧਿਆਵੇ ਬਰਦ ਚੜੇ ਟੋਰ ਚਮਕਾਵੇ ਮਹਾ ਮਾਈ ਕੀ ਪੂਜਾ ਕਰੇ ਨਰ ਤੇ ਨਾਰ ਹੋਏ ਹੋ ਤਰੇ ਤੂੰ ਕਈਅਤ ਹੀ ਹਾਤ ਭਾਵਣੀ ਮੁਕਤ ਕੀ ਬਰੀਆ ਕਾਂ ਛਪਾਨੀ ਗੁਰਮਤ ਰਾਮ ਨਾਮ ਗਉ ਮੀਤਾ ਪਰਮ ਨਾਮਾ ਹਿਉ ਕਹਿ ਗੀਤਾ ਬਲਾਵਲ ਗੌੜ ਆਜ ਨਾਮੈ ਬੇਠਰਾ ਦੇਖਿਆ ਮੂਰਖ ਕੋ ਸਮਝਾਓ ਰੇ ਬਹਾਰਾ ਹਾਓ ਪਾਂਡੇ ਤੁਮਰੀ ਗੇਤਰੀ ਲੋਧੇ ਕਾ ਖੇਤ ਖਾਤੀ ਥੀ ਲੇ ਕਰ ਠੇਗਾ ਲਗਰੀ ਧੋਰੀ ਲਾਂਗਤ ਲਾਂਗਤ ਜਾਤੀ ਥੀ ਪਾਂਡੇ ਤੁਮਰਾ ਨਿਮੋ ਦਿਓ ਧੋਰੇ ਬਲਦ ਚੜਿਆ ਆਪਤ ਦੇਖਿਆ ਥਾ ਮੋਦੀ ਕੇ ਕਰਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋ ਪੀ ਆਪਤ ਦੇਖਿਆ ਥਾ ਰਾਵਣ ਸੇਤੀ ਸਰਵਰ ਹੋਈ ਕਰ ਕੀ ਜੋਏ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸਹੀ ਸੇਵਿਆ ਜੈ ਦੇਹੁਰਾ ਕੀ ਦੇਹੁਰਾ ਨਾਮ ਸੀਤ ਰਾਗ ਗੌੜ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਕੰਦ ਮਕੰਦ ਜਪੋ ਸੰਸਾਰ ਬਿਨ ਮਕੰਦ ਤਨ ਹੋਏ ਹੋ ਹਾਰ ਸੋਈ ਮਕੰਦ ਮੁਕਤ ਕਾ ਦਾਤਾ ਸੋਈ ਮਕੰਦ ਹਮਰਾ ਪਿਤ ਮਾਤਾ ਜੀਵਤ ਮਕੰਦੇ ਮਰਤ ਮਕੰਦੇ ਤਾਂ ਕੋ ਸੇਵਕ ਕੋ ਸਦਾ ਹਨੰਦੇ ਰਹਾਉ ਮਕੰਦ ਮਕੰਦ ਹਮਾਰੇ ਪੋ ਪੁਰਾਨਿੰਗ ਜਪ ਮਕੰਦ ਮਸਤਕ ਨਿਸਾਨਿੰਗ ਸੇਵ ਮਕੰਦ ਕਰੇ ਬੇਰਾਗੀ ਸੋਏ ਮਕੰਦ ਬੋਲੰਦ ਨਾ ਲਾਦੀ ਇੱਕ ਮਕੰਦ ਟਰੇ ਦ ਉਪਕਾਰ ਹਮਰਾ ਕਹਾਂ ਕਰੇ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੂੰ ਹੀ ਮਕੰਦ ਜੋਗ ਜੁਗ ਤਾਰ ਉਪਜੋ ਗਿਆਨ ਹੁਆ ਪ੍ਰਗਾਸ ਕਰ ਕਿਰਪਾ ਲੀਏ ਕੀਰਤ ਦਾਸ ਕਹੋ ਨਾ ਕਹੋ ਰਵਿਦਾਸ ਅਬ ਤਿਸ ਨਾ ਝੁਕੀ ਜਪ ਮਕੰਦ ਸੇਵਾ ਤਾਹੂ ਕੀ ਗੌੜ ਜੇ ਉਹ ਅੜਸਠ ਤੀਰਥ ਨਹਾਵੈ ਜੇ ਉਹ ਦੁਆ ਦਿਸ ਸਿਰਾ ਪਜਾਵੈ ਜੇ ਉਹ ਕੂਪ ਤਟਾ ਦਿਵਾਵੈ ਕਰੇ ਨਿੰਦ ਸਭ ਵਿਰਥਾ ਜਾਵੈ ਸਾਧ ਕੀ ਨਿੰਦਕ ਕੈਸੇ ਤਰੇ ਸਰਪਰ ਜਾਨੋ ਨਰਕ ਹੀ ਪਰੇ ਰਹੋ ਜਿਉ ਗ੍ਰਹਿਣ ਕਰੇ ਕੁਲ ਲਿਖੇਤ ਆਪੇ ਨਾਰ ਸਿੰਗਾਰ ਸਮੇਤ ਸਗਲੀ ਸਿਮਰਤ ਸਰਵਣੀ ਸੁਣੇ ਕਰੇ ਨਿੰਦ ਕਮਣੇ ਨਹੀਂ ਗੁਣੇ ਜਿਉ ਅਣਕ ਪ੍ਰਸਾਦ ਕਰਾਵੈ ਭੂਮ ਦਾਨ ਸੋਭਾ ਮੰਡਪ ਪਾਵੈ ਆਪਣਾ ਬਗਾਰ ਬਰਾਨਾ ਸਾਂਢੇ ਕਰੇ ਨਿੰਦ ਬੋ ਜੂਨੀ ਹਾਂਡੇ ਨਿੰਦਕ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸੁਧਾਰਿਆ ਜੋੜ ਰਾਮ ਕਲੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੂਨੀ ਸਾਹਿਬਾਂ ਗੁਰਪ੍ਰਸਾਦ ਕੋਈ ਪੜਤਾ ਸਿਸਕ੍ਰਿਤਾ ਕੋਈ ਪੜੇ ਪੁਰਾਣਾ ਕੋਈ ਨਾਮ ਜਪੇ ਜਮਕਾਲੀ ਲਾਗੇ ਤਿਸੇ ਧਿਆਨ ਨਾ ਅਭਹੀ ਕਾਬੇ ਕਿਛੂ ਨਾ ਜਾਣਾ ਤੇਰਾ ਹਿੱਕੋ ਨਾ ਪਛਾਣਾ ਨਾ ਜਾਣਾ ਹਰੇ ਮੇਰੀ ਕਮਣ ਗੱਤੇ ਰਾਮ ਮੂਰਖ ਗਿਆਨ ਸਰਨ ਪ੍ਰਭ ਰੱਤੇ ਕਰ ਕਿਰਪਾ ਰਾਖੋ ਮੇਰੀ ਰਾਜ ਪੱਤੇ ਰਹਾਓ ਕਬੂ ਜੀੜਾ ਓਬ ਜਗਤ ਚੜ੍ਹਤ ਹੈ ਕਬੂ ਜਾਏ ਪਿਆਲੇ ਲੋਭ ਜੀੜਾ ਤਿਰਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਾਜੇ ਮਾਈ ਏਕੇ ਏਕ ਚੱਲੇ ਹਮ ਦੇਖ ਸੁਆਮੀ ਭਾਏ ਬਲੰਤੀ ਹਾਈ ਨਾ ਕਿਸੇ ਕਾ ਮੀਤ ਨਾ ਕਿਸੇ ਕਾ ਭਾਈ ਨਾ ਕਿਸੇ ਬਾਪ ਨਾ ਮਾਈ ਪਰਮਤ ਨਾਨਕ ਜੇ ਤੂੰ ਦੇਵੇ ਅੰਤੇ ਹੋਏ ਸਖਾਈ ਰਾਮ ਕਲੀ ਮਹੱਲਾ ਪਹਿਲਾ ਸਰਬ ਜੋ ਤੇਰੀ ਪਸਰ ਰਹੀ ਜੈ ਜੈ ਦੇਖਾਂ ਤਹਿ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਹੰਦ ਕੋ ਮਾਇਆ ਮਨ ਗਾਂਢਿਆ ਕਿਉਂ ਕਰ ਉਤਰੋ ਭਾਰ ਸੁਆਮੀ ਰਹੋ ਜੈ ਪੀਤਰ ਕਟ ਭੀਤਰ ਬਸਿਆ ਬਾਰ ਕਾਹੇ ਨਾਹੀ ਤਿਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੇ ਆਪੇ ਦੂਰ ਆਪੇ ਸਰਬ ਰਿਹਾ ਭਰਪੂਰ ਸਤਿਗੁਰ ਮਿਲੇ ਅੰਧੇਰਾ ਜਾਏ ਜੈ ਦੇਖਾ ਤੈ ਰਿਹਾ ਸਮਾਏ ਅੰਤਰ ਸਹੀ ਸਭ ਬਾਹਰ ਮਾਇਆ ਨੈਣੀ ਲਾਗ ਸਬਾਣੀ ਪਰਮਤ ਨਾਨਕ ਦਾਸਨ ਦਾਸਾ ਪਰਤਾਹੇਗਾ ਪ੍ਰਾਣੀ ਰਾਮ ਕਲੀ ਮਹੱਲਾ ਪਹਿਲਾ ਜਿਤ ਦਰ ਵਸੇ ਕਵਣ ਦਰ ਕਹੀਐ ਦਰਾ ਭੀਤਰ ਦਰ ਕਵਣ ਲਹੇ ਜਿਸ ਦਰ ਕਾਰਨ ਫਿਰਾ ਉਦਾਸੀ ਸੋ ਦਰ ਕੋਈ ਆਏ ਕਹੇ ਕਿਨ ਬਿਦ ਸਾਗਰ ਤਰੀਆ ਜੀਵਤਿਆਂ ਨੈ ਮਰੀਐ ਰਹਾਉ ਦੁੱਖ ਦਰਵਾਜਾ ਹੋ ਰੋਹ ਰਖਵਾਰਾ ਆਸਾਂ ਦੇ ਸਾ ਦੋਏ ਪੱਟ ਜੜੇ ਮਾਇਆ ਜਲ ਖਾਟੀ ਪਾਣੀ ਘਰ ਬਾਂਧਿਆ ਸਤ ਕਹਿ ਆਸਣ ਪੁਰਖ ਰਹੇ ਕਿੰਨੇ ਨਾਮਾ ਅੰਤ ਨਾ ਜਾਣਿਆ ਤੁਮ ਸਰ ਨਾਹੀਂ ਅਵਰ ਰਹੇ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੇ ਆਪ ਕਰੇ ਜਬ ਆਸਾਂ ਦੇਸਾ ਤਬ ਹੀ ਕਿਉਂ ਕਰੇ ਇੱਕੋ ਕਹੇ ਆਸਾ ਭੀਤਰ ਰਹੇ ਨਿਰਾਸਾ ਤਉ ਨਾਨਕ ਏਕ ਮਿਲੇ ਇਨ ਬਿਦ ਸਾਗਰ ਤਰੀਐ ਜੀਵਤਿਆਂ ਉਹ ਮਰੀਐ ਰਹਾਉ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਜੀ ਬਾਜੇ ਲੋਕ ਸੁਣੇ ਪੁੱਤ ਝੋਲੀ ਮੰਗਣ ਕਹਿ ਤਾਂ ਹੀ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਹਰ ਨ ਲਾਗੇ ਰਹਾਉ ਪ੍ਰਾਣੀ ਪ੍ਰਾਣੀ ਪਰਮਤ ਬੰਧ ਰਾਖੇ ਚੰਦ ਸੂਰਜ ਮੁੱਖ ਦੀਏ ਮਰਨ ਜੀਵਨ ਕਹੋ ਧਰਤੀ ਦੀਨੀ ਹੇਤੇ ਗੁਣ ਵਿਚਰੇ ਸਿੱਧ ਸਾਧਕ ਹਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ ਜੇ ਤਿੰਨ ਮਿਲਾਂ ਤਾਂ ਕੀਰਤਿ ਆਖਾਂ ਤਾਂ ਮਨ ਸੇਵ ਕਰੇ ਕਾਗਦ ਕਾਗਦ ਲੂਣ ਰਹੇ ਕਰਤ ਸੰਘੇ ਪਾਣੀ ਕਮਲ ਰਹੇ ਐਸਾ ਭਗਤ ਮਿਲ ਜਨ ਨਾਨਕ ਤਿੰਨ ਜਮ ਕਿਆ ਕਰੇ ਰਾਮ ਕਲੀ ਮਹੱਲਾ ਪਹਿਲਾ ਸੁਣੋ ਮਛਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਿਤ ਡੋਲੇ ਹੈਸੀ ਐਸੀ ਜੁਗਤ ਜੋ ਕੋ ਪਾਲੈ ਆਪ ਤਰੇ ਸਗਲੇ ਕੁਲ ਤਾਰੇ ਸੋ ਹੋ ਧੂਤ ਐਸੀ ਮਤ ਮਤ ਪਾਵੈ ਹੈਨਸ ਸੁਨ ਸਮਾਦ ਸਮਾਵੈ ਰਹਾਓ ਭਿਖਿਆ ਪਾਏ ਭਗਤ ਪੈ ਚੱਲੇ ਹੋਵੇ ਸੋ ਤ੍ਰਿਪਤ ਸੰਤੋਖ ਮੁੱਲੇ ਗਿਆਨ ਰੂਪ ਹੋਏ ਆਸਣ ਪਾਵੈ ਸੱਚ ਨਾਮ ਤਾੜੀ ਚਿਤ ਲਾਵੈ ਨਾਨਕ ਬੋਲੇ ਅੰਮ੍ਰਿਤ ਬਾਣੀ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਮਛਿੰਦਰਾ ਤੂੰ ਨਿਸਾਨੀ ਆਸਾ ਮਾਏ ਨਿਰੰਸਣ ਵਸਾਏ ਨਿਚੋ ਨਾਨਕ ਕਰਤੇ ਪਾਏ ਪਰਮਤ ਨਾਨਕ ਗਮ ਸੁਣਾਏ ਗੁਰ ਚੇਲੇ ਕੀ ਸੰਦ ਮਲਾਏ ਦੀਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਝੀ ਪਾਏ ਰਾਮ ਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗੇ ਮਤ ਜਾਈ ਸਨਮੁਖ ਸਿੱਧ ਭੇਟਣ ਕੋ ਹਾਏ ਨਿਚੋ ਦੀ ਵਡਿਆਈ ਗੁਰਤਾਰ ਤਾਰਨ ਹਾਰਿਆ ਦੇ ਭਗਤ ਪੂਰਨ ਹਵਨਾਸੀ ਤੋ ਤੁਜ ਕੋ ਬਰਿਹਾਰਿਆ ਰਹੋ ਸਿੱਧ ਸਾਧਕ ਜੋਗੀ ਹਰ ਜੰਗਮ ਹੇਕੋ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿਜਤ ਤੇ ਸਵਾਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸ਼ਬਦ ਨਵੇਰਾ ਰਾਮ ਕਲੀ ਮਹੱਲਾ ਪਹਿਲਾ ਸੁਰਤੀ ਸੁਰਤਰ ਲਾਈਏ ਹੇਤ ਤਨ ਕਰ ਤੁਲਾ ਲੰਘੇ ਜੇਤ ਅੰਤਰ ਪਾਏ ਕਿਸੇ ਤੂੰ ਰੁਖ ਰੱਖ ਹੈਨਸ ਦੀਵਾ ਬਲੇ ਅਤਕ ਐਸਾ ਦੀਵਾ ਨੀਰ ਤਰਾਏ ਜਿਤ ਦੀਵੇ ਸਭ ਸੋਝੀ ਪਾਏ ਰਹਾਓ ਅੱਛੀ ਮਿੱਟੀ ਸੋਝੀ ਹੋਏ ਤਾਂ ਕਾ ਕੀਆ ਮਾਨੇ ਸੋਏ ਕਰਨੀ ਸੇ ਕਰ ਚੱਕੋ ਢਾਲ ਹੱਥੇ ਹੋਥੇ ਨਿਭੀ ਨਾਲ ਆਪੇ ਨਜ਼ਰ ਕਰੇ ਤਾਂ ਸੋ ਆਪੇ ਨਜ਼ਰ ਕਰੇ ਜਾਂ ਸੋਏ ਗੁਰਮੁਖ ਵਿਰਲਾ ਬੂਝੇ ਕੋਏ ਤਿਤ ਕੱਟ ਦੀਵਾ ਨਿਚਰ ਹੋਏ ਪਾਣੀ ਮਰੇ ਨਾ ਬੁਝਾਇਆ ਪਾਣੀ ਮਰੇ ਨਾ ਬੁਝਾਇਆ ਜਾਏ ਐਸਾ ਦੀਵਾ ਨੀਰ ਤਰਾਏ ਡੋਲੇ ਵਾਹੁ ਨਾ ਵੱਡਾ ਹੋਏ ਆਪੇ ਸਿਉ ਸਿੰਘਾਚਣ ਲੋਏ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਰਤਨ ਪਾਈਐ ਗੁਣੀ ਅਸਾਂਸ ਐਸਾ ਦੀਵਾ ਬਾਲੇ ਕੋਏ ਨਾਨਕੇ ਪ੍ਰੰਗਤ ਹੋਏ ਰਾਮ ਕਲੀ ਮਹੱਲਾ ਪਹਿਲਾ ਤੁਧਨੋ ਨਿਵਣ ਮੰਨਣ ਤੇਰਾ ਨਾਉ ਸਾਚ ਭੇਟ ਬੈਸਣ ਕਉ ਥਾਉ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ ਨਾਨਕ ਬਿਰਤਾ ਕੋਏ ਨਾ ਹੋਏ ਐਸੀ ਦਰਗੇ ਸਾਚਾ ਸੋਏ ਰਹਾਉ ਪ੍ਰਾਪਤ ਹੋਤਾ ਕਰਮ ਪਸਾਓ ਤੂੰ ਦੇਵੇ ਮੰਗਤ ਜਨ ਚਾਓ ਭਾਂਡੇ ਪਾਉ ਪਵੇ ਤਤਕਾਲ ਧੁਰ ਕੈ ਛੋਟੀ ਕੀਮਤ ਪਾਏ ਜਿਨ ਕਿਛ ਕੀਆ ਸੋ ਕਿਛ ਕਰੇ ਆਪਣੀ ਕੀਮਤ ਆਪੇ ਧਰੇ ਗੁਰਮੁਖ ਪ੍ਰਗਟ ਹੋਆ ਹਰ ਹਰ ਰਾਏ ਨਾ ਕੋ ਆਵੇ ਨਾ ਕੋ ਜਾਏ ਲੋਕ ਬਕਾਰ ਕਹੇ ਮੰਗਤ ਜਨ ਮੰਗਤ ਮਨ ਨਾ ਪਾਇਆ ਤਾਂ ਕਾ ਕਹਿਣ ਕਹਾਇਆ ਰਾਮ ਕਲੀ ਮਹੱਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਮਣ ਬੁਝੇ ਬਿਤ ਜਾਣੇ ਉੱਤ ਪੁੱਜ ਚਲਤ ਹਾਪ ਕਰੇ ਚੀਨੇ ਹਾਪੇ ਤੱਤ ਪਛਾਣੇ ਐਸਾ ਗਾਣ ਵਿਚਾਰੇ ਕੋਈ ਤਿਵ ਤਿਸ ਤੇ ਮੁਕਤ ਪਰਮਗਤ ਹੋਈ ਰਹਾ ਉਹ ਦਿਨ ਰਹਿਣ ਰਹਿਣ ਰਹਿਣ ਮੈਂ ਦਿਨੀਅਰ ਹੁਸਨ ਸੀਤ ਬਿਤ ਸੋਈ ਤਾਂ ਕਿ ਗਤ ਮਿਤ ਹਵਰ ਨਾ ਜਾਣੇ ਗੁਰਬਿਣ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ ਮਨ ਮੈਂ ਜੋਤ ਜੋਤ ਮੈਂ ਮਨੂਆ ਪੰਚ ਮਿਲੇ ਗੁਰ ਭਾਈ ਨਾਨਕ ਤਿੰਨ ਕੇ ਸਦ ਬਿਲਿਹਾਰੀ ਜਨ ਹੇਕ ਸ਼ਬਦ ਲਈ ਬਿਲਾਈ ਰਾਮ ਕਲੀ ਮਹੱਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਧਾਰੀ ਤਾਂ ਹੋਮੇ ਵਿੱਚੋਂ ਮਾਰੀ ਸੋ ਸੇਵਕ ਰਾਮ ਪਿਆਰੀ ਜੋਗਰ ਸ਼ਬਦੀ ਵਿਚਾਰੀ ਸੋ ਹਰ ਜਨ ਹਰ ਪ੍ਰਭਾਵੇ ਹੈ ਭਗਤ ਕਰੇ ਦਿਨ ਰਾਤੀ ਇਲਾਜ ਛੋੜ ਹਰ ਗੁਣ ਗਾਵੇ ਰਹਾਉ ਧੰਨ ਵਾਜੇ ਹਨਾ ਧਕੋਰਾ ਮਨ ਮਾਨਿਆ ਹਰ ਰਸ ਮੋਹਰਾ ਗੁਰ ਪੂਰੇ ਸੱਚ ਸਮਾਇਆ ਗੁਰ ਆਦਿ ਪੁਰਖ ਹਰ ਪਾਇਆ ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰਗ ਪਾਣੀ ਹਰ ਤੈ ਤੀਰਥ ਵਰਤ ਤਪ ਸਾਰੇ ਗੁਰ ਮਿਲ ਗਏ ਹਰ ਨਿਸਤਾਰੇ ਜੈ ਹਪ ਗਿਆ ਪਉ ਪਾਗਾ ਗੁਰਚਾਨੀ ਸੇਵਕ ਲਾਗਾ ਗੁਰਵ ਸਤਿਗੁਰ ਭਰਮ ਚੁਕਾਇਆ ਕਉ ਨਾਨਕ ਸ਼ਬਦ ਮਲਾਇਆ ਰਾਮ ਕਲੀ ਮਹੱਲਾ ਪਹਿਲਾ ਸ਼ਾਦਨ ਭੋਜਨ ਭਾਗਨ ਭਾਗਤ ਭਾਗਾ ਖੁਦਿਆ ਦੁਸ਼ਟ ਜਲੇ ਦੁਖੇ ਹਾਗਾ ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤ ਭਗਤ ਪਵੇ ਜਨ ਕੋਈ ਜੋਗੀ ਜੁਗਤ ਸਹਿਜ ਕਰ ਚਵਾਸਾ ਹੇਕ ਦ੍ਰਿਟ ਏਕੋ ਕਰ ਦੇਖਿਆ ਭੀਖਿਆ ਭਾਏ ਸ਼ਬਦ ਤਰਪਤਾਸਾ ਰਹਾਉ ਪੰਚ ਬੈਲ ਗੜੀਆ ਦੈ ਧਾਰੀ ਰਾਮ ਕਲਾ ਤਿਵੇਂ ਪਤ ਸਾਰੀ ਧਰ ਧੂਟੀ ਗਾਡੋ ਸਿਰ ਭਾਰ ਲਕੜੀ ਬਿਖਰ ਜਰੀ ਮੰਜ ਭਾਰ ਗੁਰ ਕਾ ਸ਼ਬਦ ਵੀ ਚਾਰ ਜੋਗੀ ਦੁੱਖ ਸੁੱਖ ਸਮ ਕਹਿਣਾ ਸੋ ਵਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਤਰ ਕੰਧ ਜਪੇ ਨਿਰੰਕਾਰੀ ਸਹਿਜ ਜਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਬਸ਼ਬਦੀ ਲੂਟਾ ਮਨ ਮੈਂ ਮੁੰਦਰਾ ਹਰਗੁਣ ਸਰਨਾ ਨਾਨਕ ਰਾਮ ਭਗਤ ਕੇ ਭਗਤ ਜਨ ਧਰਨਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਹੱਲਾ ਪਹਿਲਾ ਸਤਿਯੁਗ ਸੱਚ ਕਹੇ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈਰ ਹੈ ਚਾਰ ਗੁਰਮੁਖ ਬੂਝੇ ਕੋ ਵਿਚਾਰ ਯੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮੇ ਲਾਗੇ ਸੋ ਮੁਕਤ ਹੋਵੇ, ਗੁਰ ਬਿਨ ਨਾਮ ਨਾ ਪਾਵੇ ਕੋਈ ਰਹਾਉ। ਤ੍ਰਿਤੇ ਇੱਕ ਕਲ ਕੀਨੀ ਦੂਰ ਪਖੰਡ ਵਰਤਿਆ, ਹਰ ਜਾਣਨ ਦੂਰ ਗੁਰਮੁਖ ਬੂਝੇ ਸੋ ਜੀ ਹੋਈ ਅੰਤਰ ਨਾਮ ਵਸੇ ਸੁਖ ਹੋਈ। ਦੁਆਪਰ ਦੂਜੇ ਦੋਦਾ ਹੋਏ, ਭਰਮ ਭੁਲਾਣੇ ਜਾਣੇ ਦੋਏ, ਦੁਆਪਰ ਧਰਮ ਦੋਏ ਪੈਰ ਰਖਾਏ, ਗੁਰਮੁਖ ਹੋਵੇ ਸੋ ਨਾਮ ਦ੍ਰਿੜਾਏ, ਕਲ ਯੁਗ ਧਰਮ ਕਲਾ ਇੱਕ ਰਹਾਏ, ਇੱਕ ਪੈਰ ਚਲੇ ਮਾਇਆ ਮੋਹ ਵਧਾਏ, ਮਾਇਆ ਮੋਹ ਅਤ ਗੁਬਾਰ, ਸਤਿਗੁਰ ਭੇਟੇ ਨਾਮ ਉਧਾਰ, ਸਭ ਜਗ ਮੈਂ ਸਾਚਾ ਇੱਕੋ ਸੋਈ, ਸਭ ਮੈਂ ਸੱਚ ਦੂਜਾ ਨਹੀਂ ਕੋਈ, ਸਾਚੀ ਕੀਰਤ ਸੱਚ ਸੁਖ ਹੋਈ, ਗੁਰਮੁਖ ਨਾਮ ਵਖਾਣੇ ਕੋਈ, ਸਭ ਜਗ ਮੈਂ ਨਾਮ ਉੱਤਮ ਹੋਈ, ਗੁਰਮੁਖ ਵਿਰਲਾ ਬੂਝੇ ਕੋਈ, ਹਰ ਨਾਮ ਧਿਆਏ ਭਗਤ ਜਨ ਸੋਏ, ਨਾਨਕ ਜੁਗ ਜੁਗ ਨਾਮ ਵਡਾਈ ਹੋਏ। ਰਾਮਕਲੀ ਮਹੱਲਾ ਚੌਥਾ, ਘਰ ਪਹਿਲਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਜੇ ਵੱਡ ਭਾਗ ਹੋਵੇ ਵਡਭਾਗੀ, ਤਾਂ ਹਰ ਹਰ ਨਾਮ ਧਿਆਵੇ, ਨਾਮ ਜਪਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ, ਗੁਰਮੁਖ ਭਗਤ ਕਰੋ ਸਤਪ੍ਰਾਣੀ, ਹਿਰਦੇ ਪ੍ਰਕਾਸ਼ ਹੋਵੇ ਲਿਵ ਲਾਗੇ, ਗੁਰਮਤ ਹਰ ਹਰ ਨਾਮ ਸਮਾਣੀ, ਰਹਾਓ ਹੀਰਾ ਜਤਨ ਜਵੇਹਰ, ਮਾਣਕ ਬਹੁ ਸਾਗਰ ਭਰਪੂਰ ਕੀਆ, ਜਤ ਵੱਡ ਭਾਗ ਹੋਵੇ ਵੱਡ ਮਾਤਕ, ਤਿੰਨ ਗੁਰਮਤ ਕੱਢ ਕੱਢ ਲਿਆ, ਰਤਨ ਜਵੇਹਰ ਲਾਲ ਹਰ ਨਾਮਾ, ਗੁਰ ਕਾੜ ਤਲੀ ਦਿਖਲਾਇਆ, ਭਾਗਹੀਣ ਮਨਮੁਖ ਨਹੀਂ ਲੀਆ, ਤ੍ਰਿਪਣ ਹੋਲੇ ਲਾਗ ਛਬਾਇਆ, ਮਸਤਕ ਭਾਗ ਹੋਵੇ ਤੁਰ ਰਿਖਿਆ, ਤਾਂ ਸਤਿਗੁਰ ਸੇਵੇ ਲਾਏ, ਨਾਨਕ ਰਤਨ ਜਵੇਹਰ ਪਾਵੇ ਧਨ ਧਨ, ਗੁਰਮਤ ਹਰ ਪਾਏ। ਰਾਮ ਕਲੀ ਮਹੱਲਾ ਚੌਥਾ, ਰਾਮ ਜਨਾ ਮਿਲ ਪਿਆ ਹਨੰਦਾ, ਹਰ ਨੀਕੀ ਕਥਾ ਸੁਣਾਏ, ਗੁਰਮਤ ਮੈਲ ਗਈ ਸਭ ਨੀਕਰ, ਸਤ ਸੰਗਤ ਮਿਲ ਬੁੱਧ ਪਾਏ, ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਪਤ ਸੁਹਾਏ ਰਹਾਓ, ਜੋ ਵੱਡ ਭਾਗ ਹੋਵੇ ਮੁਖ ਮਸਤਕ, ਹਰ ਹਰ ਹਰ ਰਾਮ ਜਨਾ ਪਟਾਏ, ਦਰਸ਼ਨ ਭੇਟ ਦੇਹੁ ਕਰ ਕਿਰਪਾ, ਸਭ ਦਾਲਤ ਦੁੱਖ ਲੈ ਜਾਏ, ਹਰ ਕੇ ਲੋਕ ਰਾਮ ਜਨ ਨੀਕੇ ਭਾਗ ਹੀਣ ਨਾ ਸਖਾਏ, ਜਿਉਂ ਜਿਉਂ ਰਾਮ ਕਹੇ ਜਨ ਹੂਚੇ, ਨਰ ਨਿੰਦਕ ਡੰਸ ਲਗਾਏ, ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਖਾਏ, ਹਰ ਕੇ ਸੇ ਹਰ ਕੇ ਚੋਰ ਵੇ ਮੁੱਖ ਮੁੱਖ ਕਾਲੇ, ਜਿਨ ਗੁਰ ਕੀ ਪੈਜ ਭੀ ਪੈਜ ਨਾ ਪਾਏ, ਦਿਆ ਦਿਆ ਕਰ ਰੱਖੋ ਹਰ ਜੀਉ, ਹਮ ਦੀਨ ਤੇਰੀ ਸਰਨਾਏ, ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ ਜਨ, ਨਾਨਕ ਬਖਸ਼ ਮਲਾਏ। ਰਾਮਕਲੀ ਮਹੱਲਾ ਚੌਥਾ, ਹਰ ਕੇ ਸਖਾ ਸਾਧ ਜਨ ਨੀਕੇ, ਤਿੰਨ ਉੱਪਰ ਹਾਥ ਬਤਾਏ, ਗੁਰਮੁਖ ਸਾਧ ਸ੍ਰੀ ਪ੍ਰਭ ਭਾਏ, ਕਰ ਕਿਰਪਾ ਹਾਪ ਮਲਾਏ, ਰਾਮ ਮੋਹ ਕੋ ਹਰ ਜਨ ਮੇਲ, ਮਨ ਭਾਵੇ ਹਮਿਓ ਹਮਿਓ, ਹਰ ਰਸ ਹੈ ਮੀਠਾ ਮਿਲ, ਸੰਤ ਜਨਾ ਮੁਖ ਪਾਵੈ ਰਹਾਓ, ਹਰ ਕੇ ਲੋਗ ਰਾਮ ਜਨ ਹੂਤਮ ਮਿਲ, ਹੂਤਮ ਪਦਵੀ ਪਾਵੈ, ਰਾਮ ਹੋਮਤ ਚੇਰੀ ਦਾਸ ਦਾਸਨ ਕੀ, ਮੇਰਾ ਠਾਕਰ ਖੁਸ਼ੀ ਰਹਾਵੈ, ਮੇਰਾ ਠਾਕਰ ਖੁਸ਼ੀ ਕਰਾਵੈ, ਸੇਵਕ ਜਨ ਸੇਵੇ ਸੇਵਟ ਭਾਗੀ, ਰਿਦ ਮਨ ਤਨ ਪ੍ਰੀਤ ਲਗਾਵੈ, ਬਿਨ ਪ੍ਰਤੀਤੀ ਕਰੇ ਬਹੁ ਪਾਤਾਂ, ਕੂੜ ਬੂਲ ਕੂੜੋ ਫਲ ਪਾਵੈ, ਮੋਹ ਕੋ ਕਿਰਪਾ ਧਾਰ, ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਭਗੀ ਲੇ ਪਾਵੈ, ਹੋ ਕਾਟੋ ਕਾਟ ਬਾਢ ਸਿਰ ਰੱਖੋ, ਜਿਨ ਨਾਨਕ ਸੰਤ ਚੜਿਆਵੈ। ਰਾਮ ਕਲੀ ਮਹੱਲਾ ਚੌਥਾ, ਜੇ ਵੱਡ ਭਾਗ ਹੋਵੇ ਵੱਡ ਮੇਰੇ ਜਨ, ਚੱਲਦਿਆਂ ਢਿੱਲ ਨਾ ਲਈਐ, ਹਰ ਜਨ ਸੇਵਕ ਸੇਵਕ ਕੁੰਟ ਸਰ, ਨੀਕੇ ਵਡਭਾਗੀ ਤਿਤ ਨਵਲਈਐ, ਰਾਮ ਮੋਕੋ ਰਾਮ ਮੋਕੋ ਰਾਮ ਮੋਕੋ, ਹਰ ਜਨ ਕਾਰੇ ਲਾਈਐ, ਹਉ ਪਾਣੀ ਪੱਖਾਂ ਪੀਸੋ, ਸੰਤ ਆਗੇ ਪੱਗ ਮਲ ਮਲ ਧੂਰ ਮੁੱਖ ਲਈਐ, ਰਹਾਓ ਹਰ ਜਨ ਵੱਡੇ ਵੱਡੇ ਵੱਡ ਹੋਚੇ, ਜੋ ਸਤਿਗੁਰ ਮੇਲ ਮਲਈਐ, ਸਤਿਗੁਰ ਜੇਵੜ ਹਵਰਨਾ ਕੋਈ ਮਿਲ, ਸਤਿਗੁਰ ਪੁਰਖ ਮਲਈਐ, ਸਤਿਗੁਰ ਸਰਨ ਪਰੇ ਜਨ ਪਾਇਆ, ਮੇਰੇ ਠਾਕਰ ਲਾਜ ਰਖਈਐ, ਇੱਕ ਆਪਣੇ ਸੁਆਏ ਆਪ ਬਾਰ ਗੁਰਿਹਾਗੇ, ਜਿਉਂ ਬਗਲ ਸਮਾਧ ਲਗਈਐ, ਬਗਲਾ ਕਾਗ ਨੀਚ ਕੀ ਸੰਗਤ, ਜਾਇਕ ਸੰਗ ਬਿਖੂ ਮੁਖ ਲਈਐ, ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ, ਸੰਗਤ ਹੰਸ ਕਰਾਈਐ। ਰਾਮਕਲੀ ਮਹੱਲਾ ਚੌਥਾ, ਜੁਗ ਦਿਆ ਜੁਗ ਦਿਆ ਜੁਗ ਸਤ ਜੁਗ ਦਿਆ ਕਰੋ, ਹਰ ਮੇਲੋ ਮੇਰੇ ਪ੍ਰੀਤਮ ਪ੍ਰਾਨ, ਹਰ ਰਾਇਆ ਹਮ ਚੇਰੀ ਹੋਏ ਲਗੇ ਗੁਰਚਰਨੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ, राम मैं हर हर नाम मन पाया मेरे हर बिन हवर न कोई बेली मेरा पिता माता हर सिखाया रहाओ मेरे खैन एक खैन प्राण न रहे बिन प्रीतम बिन देखे मरे मेरी माया धन धन वड भाग गुर शरणी आए हर गुर मिल दर्शन पाया मैं हवर न कोई सूझे बूझे मन हर जप जपो जपाया नामहीन फिरे न नगटे तिन घस घस नक वढाया मोख जग जीवन जीवाले स्वामी हृदय अंतर ना वसाया नानक गुरु गुरु है पूरा मिल सतगुर नाम ध्याया रामकली महला चौथा सतगुर दाता वड वड पुरख है जित मिल गए हर और धारे जी दान गुर पूरे दिया हर अमृत नाम समारे राम गुर हर हर नाम कंठ धारे गुरमुख कथा सुनी मन भाई मन धन वड भाग हमारे रहाओ कोट कोट ततीस त्यावे ताका हंत ना अंत न पावे पारे हिरदे काम कामनी मांगे रिद मांगे हाथ पसारे हर जस जप जप वड्डा वडेरा गुरमुख रखो हर तारे जे वड भाग होवे तां जपिए हर भौजल पार हतारे हर जन निकट निकट हर जन के हर राखे कंठ जन तारे नानक पिता माता है हर प्रभ हम बारक हर पिरत पारे राम राग राम कली महला पंजवा घर पहला एक ओंकार सतगुर प्रसाद कृपा करो दीन के दाते मेरा गुण अवगुण ना बचारियो कोई माटी क्या क्या धूपे स्वामी मानस की गत एही मेरे मन सतगुर सेव सुख हुई जो इच्छे सोई पल पावो फिर दुख ना व्यापे कोई रहो काचे भांडे साजन वाजे अंतर जोत समाई ऐसा लिखत लिखिया तुरे करते हम तैसी किरत कमाई मन तन ताप किया सब अपना एहो आवन जाना जैन दिया सो जितना हावे मोहे हंत लपटाणा जैन किया सोई प्रभ जाने हर का मैल हपारा भगत करी हर के गुण गावा नानक दास तुम्हारा राम कली महला पंजवा पवहो चरना तल हो परहाओ कैसी सेव कमावो हावस ते ऊपर सब जाना तो दरगे सुख पावो संतो ऐसी कथो कहानी सौर पवित्र नर देव पवित्रा खिन बोलो गुरमुख बाणी रहाओ परपंच छोड़ सहज कर बैसो झूठा कहो न कोई सतगुर मिलो हो नवे निद पावो हिन विद तत् बलोई भरम चुकावो गुरमुख लिव लावो आत्म चीनो भाई निकट कर जानो सदा प्रभ हाजिर किस स्यों करो बराई सतगुर मिलिए मार्ग मुक्ता से जे मेरे स्वामी धन धन से जन जिनी कल मैं हर पाया जन नानक सतगुर बानी राम कली महला पंजवा आवत हरखना जावत दुखा ने व्यापे मन रोगणी सदा नंद गुरु गुर पाया तो उतरी सगल बियोगणी ए बैद है मन जोगणी मोह सोग रोग लोग न व्यापे तय हर हर हर रस भोगणी रहाओ स्वर्ग पवित्रा मृत पवित्रा प्यार पवित्र लोगणी आज्ञाकारी सदा सुख पहुंचे जत कत भेखो हर गुणी नह सिव सकति जल नहीं पवना तय कार नहीं मेदनी सतगुर योग न तहन वासा तय अवगत नाथ अगम अगम धनी तन मन हर का धन सब हर का हर के गुण ओ क्या गणी कहो नानक हम तुम गुर खोई एम बे अम्ब मलोगणी राम कली महला पंजवा त्रै गुण रहत रहे नरारी साधक सैदना जाने रतन कोठरी अमृत पूर्ण सतगुर कह खजाने चर्ज कैश कह न जाई बात गोचर भाई रहाओ मोल नाही किस करने जोगा क्या को कहे सुनाए कथन कहन कोई सूझी नाही जे को पेखे तिस बन आवे सोई जाने करने हारा कीता क्या विचारा अपनी गत में आपे जाने हर आपे पूर भंडारा ऐसा रस अमृत मन चाख्या तृप्त रहे अगाई कहो नानक मेरी आसा पूरी सतगुर की सरनाई राम कली महला पंजवा अंगीकार किया प्रभ अपने बैरी सगले साधे जैन बैरी ते हे जग लूटिया ते बैरी ले बाधे सतगुर परमेश्वर मेरा ਅਨਕ ਰਾਜ ਭੋਗ ਰਸ ਮਾਣੀ ਨਾਉ ਜਪੀਏ ਪ੍ਰਭਾਸਾ ਤੇਰਾ ਰਹੋ ਚੀਤਨਾ ਆਵਸ ਦੂਜੀ ਬਾਤਾਂ ਸਰ ਉੱਪਰ ਰਖਵਾਰਾ ਬੇਪਰਵਾਹ ਰਹਿਤਾ ਸਵਾਮੀ ਇੱਕ ਨਾਮ ਕਹਿ ਆਧਾਰਾ ਪੂਰਨ ਹੋਇਓ ਮਿਲੇ ਸੁਖਦਾਈ ਹਿਨਕੋ ਕਾਈ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜਨਾ ਕਤ ਹੋ ਜਾਤਾ ਬਰਨਣਾ ਬਰਨਣਾ ਸਾਕੋ ਜੈਸਾ ਤੂੰ ਹੈ ਸਾਚੇ ਲੱਕ ਅਪਾਰਾ ਤੁਲ ਅਥਾ ਅਡੋਲ ਸਵਾਮੀ ਨਾਨਕ ਖਸਮ ਹਮਾਰਾ ਰਾਮ ਕਲੀ ਮਹੱਲਾ ਪੰਜਵਾਂ ਤੂੰ ਦਾਨਾ ਤੂੰ ਹਫਚਲ ਤੂੰ ਹੈ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਅਡੋਲੇ ਨਾਹੀਂ ਤਾਂ ਹਮ ਕੈਸੀ ਤਾਤੀ ਏਕੋ ਏਕੈ ਏਕੈ ਏਕ ਤੂੰ ਹੀ ਏਕੈ ਏਕੈ ਤੂੰ ਰਾਇਆ ਤੂੰ ਕਿਰਪਾ ਤੇ ਸੁਖ ਪਾਇਆ ਰਹਾਉ ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮਾਨਕ ਲਾਲਾ ਤੁਮ ਦੇਵੋ ਤਿਤ ਸੰਕ ਨਾਮ ਮਾਨੋ ਹਮ ਪਹੁੰਚੋ ਸਦ ਸਦਾ ਨਿਹਾਲਾ ਹਮ ਬਾਰਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵੋ ਖੀਰਾ ਹਮ ਖੇਲੋ ਸਭ ਲਾੜ ਲਡਾਵੋ ਤੁਮ ਸਦ ਗੁਣੀ ਗਹੀਰਾ ਤੁਮ ਪੂਰਨ ਪੂਰ ਰਹੇ ਸੋ ਪੂਰਨ ਹੰਪੀ ਸੰਗ ਅਗਾਏ ਮਿਲਤ ਮਿਲਤ ਮਿਲਤ ਮਿਲ ਰਹੀਏ ਨਾਨਕ ਕਹਿਣ ਨਾ ਜਾਏ ਰਾਮ ਕਲੀ ਮਹੱਲਾ ਪੰਜਵਾਂ ਕਰ ਕਰ ਤਾਲ ਪਖਾਵਜ ਪਖਾਵਜ ਨੈਨੋ ਮਾਥੇ ਵਜੇ ਰਬਾਬਾ ਕਰਨ ਹੋ ਮਧ ਬਾਸੁਰੀ ਵਾਜੈ ਜੀਵਾ ਧੁਨ ਅਗਾਜਾ ਨਿਰਤ ਕਰੇ ਨਿਰਤ ਕਰੇ ਕਰ ਮਨਵਾ ਨਾਚੇ ਹਾਣੇ ਘੂੰਗਰ ਸਾਜਾ ਰਾਮ ਕੋ ਨਿਰਤਕਾਰੀ ਪੇਖੇ ਪੇਖਣ ਹਾਰਾ ਦਿਆਲਾ ਦੇਤਾ ਸਾਜ ਸਿੰਘਾਰੀ ਰਹੋ ਅਖਾਰ ਮੰਡਲੀ ਧਨ ਸੁਭਾਈ ਉੱਪਰ ਗਗਨ ਚੰਦੋਆ ਪਵਨ ਵਿਚੋਲਾ ਕਰਤ ਅਕੇਲਾ ਜਪਤੇ ਉਪਤ ਹੋਆ ਪੰਚ ਤੱਤ ਕਰ ਪੁਤਲਾ ਕੀਨਾ ਕਿਰਤ ਮਲਾਵਾ ਹੋਆ ਚੰਦ ਸੂਰਜ ਦੋ ਜਰੇ ਚਿਰਾਗਾ ਚੌਂਕੁਟ ਭੀਤਰ ਰਾਖਾ ਦਸ ਪਾਤੋ ਪੰਚ ਸੰਗੀਤਾ ਏਕਾ ਭੀਤਰ ਸੱਤ ਹੈ ਭਿੰਨ ਭਿੰਨ ਹੋਏ ਭਾਵ ਦਿਖਾਵੇ ਸਭੁ ਨਰਾਰੀ ਭਾਕਾ ਘਰ ਘਰ ਨਿਰਤ ਹੋਵੇ ਦਿਨ ਰਾਤੀ ਘਟ ਘਟ ਵਾਜੇ ਧੂਰਾ ਹੇਕ ਨਚਾਵੇ ਹੇਕ ਪਵਾਵੇ ਹਿਕ ਆਏ ਜਾਏ ਹੋਏ ਧੂਰਾ ਕਹੁ ਨਾਨਕ ਜੋ ਬਾਹਰ ਨਾ ਨਾਚੇ ਜਿਸ ਗੁਰ ਭੇਟੇ ਪੂਰਾ ਰਾਮ ਕਲੀ ਮਹੱਲਾ ਪੰਜਵਾਂ ਹੁਕਮ ਏਕ ਓਂਕਾਰ ਹੇਕ ਤੁਨ ਹੇਕਾ ਹੇਕਾ ਰਾਜ ਅਲਾਪੈ ਹੇਕਾ ਦੇਸੀ ਹੇਕ ਦਿਖਾਵੈ ਹੇਕੋ ਰਿਆ ਵਿਆਪੈ ਹੇਕਾ ਸੁਰਤ ਹੇਕਾ ਹੀ ਸੇਵਾ ਹੇਕਾ ਗੁਰਤੇ ਜਾਪਾ ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਤੰਦ ਸੁਭਾਉ ਰਹਾਉ ਪੰਚ ਬਚਿੱਤਰਾ ਕਰੇ ਸੰਤੋਖਾ ਸਾਧ ਸੁਰਾ ਲੇ ਚਾਲੈ ਬਾਜਾ ਮਾਣ ਤਾਣ ਤਜ ਤਾਨਾ ਪਾਉ ਨ ਬੀਗਾ ਘਾਲੈ ਫੇਰੀ ਫੇਰ ਨਾ ਹੋਵੇ ਕਬਹੀ ਏਕ ਸ਼ਬਦ ਬੰਧ ਪਾਲਾ ਨਾਰਦੀ ਨਰ ਹਰ ਜਾਣ ਹਧੂਰੇ ਘੂੰਗਰ ਖੜਕ ਦਕਾਗ ਤਿਆਗ ਬਸੂਰੇ ਸਹਿਜ ਆਨੰਦ ਦਿਖਾਵੇ ਭਾਵੇ ਇਹੋ ਨਿਰਤਕਾਰੀ ਜਨਮ ਨ ਆਵੇ ਜੇ ਕੋ ਆਪਣਾ ਠਾਕਰ ਭਾਵੇ ਕੋਟ ਮਧ ਇਹੋ ਕੀਰਤਨ ਗਾਵੇ ਸਾਧ ਸੰਗ ਕੀ ਜਾਓ ਟੇਕ ਕਹੋ ਨਾਨਕ ਤਿਸ ਕੀਰਤਨ ਹੇਕ ਸਰਾਮ ਕਲੀ ਮਹੱਲਾ ਪੰਜਵਾਂ ਕੋਈ ਬੋਲੇ ਰਾਮ ਰਾਮ ਕੋਈ ਖਦਾਏ ਕੋਈ ਸੇਵੇ ਗੁਸਈਆ ਕੋਈ ਹਲਾਏ ਕਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਉ ਕੋਈ ਨਾਵੇ ਤੀਰਥ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਕੋਈ ਪੜ੍ਹੇ ਬੇਦ ਕੋਈ ਕਿਤੇਬਾ ਕੋਈ ਉਡੇ ਨੀਲ ਕੋਈ ਸਫੇਦ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਕੋਈ ਬਾਸ਼ੇ ਭਿਸਤ ਕੋਈ ਸੁਰ ਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਰਾਮ ਕਲੀ ਮਹੱਲਾ ਪੰਜਵਾਂ ਪਵਣੇ ਮੈਂ ਪਵਣ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਕ ਮਾਟੀ ਮਾਟੀ ਹੋਈ ਏਕ ਹਰੋਮਣ ਹਾਰੇ ਕੀ ਕਮੰਟੇ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਤਉ ਇਹੋ ਤਉ ਚਲਤ ਭਿਆ ਰਹਾਓ ਸਗਲੇ ਕਿਸ ਖਬਰ ਨਾ ਪਾਈ ਰੋਮਣ ਹਾਰ ਪੀ ਉੱਠ ਸਧਾਈ ਭਰਮ ਉਹ ਤੇ ਬੰਧੇ ਬੰਧ ਸੁਭਨ ਭਿਆ ਪਖਲਾਏ ਅੰਧ ਇਹ ਤੋ ਚਰਨ ਰਚਿਆ ਕਰਤਾਰ ਹਾਵਤ ਜਾਵਤ ਹੁਕਮ ਪਾਰ ਨਹਿ ਤੇ ਮੂਹ ਮੂਆ ਨਾ ਮਰਨੇ ਜੋਗ ਨੇ ਬਿਨਸੇ ਅਮਨਾਸੀ ਹੋ ਗੋ ਜੋ ਹੀ ਜਾਨੋ ਸੋ ਇਹੋ ਨਾਹੀਂ ਬਣ ਜਾ ਜਾਨਣ ਹਾਰੇ ਤੋ ਬਲ ਜਾਓ ਕਹੋ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰੇ ਨਹਾਵੇ ਜਾਇਆ ਰਾਮ ਕਲੀ ਮਹੱਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੇ ਫਿਰ ਨਾ ਖਾਈ ਮਹਾਂਕਾਲ ਰਹਾਓ ਕੋਟ ਜਨਮ ਕੋਟ ਜਨਮ ਭਰਮ ਭਰਮ ਹਾਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਰਾਮ ਕਲੀ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਚਾਰ ਪਕਾਰੇ ਨਾ ਤੂੰ ਮਾਨੇ ਖੱਟ ਪੀ ਏਕਾ ਬਾਤ ਵਖਾਨੇ ਦਸ ਅਸ਼ਟੀ ਮਿਲ ਏਕੋ ਕਿਹਾ ਤਾਂ ਪੀ ਤਾਂ ਭੀ ਜੋਗੀ ਭੇਦ ਨਾ ਲਿਆ ਕਿੰਕਰੀ ਹਨੂਪ ਵਾਜੇ ਜੋਗੀ ਮਤਵਾਰੋ ਰੇ ਰਹਾਓ ਪਰਤ ਮੈਂ ਵਸਿਆ ਸਤ ਕਾ ਖੇੜਾ ਤ੍ਰਿਤੀਏ ਮਹਿ ਕੈਸ਼ ਪਿਆ ਦਤੇੜਾ ਦੁਤੀਆ
1: ਸਮਾਇਆ ਇਹ ਕਹਿਆ ਤਾਂ ਇੱਕ ਦਿਖਾਇਆ ਇਹ ਕਹਿ ਸੂਤ ਪ੍ਰਯੋਗਣੀਆ ਗਾਠੀ ਭਿੰਨ ਭਿੰਨ ਭਿੰਨ ਭਿੰਨ ਧਨੀਆ ਫਿਰਤੀ ਮਾਲਾ ਬੋਬਿਦ ਪਾਈ ਖਿੰਚਿਆ ਸੂਤਨਾ ਆਈ ਥਾਈ ਆਈ ਬਾਈ ਜਾਂ ਗੁੱਟ ਮੈਂ ਕਿਵੇਂ ਕੀਆ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਇਉਂ ਕਿੰਕਰੀ ਅਨੂਪ ਵਾਜੇ ਸੁਣ ਜੋਗੀ ਕਹਿ ਮਨ ਮਿੱਠੀ ਲਾਗੈ ਰਹਾਉ ਦੂਜਾ ਰਾਮਕਲੀ ਮਹੱਲਾ ਪੰਜਵਾਂ ਤਾਗਾ ਕਰਕੇ ਲਾਈ ਤਿੰਗਲੀ ਲਾਉ ਨਾੜੀ ਸੂਏ ਅਸਤੀ ਅੰਬੇ ਗਗਰ ਡੰਡਾ ਧਰਿਆ ਕਿਆ ਤੂੰ ਜੋਗੇ ਗਰਬੇ ਭਰਿਆ ਜਪਨਾਥ ਦਿਨ ਰਹਿ ਨਾਈ ਤੇਰੀ ਕਿੰਤਾ ਦੋ ਤਿਹਾਈ ਰਹਾਉ ਗਹਿਰੀ ਵਿਪੋਤ ਲਾਏ ਬੈਠਾ ਧਾੜੀ ਮੇਰੀ ਤੇਰੀ ਮੁੰਦਰਾ ਧਾਰੀ ਮੰਗੇ ਟੁਕਾ ਤ੍ਰਿਪਤ ਨਾ ਪਾਵੇ ਨਾਥ ਛੋੜ ਜਾ ਤੇ ਲਾਜ ਨਾ ਆਵੇ ਚਲ ਚਿਤ ਜੋਗੀ ਆਸਣ ਤੀਰਾ ਸਿੰਘੀ ਵਾਜੈ ਨਿਤ ਉਦਾਸੀਰਾ ਗੁਰ ਗੁਰ ਕੀ ਤੈ ਬੂਝ ਨ ਪਾਈ ਫਿਰ ਫਿਰ ਜੋਗੀ ਆਵੇ ਜਾਈ ਜਿਸਨੋ ਹੋਆ ਨਾਥ ਕਿਰਪਾਲਾ ਰਹਿ ਰਾਸ ਹਮਾਰੀ ਗੁਰ ਗੋਪਾਲਾ ਨਾਮੇ ਕਿੰਤਾ ਨਾਮੇ ਬਾਤਰ ਜਨ ਜਾਨ ਜਨ ਨਾਨਕ ਜੋਗੀ ਹੋਆ ਆਸਥਿਰ ਇਹੋ ਜਪਿਆ ਨਾਥ ਦਿਨ ਰਹਿ ਨਾਰੀ ਹੁਣ ਪਾਇਆ ਗੁਰ ਗੁਸਾਈ ਰਹਾ ਦੂਜਾ ਰਾਮਕਲੀ ਮਹੱਲਾ ਪੰਜਵਾ ਕਰਨ ਕਰਾਵਨ ਸੋਈ ਆਨ ਨ ਦਿਸੇ ਕੋਈ ਟਾਕਰ ਮੇੜਾ ਸੁਗੜ ਸਜਾਣਾ ਗੁਰਮੁਖ ਮਿਲਿਆ ਰੰਗਮਾਨਾ ਐਸੋ ਰੇ ਹਰ ਰਸ ਮਿੱਠਾ ਗੁਰਮੁਖ ਕਿੰਨੇ ਵਿਰਲੇ ਡੀਠਾ ਰਹਾਉ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਪੀਵਤ ਅਮਰ ਪਏ ਨਿਹਕਾਮ ਮਨ ਤਨ ਸੀਤ ਲਗਨ ਨਿਵਾਰੀ ਆਨੰਦ ਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾ ਸਭ ਕੁਛ ਤੇਰਾ ਸਦ ਬਲਹਾਰ ਜਾਓ ਲਖਵੇਰਾ ਤਨ ਮਨ ਜੀਉ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਤ ਨਿਵਾਜਿਆ ਖੋਲ ਕਵਾਰਾ ਮਹਿਲ ਬੁਲਾਇਆ ਜੈਸਾ ਸਾ ਤੈਸਾ ਦਿਖਲਾਇਆ ਕਹੋ ਨਾਨਕ ਸਭ ਪੜਦਾ ਟੂਟਾ ਹੋ ਤੇਰਾ ਤੂੰ ਮੈਂ ਮਨ ਬੂਟਾ ਰਾਮਕਲੀ ਮਹੱਲਾ ਪੰਜਵਾ ਸੇਵਕ ਲਾਇਓ ਆਪਣੀ ਸੇਵਕ ਅੰਮ੍ਰਿਤ ਨਾਮ ਦਿਓ ਮੁਖ ਦੇਵ ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਕਹੋ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਜੇ ਅਨੰਦ ਤੂਰੇ ਸਤਿਗੁਰ ਰਹਾਓ ਮਹਿਮਾ ਜਾਗੀ ਗੈਰ ਗੰਭੀਰ ਹੋਏ ਨਿਹਾਲ ਦੇ ਤਿਸ ਧੀਰਾ ਜਾ ਕੇ ਬੰਧਨ ਕਾਟੇ ਰਾਏ ਸੋ ਨਰ ਬਾਹਰ ਨਾ ਜੂਨੀ ਪਾਏ ਜਾ ਕੇ ਅੰਤਰ ਪ੍ਰਗਟਿਓ ਆਪ ਤਾ ਕੋ ਨਾਹੀ ਦੁੱਖ ਸੰਤਾਪ ਲਾਲ ਰਤਨ ਇਹ ਪਾ ਲੈ ਪਰਿਆ ਸਗਲ ਕਟੰਬ ਉਹ ਜਨ ਲੈ ਤਰਿਆ ਨਾ ਕੁਛ ਪਰਮ ਨਾ ਦੁਬਦਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਦ ਕਤ ਦੇਖੋ ਆਪ ਦਿਆਲ ਕਹੋ ਨਾਨਕ ਪ੍ਰਭ ਮਿਲੇ ਰਸਾਲ ਰਾਮਕਲੀ ਮਹੱਲਾ ਪੰਜਵਾ ਤਨ ਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕੁਛ ਕਰੇ ਸੋ ਮਨ ਮੇਰੇ ਬੇਟਾ ਇਹ ਤਾਂ ਚਰਜ ਨੈਨੋ ਡੀਠਾ ਆਪ ਮੋਹ ਜਾਨੀ ਰੇ ਮੇਰੀ ਗਈ ਬੁਲਾਏ ਬੂਝ ਗਈ ਤ੍ਰਿਸ਼ਨ ਵਾਰੀ ਮਮਤਾ ਗੁਰ ਪੂਰੇ ਲਿਓ ਸਮਝਾਏ ਰਹਾਉ ਕਰ ਕਿਰਪਾ ਰਾਖਿਓ ਗੁਰਸਰਨਾ ਗੁਰ ਪਰ ਪਕਰਾਏ ਹਰ ਕੇ ਚਰਨਾ ਬੀਸ ਬਿਸੂਏ ਜਾ ਮਨ ਠਹਿਰਾਨੇ ਗੁਰਪਾਰ ਬ੍ਰਹਮ ਇੱਕ ਹੀ ਜਾਨੇ ਜੋ ਜੋ ਕਿਨੋ ਹਮ ਤਿਸਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬਹਿਰਾਈ ਗਲ ਮਿਲ ਚਾਲੈ ਏਕੇ ਭਾਈ ਜਾ ਕੋ ਗੁਰ ਹਰ ਦੀਏ ਸੁਖ ਤਾ ਕੋ ਬਾਹਰ ਨ ਲਾਗੇ ਦੁਖਾ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋ ਰੰਗ ਗੋਪਾਲ ਰਾਮਕਲੀ ਮਹੱਲਾ ਪੰਜਵਾ ਮੁਖ ਤੇ ਪਰਤਾ ਟੀਕਾ ਸਹਿਤ ਹਿਰਦੇ ਨਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੈ ਕਰ ਲੋਕ ਦੜਾਵੇ, ਆਪਣਾ ਕਹਿਆ ਆਪ ਨਾ ਕਮਾਵੇ, ਪੰਡਤ ਵੇਦ ਵਿਚਾਰ ਪੰਡਤ, ਮਨ ਕਾ ਕ੍ਰੋਧ ਨਿਵਾਰ ਪੰਡਤ ਰਹਾਉ, ਆਗੇ ਰਾਖਿਓ ਰਸਾਲ ਗ੍ਰਾਮ, ਮਨ ਕੀਨੋ ਦਹਿ ਦਸ ਵਿਸਰਾਮ, ਤਿਲਕ ਚਰਾਵੇ ਭਾਈ ਥਾਈ, ਲੋਕ ਪਚਾਰ ਅੰਧ ਕਮਾਈ, ਖਟ ਕਰਮਾ ਅਰ ਸਾਸਨ ਧੋਤੀ, ਭਾਗਟ ਗ੍ਰਹਿ ਪੜੇ ਨਿਤ ਪੋਥੀ, ਮਾਲਾ ਫੇਰੇ ਮੰਗੇ ਵਿਭੂਤ, ਇਹ ਵਿਦ ਕੋਈ ਨਾ ਤਰਿਓ ਮੀਤ, ਸੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕੀ ਉਸ ਉੱਤਰੀ ਮਾਏ, ਚਤੁਰ ਭੇਦ ਪੂਰਨ ਹਰ ਨਾਏ, ਨਾਨਕ ਦਿਸ ਕੀ ਸਰਨੀ ਪਾਏ, ਰਾਮ ਕਲੀ ਮਹਲਾ ਪੰਜਵਾ, ਕੋਟ ਵਿਘਨ ਨਹੀਂ ਆਵੇ ਨੇਰ, ਅਨਕ ਮਾਇਆ ਹੈ ਤਾਂ ਕੀ ਚੇਰ, ਅਨਕ ਪਾਕ ਤਾਂ ਕੇ ਪਾਣੀ ਹਾਰ, ਜਾ ਕੋ ਮਾਇਆ ਭਈ ਕਰਤਾਰੀ, ਜਿਸ ਸਹਾਈ ਹੋਈ ਭਗਵਾਨ, ਅਨੇਕ ਯਤਨ ਉਹਾ ਕੇ ਸਰੰਜਾਮ ਰਹਾਉ, ਕਰਤਾ ਰਾਖੇ ਕੀਤਾ ਕੌਣ, ਕੀਰੀ ਜਿੱਤੋ ਸਗਲਾ ਪਵਨ, ਬੇਅੰਤ ਮਹਿਮਾ ਤਾਂ ਕੀ ਕੀਰਤਕ ਵਰਨ, ਬਲ ਬਲ ਜਾਈਏ ਤਾਂ ਕੀ ਚਰਨ, ਤਿਨ ਕੀ ਪੂਜਾ ਜਪ ਤਪ ਗਿਆਨ, ਨਪ ਤਪ ਧਿਆਨ, ਅਨੇਕ ਪ੍ਰਕਾਰ ਕੀ ਅਤਿਨ ਦਾਨ, ਭਗਤ ਸੋਈ ਕਲ ਮੈਂ ਪ੍ਰਵਾਨ, ਜਾ ਕੋ ਠਾਕੁਰ ਦੀਆ ਮਾਨ, ਸਾਧ ਸੰਗ ਮਿਲੇ ਪਏ ਪ੍ਰਗਾਸ, ਸਹਿਜ ਸੁਖ ਆਸ ਨਿਵਾਸ, ਪੂਰੇ ਸਤਿਗੁਰ ਦੀਆ ਬਿਨਾ ਵਿਸਾਸ, ਨਾਨਕ ਹੋਏ ਦਾਸਨ ਦਾਸ, ਰਾਮ ਕਲੀ ਮਹੱਲਾ ਪੰਜਵਾ, ਦੋਸ ਨਾ ਦੀਜੇ ਕਾਹੂ ਲੋਗ, ਜੋ ਕਵਾਵਨ ਸੋਈ ਭੋਗ, ਆਪਨ ਕਰਮ ਆਪੇ ਬੰਦ, ਆਵਨ ਜਾਵਨ ਮਾਇਆ ਤੰਦ, ਐਸੀ ਜਾਨੀ ਸੰਤ ਜਨੀ, ਪ੍ਰਗਾਸ ਪਿਆ ਪੂਰੇ ਗੁਰਬਚਨੀ ਰਹਾਉ, ਤਨ ਤਨ ਕਲਤ ਮਿਥਿਆ ਵਿਸਥਾਰ, ਹੈਵਰ ਗੈਵਰ ਚਾਲਣ ਹਾਰ, ਰਾਜ ਰੰਗ ਰੂਪਰ ਸਭ ਕੂਰ, ਨਾਮ ਬਿਨਾ ਹੋਏ ਜਾਸੀ ਤੂਰ, ਭਰਮ ਭੂਲੇ ਬਾਦ ਅਹੰਕਾਰੀ, ਸੰਗ ਨਾ ਹੀ ਰੇ ਸਗਲ ਪਸਾਰੀ, ਸੋਗ ਹਰਖ ਮੈਂ ਦੇ ਬਿਰਧਾਨੀ, ਸਾਕਤ ਏਵ ਹੀ ਕਰਤ ਬਿਹਾਨੀ, ਹਰ ਕਾ ਨਾਮ ਅੰਮ੍ਰਿਤ ਕਲ ਮਾਹੇ, ਇਹੋ ਨਦਾਨਾ ਸਾਧੂ ਪਾਏ, ਨਾਨਕ ਗੁਰ ਗੋਬਿੰਦ ਜਿਸ ਤੂਠਾ, ਘਟ ਘਟ ਰਮਈਆ ਤਿੰਨ ਹੀ ਡੀਠਾ, ਰਾਮ ਕਲੀ ਮਹੱਲਾ ਪੰਜਵਾ, ਪੰਜ ਸ਼ਬਦ ਤਹਿ ਪੂਰਨਾਦ, ਆਨੰਦ ਵਾਜੇ ਚੱਜ ਵਿਸਮਾਦ, ਕੇਲ ਕਰੇ ਸੰਤ ਹਰ ਲੋਗ, ਪਾਰ ਬ੍ਰਹਮ ਪੂਰਨ ਨਿਰਯੋਗ, ਸੁਖ ਸਹਿਜ ਆਨੰਦ ਭਵਨ, ਸਾਧ ਸੰਗ ਬੈ ਸੁਨ ਗਾਵੈ, ਤੈ ਰੋਗ ਸੋਗ ਨਹੀਂ ਜਨਮ ਮਰਨ ਰਹਾਉ, ਊਹਾ ਸਿਮਰਨ ਕੇਵਲ ਨਾਮ, ਵਿਰਲੇ ਪਾਵੈ ਉਹ ਬਿਸਰਾਮ, ਭੋਜਨ ਭਾਉ ਕੀਰਤਨ ਆਧਾਰ, ਨਿਚਲ ਅਸਮ ਬਿਸਮਾਰ, ਨਿਗੇ ਨਾ ਡੋਲੇ ਕਤੂ ਨਾ ਧਾਵੇ, ਗੁਰ ਪ੍ਰਸਾਦ ਕੋ ਇਹ ਮਹਿਲ ਪਾਵੈ, ਪਰਮ ਭੈ ਬੋ ਨਾ ਮਾਇਆ ਜਾਲ, ਸੁਨ ਸਮਾਦ ਪ੍ਰਭੂ ਕਿਰਪਾਲ, ਤਾ ਕਾ ਅੰਤ ਨ ਪਾਰਾ ਬਾਰ, ਆਪੇ ਗੁਪਤ ਆਪੇ ਪਾਸਾਰ, ਜਾ ਕੇ ਅੰਤਰ ਹਰ ਹਰ ਸਵਾਦ, ਕਹਿ ਨਾ ਜਾਈ ਨਰਕ ਬਿਸਮਾ, ਨਾਨਕ ਬਿਸਮਾਦ, ਰਾਮ ਕਲੀ ਮਹੱਲਾ ਪੰਜਵਾ, ਭੇਟਤ ਸੰਗ ਪਾਰ ਬ੍ਰਹਮ ਚਿਤਿਆਇਆ, ਸੰਗਤ ਕਰਤ ਸੰਤੋਖ ਮਨ ਪਾਇਓ, ਸੰਤਾ ਚਰਨ ਮਾਤਾ ਮਿਰੋਤ, ਅਨਕ ਬਾਰ ਸੰਤੋ ਡੰਡੋਤ, ਇਹ ਮਨ ਸੰਤਨ ਕੈ ਬਲਿਹਾਰੀ, ਜਾ ਕੀ ਓਟ ਗਈ ਸੁਖ ਪਾਇਆ, ਰਾਖੇ ਕਿਰਪਾ ਧਾਰੀ ਰਹਾਉ, ਸੰਤਾਂ ਚਰਨ ਧੋਏ ਧੋਏ ਪੀਵਾਂ, ਸੰਤਾਂ ਦਸ਼ ਦੇਖ ਪੇਗ ਪੇਗ ਜੀਵਾਂ, ਸੰਤ ਕੀ ਮੇਰੇ ਮਨ ਬਾਸ, ਸੰਤ ਹਮਾਰੀ ਨਿਰਮਲ ਰਾਸ, ਸੰਤ ਹਮਾਰਿਆਂ ਰਾਖਿਆ ਪੜਦਾ, ਸੰਤ ਪ੍ਰਸਾਦ ਮੋਹੇ ਕਬੂ ਨ ਕਰਦਾ, ਸੰਤ ਸੰਗ ਕੀਆ ਕਿਰਪਾਲ, ਸੰਤ ਸਹਾਈ ਪਏ ਦਿਆਲੀ, ਸੁਰਤ ਮਤ ਬੁੱਧ ਪ੍ਰਗਾਸ, ਗਹਿਰ ਗੰਭੀਰ ਅਪਾਰ ਗੁਣਤਾਸ, ਜੀ ਜੰਤ ਸਗਲੇ ਪਤ ਪਾਲ, ਨਾਨਕ ਸੰਤ ਹੈ ਦੇਖ ਨਿਹਾਲ, ਰਾਮ ਕਲੀ ਮਹੱਲਾ ਪੰਜਵਾ, ਤੇਰੇ ਕਾਜ ਨਾ ਗ੍ਰਹਿ ਰਾਜਮਾਲ, ਤੇਰੇ ਕਾਜ ਨਾ ਵਿਖੇ ਜੰਜਾਲ, ਇਸ਼ਟ ਮੀਤ ਜਾਣ ਸਭ ਛਲੈ, ਹਰ ਹਰ ਨਾਮ ਸੰਗ ਤੇਰੇ ਚਲੈ, ਰਾਮ ਨਾਮ ਗੁਣ ਗਾਏ ਲੈ ਬੀਤਾ, ਹਰ ਸਿਮਰਤ ਤੇਰੀ ਲਾਜ ਰਹੇ, ਹਰ ਸਿਮਰਤ ਜਮ ਕੁਛ ਨਾ ਕਹੇ ਰਹਾਉ, ਵਿਨ ਹਰ ਸਗਲ ਨਿਰਾਰਥ ਕਾਮ, ਸੋਨਾ ਰੂਪੀ ਮਾਟੀ ਦਾਮ, ਗੁਰ ਕਾ ਸ਼ਬਦ ਜਬ ਮਨ ਸੁਖਾ, ਇਆਂ ਉਹਾਂ ਤੇਰੋ ਮੂਜਲ ਮੁਖਾ, ਕਰ ਕਰ ਥਾਕੇ ਵੱਡੇ ਵਡੇਰੇ, ਕਿ ਨਹੀਂ ਨਾ ਕੀਏ ਕਾਜ ਮਾਇਆ ਪੂਰੇ, ਹਰ ਹਰ ਨਾਮ ਜਪੈ ਜਨ ਕੋਏ, ਤਾਂ ਕੀ ਆਸਾ ਬੂਨ ਹੋਏ, ਹਰ ਭਾਗ ਤਨ ਕੋ ਨਾਮ ਆਧਾਰ ਸੰਤੇ ਜੀ ਤਨ ਜਨਮ ਅਪਾਰੇ ਹਰ ਸੰਤ ਕਰੇ ਸੋਈ ਪ੍ਰਵਾਨ ਨਾਨਕ ਦਾਸ ਤਾ ਕੈ ਕੁਰਬਾਨ ਰਾਮ ਕਲੀ ਮਹੱਲਾ ਪੰਜਵਾ ਸਿੰਚੇ ਸਰਬ ਦੇਹ ਸੁਖ ਰੋਗ ਤੇਰੇ ਕਾਜ ਨਵਰਾ ਜੋਗ ਕਰ ਹੰਕਾਰ ਹੋਏ ਵਰਤੇ ਅੰਧ ਜਮ ਕੀ ਜੇ ਬੜੀ ਤੂੰ ਅੱਗੇ ਬੰਦ ਛਾੜ ਵਡਾਣੀ ਤਾਤ ਮੂੜੇ ਇਹਾਂ ਬਸਨਾ ਰਾਤ ਮੂੜੇ ਮਾਇਆ ਕੇ ਮਾਤੈ ਤੈ ਉੱਠ ਚੱਲਣਾ ਰਾਜ ਰਿਓ ਤੂੰ ਸੰਗ ਸੁਪਨਾ ਰਹਾਉ ਬਾਲ ਵਿਵਸਥਾ ਵਾਰਕ ਅੰਧ ਭਾਰ ਜੋਬਨ ਲਾਗਾ ਦੁਰਗੰਧ ਤ੍ਰਿਤੀ ਅਵਿਵਸਥਾ ਸਿੰਚੇ ਮਾਏ ਵਿਰਧ ਭਇਆ ਛੁੱਟ ਚੱਲਿਓ ਪਛਤਾਏ ਚਿਰੰਕਾਲ ਪਾਈ ਦੁਰਲਭ ਦੇ ਨਾਮ ਬਿਹੋਣੀ ਹੋਈ ਖੇ ਪਸ਼ੂ ਪ੍ਰੀਤ ਮੁਕਤੇ ਬਰੀ ਤੇ ਸਿਨ ਬੁਝੇ ਜਿਨ ਏ ਸ੍ਰੀ ਸੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੇ ਛਡਾਵੋ ਛੁਟਕੇ ਬੰਦ ਬਖਸ਼ ਮਿਲਾਵੋ ਨਾਨਕ ਜਗ ਅੰਧ ਰਾਮ ਕਲੀ ਮਹੱਲਾ ਪੰਜਵਾ ਕਰ ਸੰਜੋਗ ਬਣਾਈ ਕਾਚ ਤੇ ਸੰਗ ਰਹੇ ਹੋ ਇਹਨਾ ਰਾਜ ਪ੍ਰਿਤ ਪਾਰੇ ਨਿਤ ਸਾਰ ਸਮਾਰੇ ਅੰਤ ਕੀ ਵਾਰ ਊਟ ਸੁਧਾਰੇ ਨਾਮ ਬਿਨਾ ਸਭ ਝੂਠ ਪੁਰਾਨੀ ਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ ਤੇ ਸਭ ਮਾਇਆ ਮੂਠ ਪੁਰਾਨੀ ਆਹੋ ਤੀਰਥ ਨਾਏ ਨਾ ਉਤਰ ਸੁਮੈਲ ਕਰਮ ਧਰਮ ਸਭ ਹੋਮੇ ਪੈਲ ਲੋਕ ਵਿਚਾਰਾ ਗਤ ਨਹੀਂ ਹੋਏ ਨਾਮ ਬਿਹੋਣੇ ਚੱਲ ਸੈਰ ਹੋਏ ਬਿਨ ਹਰ ਨਾਮ ਨਾ ਟੁੱਟ ਸਪਲਟ ਸੋਧੇ ਸ਼ਾਸਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਵਾਏ ਸਗਲ ਫਲਾ ਸੇ ਸੋਖ ਸਮਾਏ ਰਾਖਣ

ਰਾਮ ਕਲੀ ਮਹੱਲਾ ਪੰਜਵਾ। ਜੋ ਕੁਛ ਕਰੇ ਸੋਈ ਸੁਖ ਜਨ, ਮਨ ਅਸਮਝ ਅਸਾਧ ਸੰਗਪਤੀ ਅੰਨ, ਡੋਲਣ ਤੇ ਝੂਕਾ ਠਹਿਰਾਇਆ, ਸਤ ਮਹਿਲੇ ਸਤ ਸੁਮਾਇਆ। ਦੁੱਖ ਗਇਆ ਸਭ ਰੋਗ ਗਇਆ, ਪ੍ਰਭ ਕੀ ਆਗਿਆ ਮਨ ਮੈਂ ਮਾਹੀ, ਮਹਾਂਪੁਰਖਾ ਸੰਗ ਪਿਆ ਰਹਾਉ। ਸਗਲ ਪਵਿੱਤਰ ਸਰਬ ਨਿਰਮਲਾ, ਜੋ ਵਰਤਾਏ ਸੋਈ ਪਲਾ, ਜੈ ਰਾਖੇ ਸੋਈ ਮੁਕਤ ਥਾਨ, ਜੋ ਜਪਾਏ ਸੋਈ ਨਾਮ, ਅਠਸ ਤੀਰਥ ਜੈ ਸਾਧ ਪਗ ਧਰੈ, ਤੈ ਬਖੁੰਠ ਜੈ ਨਾਮ ਉਚਰੈ, ਸਰਬਾਨੰਦ ਜਬ ਦਰਸ਼ਨ ਪਾਈਏ, ਰਾਮ ਗੁਣਾ ਨਿਤ ਨਿਤ ਹਰ ਗਾਈਏ, ਆਪੇ ਘਟ ਘਟ ਰਿਹਾ ਵਿਆਪੂ, ਦਿਆਲ ਪੁਰਖ ਪ੍ਰਗਟ ਪ੍ਰਤਾਪ, ਕਾਪਟ ਖੁਲਾਨੇ ਭਰਮ ਨਾਠ ਹੈ ਦੂਰੇ, ਨਾਨਕ ਕੋ ਗੁਰ ਭੇਟੇ ਪੂਰੇ, ਰਾਮ ਕਲੀ ਮਹੱਲਾ ਪੰਜਵਾ। ਕੋਟ ਜਾਪ ਤਾਪ ਵਿਸ਼ਰਾਮ, ਰਿੱਧ ਬੁੱਧ ਸਿੱਧ ਸੁਰ ਗਿਆਨ, ਅਨੇਕ ਰੂਪ ਰੰਗ ਰੂਪ ਭੋਗ ਰਸੈ, ਗੁਰਮੁਖ ਨਾਮ ਨਿਗਰ ਦਿਵਸੈ, ਹਰ ਕੇ ਨਾਮ ਕੀ ਵਡਿਆਈ, ਕੀਮਤ ਕਹਿਣ ਨਾ ਜਾਈ ਰਹਾਉ, ਸੂਰ ਪੀਰ ਤੀਰਜ ਮਤ ਪੂਰਾ, ਸਹਿਜ ਸਮਾਧ ਤੁਨ ਗੈਰ ਗੰਭੀਰਾ, ਸਦਾ ਮੁਕਤ ਤਾਂ ਕੇ ਪੂਰੇ ਕਾਮ, ਜਾ ਕੇ ਹਿਰਦੇ ਵਸੇ ਹਰ ਨਾਮ, ਸਗਲ ਸੁਖ ਆਨੰਦ ਰੋਗ, ਸਮਦਰਸੀ ਪੂਰਨ ਨਿਰਯੋਗ, ਆਏ ਨਾ ਜਾਏ ਡੋਲੇ ਕਥ ਨਾਹੀ, ਜਾ ਕੇ ਨਾਮ ਵਸੇ ਮਨ ਮਾਹੀ, ਦੀਨ ਦਿਆਲ ਗੋਬਿੰਦ ਗੋਬਿੰਦ, ਗੋਰਮੁਖ ਜਪੀਏ ਉਤਰੇ ਬਿੰਦ ਚਿੰਦ, ਨਾਨਕ ਕੋ ਗੁਰ ਦੀਆ ਨਾਮ, ਸੰਤਨ ਕੀ ਟਹਿਲ ਸੰਤ ਕਾ ਕਾਮ, ਰਾਮ ਕਲੀ ਮਹੱਲਾ ਪੰਜਵਾ। ਬੀਜ ਮੰਤਰ ਹਰ ਕੀਰਤਨ ਗਾਓ, ਆਗੇ ਮਿਲੀ ਨਿਥਾਵੇ ਥਾਓ, ਗੁਰਪੂਰੇ ਕੀ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ, ਹਰ ਹਰ ਜਾਪ ਜਪਲਾ, ਗੁਰ ਕਿਰਪਾ ਤੇ ਹਿਰਦੇ ਵਾਸੇ, ਭਾਉ ਜਲ ਪਾਰ ਪਰਲਾ ਰਹਾਉ, ਨਾਮ ਧਿਆਨ ਨਾਮ ਨਿਧਾਨ ਧਿਆਏ ਮਨ ਅਟਲ, ਤਾਂ ਛੁੱਟੇ ਮਾਇਆ ਕੇ ਪਟਲ, ਗੁਰ ਕਾ ਸ਼ਾਹ ਦਾ ਮਰਨਸ ਪੀਓ, ਤਾਂ ਤੇਰਾ ਹੋਏ ਨਿਰਮਲ ਜੀਓ, ਸੋਧ ਸੋਧ ਸੋਧ ਵਿਚਾਰਾ, ਬਿਨ ਹਰ ਭਗਤ ਨਹੀਂ ਛੁਟਕਾਰਾ, ਸੋ ਹਰ ਭਜਨ ਸਾਧ ਕੇ ਸੰਗ, ਮਨ ਤਨ ਰਾਪੇ ਹਰ ਕੇ ਰੰਗ, ਛੋੜ ਸਿਆਣਪ ਬਹੁ ਚਤਰਾਈ, ਮਨ ਬਿਨ ਹਰ ਨਾਵੇ ਨਾਏ ਨ ਕਾਈ, ਦਇਆ ਤਾਰੀ ਗੋਬਿੰਦ ਕਸਾਈ, ਹਰ ਹਰ ਨਾਨਕ ਟੇਕ ਟਕਾਈ। ਰਾਮ ਕਲੀ ਮਹੱਲਾ ਪੰਜਵਾਂ। ਸੰਤ ਕੇ ਸੰਗ ਰਾਮ ਸੰਗ ਕੇਲ, ਆਗੇ ਜਮ ਸਿਓ ਹੋਏ ਨ ਮੇਲ, ਅਹੁਬਦ ਕਾ ਭਇਆ ਬਿਨਾਸ, ਦੁਰਮਤ ਹੋਈ ਸਗਲੀ ਨਾਸ, ਰਾਮ ਨਾਮ ਗੁਣ ਗਾਏ ਪੰਡਿਤ, ਕਰਮ ਕਾਂਡ ਅਹੰਕਾਰ ਨ ਕਾਜੈ, ਕੁਸ਼ਲ ਛੇਤੀ ਕਰ ਜਾਏ ਪੰਡਿਤ ਰਹਾਉ, ਹਰ ਕਾ ਜਸ ਨਿਧ ਲਿਆ ਲਾਭ, ਪੂਰਨ ਪਏ ਮਨੋਰਥ ਸਾਭ, ਦੁੱਖ ਨਾਟਾ ਸੁਖ ਕਰਮ ਆਇਆ, ਸੰਤ ਪ੍ਰਸਾਦ ਕਮਲ ਵਿਕਸਾਇਆ, ਨਾਮ ਰਤਨ ਜਿਨ ਪਾਇਆ ਦਾਨ, ਜਿਸ ਦਿਨ ਹੋਏ ਸਗਲ ਨਹਾਨ, ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਫਿਰ ਮੰਗਨ ਕਾਹੇ ਜਾਏ, ਹਰ ਕੀ ਕਥਾ ਸੁਣਤ ਪਵਿੱਤ, ਜੇਵਾ ਭਗਤ ਪਾਈ ਗਤ ਮਿਤ, ਸੋ ਪ੍ਰਵਾਨ ਸਿਰ ਦੇ ਵਸਾਈ, ਨਾਨਕ ਤੇ ਜਨ ਉੱਤਮ ਭਾਈ। ਰਾਮ ਕਲੀ ਮਹੱਲਾ ਪੰਜਵਾਂ।

ਆਏ ਪਈ। ਸੁਣ ਸੰਤੋ ਨਿਰਮਲ ਵਿਚਾਰ, ਰਾਮ ਬਿਨਾ ਬਿਨ ਗਤ ਨਿਕਾਈ, ਗੁਰਪੂਰਾ ਭੇਟਤ ਉਧਾਰ ਰਹਾਉ। ਜਬ ਉਸਕੋ ਕੋਈ ਦੇਵੇ ਮਾਨ, ਤਬ ਆਪਸ ਉੱਪਰ ਰੱਖੇ ਗਮਾਨ। ਜਬ ਉਸ ਕੋ ਕੋਈ ਮਨ ਬਰ ਹਰੇ, ਤਬ ਉਹ ਸੇਵਕ ਸੇਵਾ ਕਰੇ। ਮੁੱਖ ਬਰਾਵੇ ਅੰਤ ਟਗਾਵੇ, ਇੱਕ ਤਠੋਰ ਕਹੀ ਨਾ ਸਮਾਵੇ। ਉਨ ਮੋਹੇ ਬਹੁਤੇ ਬ੍ਰਹਮੰਡ, ਰਾਮ ਜਨੇ ਕਿੰਨੀ ਖੰਡ ਖੰਡ। ਜੋ ਮੰਗੇ ਸੋ ਭੁੱਖਾ ਰਹੇ, ਇਸ ਸੰਗ ਜਾਚੇ ਸੋ ਕੁਛ ਨਾ ਲਹੇ। ਇਸੇ ਤਿਆਗ ਸਤਸੰਗਤ ਕਰੇ, ਵਡ ਭਾਗੀ ਨਾਨਕ ਉਹ ਤਰੇ। ਰਾਮ ਕਲੀ ਮਹੱਲਾ ਪੰਜਵਾ। ਆਤਮ ਰਾਮ ਸਰਬ ਮੈਂ ਪੇਖ, ਪੂਰਨ ਪੂਰ ਰਿਹਾ ਪ੍ਰਵੇਕ। ਰਤਨ ਮੋਲ ਰਗੇ ਮੈਂ ਜਾਣੇ, ਆਪਣੀ ਵਾਸਤੂ ਆਪ ਪਛਾਣ। ਪੀ ਅੰਮ੍ਰਿਤ ਸੰਤ ਪ੍ਰਸਾਦ, ਵੱਡੇ ਭਾਗ ਹੋਵੇ ਤੇ ਪਾਈਏ, ਬਿਨੇ ਆਪਣੀ ਵਾਸਤੂ ਆਪਣੀ ਪਛਾਣ। ਆਠ ਦਸ ਭੇਦ ਸੁਣੇ ਕਹਿ ਡੋਰਾ, ਕੋ ਪ੍ਰਕਾਸ਼ ਨੰਦ ਜੀ ਅੰਧੇਰਾ। ਪਸ਼ੂ ਪ੍ਰੀਤ ਘਾ ਸੰਗ ਰਚੈ, ਜਿਸ ਨਹੀਂ ਬੁਝਾਵੇ ਸੋ ਕਿਤ ਬਿਦ ਬੂਜੈ। ਨਿਆਨਣ ਹਾਰਿਆ ਪ੍ਰਭ ਜਾਨ, ਓਤ ਪੋਤ ਭਗਤਨ ਸੰਗਾਨ। ਬਿਕਸ ਬਿਕਸ ਆਪਣਾ ਪ੍ਰਭ ਗਾਵੇ, ਨਾਨਕ ਤਿੰਨ ਜਮ ਨੇੜ ਨਾ ਆਵੇ। ਰਾਮ ਕਲੀ ਮਹੱਲਾ ਪੰਜਵਾ। ਦੀਨੋ ਨਾਮ ਕੀ ਉਪਵਿੱਤ, ਹਰਤਨ ਰਾਸ ਨਿਰਾਸ ਸੇਵਿਤ। ਕਾਟੀ ਬੰਦ ਹਰ ਸੇਵਾ ਲਾਏ, ਹਰ ਹਰ ਭਗਤ ਰਾਮ ਗੁਣ ਗਾਏ। ਵਾਜੇ ਅਨਹਦ ਵਾਜਾ, ਰਸਕ ਰਸ ਗੁਣ ਗਾਵੇ ਹਰ ਜਨ। ਆਪਣੇ ਗੁਰਦੇਵ ਨਵਾਜਾ ਰਹਾਓ, ਆਏ ਬਣਿਓ ਪੂਰਬ ਲੋ। ਭਾਗ ਜਨਮ ਜਨਮ ਕਾ ਸੋਇਆ ਜਾਗ, ਗਈ ਗਲਾਨ ਸਾਧ ਕੇ ਸੰਗ। ਮੰਤਨ ਰਾਤੋ ਹਰ ਕੇ ਰੰਗ, ਰਾਖੇ ਰਾਖਣ ਹਰ ਦਿਆਲ। ਨਾਕਸ ਸੇਵਾ ਨਾਕਸ ਘਾਲੇ, ਕਰ ਕਿਰਪਾ ਪ੍ਰਭ ਕਿੰਨੀ ਦਇਆ। ਮੂਢਤ ਦੁੱਖ ਮੈਂ ਕਾਟ ਲਿਆ, ਸੁਣ ਸੁਣ ਉਪਜਿਓ ਮਨ ਮੈਂ ਚਾਉ। ਆਠ ਪੈਰ ਹਰ ਕੇ ਗੁਣ ਗਾਓ, ਗਾਵਤ ਗਾਵਤ ਪਰਮ ਗਤ ਪਾਈ। ਗੁਰਪ੍ਰਸਾਦ ਨਾਨਕ ਲਵਲਾਈ, ਰਾਮ ਕਲੀ ਮਹੱਲਾ ਪੰਜਵਾ। ਕੌਟੀ ਬਦਲੇ ਤਿਆਗੇ ਰਤਨ, ਛੋਟ ਜਾਏ ਧਾਉ ਕਾ ਜਤਨ। ਜੋ ਸੰਚੇ ਸੋਛੀ ਬਾਤ, ਮਾਇਆ ਮੋਇਆ ਟੇਡਿਓ ਜਾਤ। ਭਾਗੇ ਤੈ ਲਾਜ ਨਾਹੀ, ਭਾਗੇ ਤੈ ਲਾਜ ਨਾਹੀ। ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਾ ਚੇਤਿਉ ਮਨ ਮਾਹੀ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਖਤ ਹੀ ਬਿਧ ਨੈਨੋ ਡਿੱਠੀ। ਕੂੜ ਕਪਟ ਅਹੰਕਾਰ ਰਿਝਾਨਾ, ਨਾਮ ਸੁਨਤ ਜਨ ਵਿਛੂਆ ਲਸਾਨਾ। ਮਾਇਆ ਕਰਨ ਸਦੀ ਝੂਰੇ, ਮਨ ਮੁਖ ਕਵੇ ਨਾ ਉਸਤਤ ਕਰੇ। ਨਿਰਭਉ ਨਿਰੰਕਾਰ ਦਤਾਰ, ਤਿਸੇ ਪ੍ਰੀਤ ਨ ਕਰੇ ਗਵਾਰੀ। ਸਭ ਸਾਹਾ ਸਿਰ ਸਾਚਾ ਸਾਹਾ, ਵੇ ਮਾਤਾਜ ਪੂਰਾ ਬਦ ਸਾਹਾ। ਮੋਹ ਮਗਨ ਲਪਟਾਇਓ ਪਰਮ ਗਰਹਿ, ਨਾਨਕ ਤਰੀਆ ਤਰੀ ਮਿਹਰ। ਰਾਮ ਕਲੀ ਮਹੱਲਾ ਪੰਜਵਾ। ਰਹਿਣ ਸਿਰ ਜਪਿਓ ਹਰ ਨਾਉ, ਆਗੇ ਦਰਗੇ ਪਾਵੇ ਤਾਉ। ਸਦਾ ਆਨੰਦ ਨ ਹੋਵੀ ਸੋਗ, ਕਾਬੂ ਨਾ ਵਿਆਪੇ ਹੋਮੈ ਰੋਗ। ਖੋਜੈ ਸੰਤੋ ਹਰ ਬ੍ਰਹਮ ਗਿਆਨੀ, ਬਿਸਮਨਾ ਬਿਸਮ ਭਏ ਬਿਸਮਾਦਾ। ਪਰਮ ਗਤ ਪਾਵੇ ਹਰ ਸਿਮਰ ਪੁਰਾਨੀ ਰਾਉ। ਗਨ ਬਿਨ ਦੇਖੋ ਸਗਲ ਵਿਚਾਰ, ਨਾ ਬਿਨਾ ਕੋ ਸਕੇ ਨਾ ਤਾਰ। ਸਗਲ ਪਾਵ ਨਾ ਚਾਲੇ ਸੰਗ, ਭਾਵ ਜਲ ਤਰੀਏ ਪ੍ਰਭ ਕੇ ਰੰਗ। ਦੇਹੀ ਧੋਏ ਨਾ ਉਤਰੇ ਮੈਲ, ਹਉਮੈ ਵਿਆਪੇ ਦੁਬਦਾ ਫੈਲ। ਹਰ ਹਰ ਔਖਦ ਜੋ ਜਨ ਕਾਈ, ਤਾ ਕਾ ਰੋਗ ਸਗਲ ਮਿਟ ਜਾਈ। ਕਰ ਕਿਰਪਾ ਪਾਰ ਬ੍ਰਹਮ ਦਿਆਲ, ਮਨ ਤੇ ਕਬੂ ਨਾ ਬਿਸਰਗ ਪਾਲ। ਤੇਰੇ ਦਾਸ ਕੀ ਹੋਵਾ ਧੂਰ, ਨਾਨਕ ਹੀ ਪ੍ਰਭ ਸਰਦਾ ਪੂਰ। ਰਾਮ ਕਲੀ ਮਹੱਲਾ ਪੰਜਵਾ। ਤੇਰੀ ਸ਼ਰਨ ਪੂਰੇ ਗੁਰਦੇਵ, ਤੁਦ ਬਿਨ ਦੂਜਾ ਨਾਹੀ ਕੋਏ। ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਸੋਤੇ ਆਏ ਪੂਰਾ ਜਿਸ ਕਰਮ। ਤਰਨ ਕਾਰਨ ਪ੍ਰਭ ਤੇਰੋ ਨਾਉ, ਏਕਾ ਸ਼ਰਨ ਗਈ ਮਨ ਮੇਰੇ। ਤੁਦ ਬਿਨ ਦੂਜਾ ਨਾਹੀ ਟਾਉ ਰਹਾਉ। ਜਪ ਜਪ ਜੀਵਾ ਤੇਰਾ ਨਾਉ, ਆਗੇ ਦਰਗਾਹ ਪਾਵੇ ਠਾਉ। ਦੁੱਖਾਂ ਦੇ ਰਮਨ ਦੇ ਜਾਏ, ਦੁਰਮਤ ਬਿਨਸੇ ਰਾਚੇ ਹਰ ਨਾਏ। ਚਰਨ ਕਮਲ ਸਿਉਂ ਲਾਗੀ ਪ੍ਰੀਤ, ਗੁਰਪੂਰੇ ਕੀ ਨਿਰਮਲ ਰੀਤ। ਭਉ ਭਾਗਾ ਨਿਰਭਉ ਮਨ ਵਸੈ, ਅੰਮ੍ਰਿਤ ਨਾਮ ਰਸਨਾ ਨਿਤ ਜਪੈ।
ਕੋਟ ਜਨਮ ਕੇ ਕਾਟੇ ਫਾਹੇ, ਪਾਇਆ ਲਾਭ ਸੱਚਾ ਤਨ ਲਾਏ, ਤੋੜ ਨਾ ਆਵੇ ਖੁੱਟ ਭੰਡਾਰੀ, ਨਾਨਕ ਭਗਤ ਸੋਹੇ ਹਰ ਦੁਆਰੀ। ਰਾਮ ਕਲੀ ਮਹੱਲਾ ਪੰਜਵਾ। ਰਤਨ ਜਵੇਹਰ ਨਾਮ, ਸਤ ਸੰਤੋਖ ਗਿਆਨ, ਸੂਖ ਸਹਿ ਦਇਆ ਕਾ ਪੋਤਾ, ਹਰ ਭਗਤਾਂ ਹਵਾਲੇ ਹੋਤਾ, ਮੇਰੇ ਰਾਮ ਕੋ ਭੰਡਾਰ, ਖਾਤ ਖਰਚਤ ਕਛ ਤੋਟ ਨ ਆਵੇ, ਅੰਤ ਨਹੀਂ ਹਰ ਪਾਰ ਬਾਰ ਹਾਉ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਆਨੰਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੂੰਜੀ। ਸੁਨ ਸਮਾਦ ਗੁਫਾ ਤੈ ਆਸਨ, ਕੇਵਲ ਬ੍ਰਹਮ ਪੂਰਨ ਤੈ ਬਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨ ਸੋਗਤ ਨ ਜਨਮ ਨ ਮਰਤ, ਕਰ ਕਿਰਪਾ ਜਿਸ ਆਪ ਦਵਾਇਆ, ਸਾਧ ਸੰਗ ਤੈਨ ਹਰ ਤਨ ਪਾਇਆ, ਦਿਆਲ ਪੁਰਖ ਨਾਨਕ ਅਰਦਾਸ, ਹਰ ਮੇਰੀ ਵਰਤਨ ਹਰ ਮੇਰੀ ਰਾਸੀ। ਰਾਮ ਕਲੀ ਮਹੱਲਾ ਪੰਜਵਾ।

ਕਾ ਸੁਣ ਸੁਣ ਜੀਵੋ ਮਨ ਮੇਹੁ ਬਸਰਾਮ ਪਾਪ ਖੰਡਨ ਪ੍ਰਭ ਤੇਰੂ ਨਾਮ ਤੂੰ ਅਗਨਤ ਜੀਆ ਕਾ ਦਾਤਾ ਜਿਸੇ ਜਨਾਵੈ ਤਿੰਨ ਤੂੰ ਜਾਤਾ ਜੋ ਉਪਾਇਓ ਤਿਸ ਤੇਰੀ ਆਸ ਸਗਲ ਅਰਾਧੈ ਪ੍ਰਭ ਗੁਣਦਾਸ ਨਾਨਕ ਦਾਸ ਤੇਰੇ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਬਾਨ ਰਾਮ ਕਲੀ ਮਹਲਾ ਪੰਜਵਾ ਰਾਖਣ ਹਰ ਦਿਆਲ ਕੋਟ ਭਵ ਖੰਡੀ ਨਿਮਕ ਖਿਆਲ ਸਗਲ ਅਰਾਧੇ ਜੰਤ ਮਿਲੀਏ ਪ੍ਰਭ ਗੁਰ ਮਿਲ ਮੰਤ ਜੀਅਨ ਕੋ ਦਾਤਾ ਮੇਰਾ ਪ੍ਰਭੂ ਪੂਰਨ ਪਰਮੇਸ਼ਰ ਸਵਾਮੀ ਘਟ ਘਟ ਰਾਤਾ ਮੇਰਾ ਪ੍ਰਭੂ ਰਹਾਉ ਤਾ ਕੀ ਗਹੀ ਮਨ ਓਟ ਬੰਧਨ ਤੇ ਹੋਈ ਛੋਟ ਹਿਰਦੇ ਜਪ ਪਰਮਾਨੰਦ ਮਨ ਭਾਏ ਭਏ ਆਨੰਦ ਤਾਰਨ ਤਰਨ ਹਰ ਸ਼ਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਆਧਾਰ ਉੱਚੇ ਤੇ ਊਚ ਅਪਾਰੀ ਸੋ ਮਤ ਸਾਰ ਜਿਤ ਹਰ ਸਿਮਰੀ ਜੈ ਕਰ ਕਿਰਪਾ ਜਿਸ ਆਪ ਦੀਜੇ ਸੁਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰ ਮਿਲਨਾਉ ਰਾਮ ਕਲੀ ਮਹੱਲਾ ਪੰਜਵਾ ਸਗਲ ਸਿਆਣਪਾ ਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਟਾਏ ਮਨ ਚੰਦੇ ਸਹੀ ਫਲ ਪਾਏ ਹਉ ਸਾਵਧਨ ਆਪਣੇ ਗੁਰਸੇਓ ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਨਿਧਾਨ ਗੁਰਸੇਉ ਰਹਾਉ ਦੂਜਾ ਨਾਹੀਂ ਜਾਣੇ ਕੋਏ ਸਤਿਗੁਰ ਨਿਰੰਜਨ ਸੋਏ ਮਾਨੁਕਾ ਕਹਿ ਰੂਪ ਨ ਜਾਣ ਮਿਲੀ ਨਵਾਨੇ ਮਾਨ ਗੁਰ ਕੀ ਹਰ ਟੇਕ ਟਕਾਏ ਅਵਰ ਆਸਾ ਸਭ ਲਾਹੇ ਹਰ ਕਾ ਨਾਮ ਮਾਗ ਨਿਧਾਨ ਤਾ ਦਰਗਹਿ ਪਾਵੇ ਮਾਨ ਗੁਰ ਕਾ ਬਚਨ ਜਪ ਮੰਤ ਏਹਾ ਭਗਤ ਸਾਰ ਤੰਤ ਸਤਿਗੁਰ ਭਏ ਦਿਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹਲਾ ਪੰਜਵਾ ਹੋਵੇ ਸੋਈ ਪਲ ਮਾਨ ਆਪਣਾ ਤਾਜ ਮਾਨ ਦਿਨ ਰਹਿਣ ਸਦਾ ਗੁਣ ਗਾਓ ਪੂਰਨ ਹੀ ਸਵਾਓ ਆਨੰਦ ਕਰ ਸੰਤ ਹਰ ਜਪ ਛਾੜ ਸਿਆਨ ਬਹੁ ਚਤੁਰਾਈ ਗੁਰ ਕਾ ਜਪ ਮਤ ਨਿਰਮਲ ਰਹਾਉ ਏਕ ਕੀ ਕਰ ਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਾਵ ਜਲ ਉਤਰੇ ਪਾਰੀ ਦੇਵਨ ਹਾਰ ਦਤਾਰ ਅੰਤ ਨ ਪਰਵਾਰ ਜਾ ਕੇ ਕਰ

ਸਿਰਜਣਹਾਰਿ। ਕਹੋ ਨਾਨਕ ਗੁਰ ਖੋਏ ਭਰਮ, ਏਕੋ ਅੱਲਾ ਪਾਰ ਬ੍ਰਹਮ, ਰਾਮ ਕਲੀ ਮਹੱਲਾ ਪੰਜਵਾ। ਕੋਟ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ। ਗੁਰ ਕੇ ਚਰਨ ਕਮਲ ਮਨ ਵਸੈ, ਮਹਾ ਵਿਕਾਰ ਤਨ ਤੇ ਸਭ ਨਸੈ। ਗੋਪਾਲ ਕੋ ਜਸ ਗਾਉ ਪ੍ਰਾਣੀ, ਅਕਥ ਕਥਾ ਸਾਚੀ ਪ੍ਰਭਪੂਰਨ। ਜੋਤੀ ਜੋਤ ਸਮਾਣੀ ਰਹਾਓ, ਤਿਸ਼ਨਾ ਭੂਖ ਸਭ ਨਾਸੀ। ਸੰਤ ਪ੍ਰਤਾਪ ਜਪਿਆ ਵਨਾਸੀ, ਰਹਿਣ ਦਿਨਸ ਪ੍ਰਭ ਸੇਵ ਕਮਾਨੀ। ਹਰ ਮਿਲਣੇ ਕੀ ਨਿਸ਼ਾਨੀ, ਮਿਟੇ ਜਜਾਲ ਹੋਏ ਪ੍ਰਭ ਦਿਹਾਲ। ਗੁਰ ਕਾ ਦਰਸ਼ਨ ਦੇਖ ਨਿਹਾਲ, ਪਰਵਾ ਪੁਲਵਾ ਕਰਮ ਬਣਿਆਇਆ। ਹਰ ਕੇ ਗੁਣ ਨੇ ਦਰਸ਼ਨਾ ਗਾਇਆ, ਹਰ ਕੇ ਸੰਤ ਸਦਾ ਪ੍ਰਵਾਣ। ਸੰਤ ਜਨਾ ਮਸਤਕ ਨਿਸ਼ਾਨ, ਦਾਸ ਕੀ ਰੇਣ ਪਾਇਆ।

Eva. ਅਕਿਰਤ ਕਣਾ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਦਿਆਰ, ਸੰਤ ਜਨਾ ਕਾ ਸਦਾ ਸਹਾਈ, ਸ਼ਰਨ ਕਮਲ ਨਾਨਕ ਸਿਰਨਾਈ, ਰਾਮ ਕਲੀ ਮੁਹੱਲਾ ਪੰਜਵਾ, ਪੰਚ ਸਿੰਘ ਰਾਖੇ ਪ੍ਰਭ ਮਾਰ, ਦਸ ਬਘਿਆੜੀ ਲਈ ਨਿਵਾਰ, ਤੀਨ ਆਵਰਤ ਕੀ ਚੂਕੀ ਘੇਰ, ਸਾਧ ਸੰਗ ਚੁੱਕੇ ਪੈ ਫੇਰਾ, ਸਿਮਰ ਸਿਮਰ ਜੀਵਾ ਗੋਬਿੰਦ, ਕਰ ਕਿਰਪਾ ਰਾਖਿਓ ਦਾਸ ਆਪਣਾ, ਸਦਾ ਸਦਾ ਸਾਚਾ ਬਖਸ਼ਣ ਦਰਹਾਉ, ਦਾਜ ਗਏ ਦਿਨ ਪਾਪ ਸਮੀਰ, ਜਪ ਜਪ ਨਾਮ ਪੂਜੇ ਪ੍ਰਭੇਰ, ਆਨੰਦ ਰੂਪ ਪ੍ਰਗਟਿਓ ਥਾਂ ਸਵਤਾਨ, ਪ੍ਰੇਮ ਭਗਤ ਜੋਰੀ ਸੁਖਮਾਨ, ਸਾਗਰ ਤੁਰਿਓ ਬਾਛਰ ਖੋਜ, ਖੇਦ ਨਾ ਪਾਇਓ ਨਹਿ ਪਨ ਰੋਜ, ਸਿੰਧ ਸਮਾਇਓ ਘਟ ਕੇ ਮਾਹੇ, ਕਰਨ ਹਾਰ ਕਉ ਕਿਛ ਆਚਰਜਨ ਆਏ, ਜੋ ਛੁੱਟਿਓ ਤੋ ਜਾਇ ਪਿਆਲੇ, ਜੋ ਕਾਢਿਓ ਤੋ ਨਦਰ ਨਿਹਾਲ, ਪਾਪ ਪੁੰਨ ਹਮਰੇ ਬਸ ਨਾਹੀ, ਰਸ ਰਸ ਨਾਨਕ ਗੁਣ ਗਾਏ, ਰਾਮ ਕਲੀ ਮਹੱਲਾ ਪੰਜਵਾ, ਨਾ ਤਨ ਤੇਰਾ ਨਾ ਮਨ ਤੋਹੇ, ਮਾਇਆ ਹੋਏ ਵਿਆਪਿਆ ਤੋਹੇ, ਕੁਦਮ ਕਰੇ ਗਾਡਰ ਜੋ ਛੇਲ, ਅਚਿੰਤ ਜਾਲ ਕਾਲ ਚੱਕਰ ਪੇਲ, ਹਰ ਚਰਨ ਕਮਲ ਸ਼ਰਨ ਨਾਏ ਮਨਾ, ਰਾਮ ਨਾਮ ਜਪ ਸੰਗ ਸਹਾਈ, ਗੁਰਮੁਖ ਪਾਵੈ ਸਾਚ ਤਨਾ ਰਹਾਓ, ਉਹਨੇ ਕਾਜ ਨਾ ਹੋਵਤ ਪੂਰੇ, ਕਾਮ ਕ੍ਰੋਧ ਮਤ ਸਦੀ ਝੂਰੇ, ਕਰੇ ਵਕਾਰ ਜੀ ਹਰ ਕੇ ਤਾਈ, ਗਾਵਲ ਸੰਗ ਨ ਤਸੂਆ ਜਾਈ, ਧਰਤ ਤੋਂ ਅਨੇਕ ਚਲ ਜਾਣੇ, ਕੌਡੀ ਕੌਡੀ ਕੋ ਖਾਕ ਸਿਰ ਛਾਨੇ, ਜਿਨ ਦੀਆ ਤਿਸੇ ਨਾ ਚੇਤੇ ਮੂਲ, ਮਿਥਿਆ ਲੋਭ ਨਾ ਉਤਰੇ ਸੂਲ,

असर आयल पया। देख कटंब माया करे मंदर साक्त जंजाल पराल पया। जा आए ता तिने पटाए चाले तिने बलाए लिया। जो कुछ करना सो कर रहा बख्शन हारे बख्श लिया। जिन ए राह चाख्या राम रसैन तिनकी संगत खोज पया। रिद्ध सिद्ध बुद्ध ज्ञान गुरु ते पाया मुक्त पदार्थ शरण पया। दुख सुख गुरमुख सम कर जाना हरक सोग ते बिकरत पया। आप मार गुरमुख हर पाए नानक सहज समाए लिया। राम कली दखणी महला पहला। जत तत संजम साच दराया साच शब्द रस लीना। मेरा गुर दयाल सदा रंग लीना। ऐह न सरे एक लिव लागी साचे देख पति न रहाओ। रहे गगन पर दिष्ट समय सर आनंद शब्द रगीना। सात वीना कपीन पर फुलीना जीवा रंग रसीना। मिले गुर साचे जिन सच राते कृत बचार पतीना। एक महे सर्ब सर्ब महे का ए सतगुर देख दिखाई। जन किए खंड मंडल ब्रह्मांडा सो प्रभ लखन न जाई। दीपक के दीपक परगासिया तिरपन ज्योत दिखाई। सच्चे ताक सच महली बैठे निरपौ ताड़ी लाई। मोहे गया बैरागी जोगी घट घट कि गुरुवाई। नानक शरण प्रभ की छूटे सतगुर सच सिखाई। राम कली महला पहला। आहट हस्त मड़ी कर छाया तरन गगन कल तारी। गुरमुख केती शब्द अदाही संतो ममता मार होम में सोखे तिरपन जोत तमारी। मनसा मार मने मै राखे सतगुर शब्द विचारी। सिंगी सुरत अनाहद वाजे घट घट जोत तुम्हारी। पर पंच वेण तई मन राख्या ब्रह्म अगन पर जारी। पंच तत् मिल ऐनस दीपक नेह चल जोत पारी। राव सस लोके ए तन किंगरी बाजे शब्द नरारी। शिव नगरी में आसनो दू अलख अगम अपारी। काया नगरी ए मन राजा पंच वसे बेचारी। शब्द रहे आसन कर राजा आदर करे गुणकारी। काल काल कहे कर बपरे जीवन बुआ मन मारी। ब्रह्मा विष्णु बेसिक मूर्त आपे करता कारी। काया सोध तरे पवसागर आत्म तत्त विचारी। गुर सेवा ते सदा सुख पाया आंतर शब्द रव्या गुणकारी। आपे मेल लय गुणताता होम तृष्णा मारी। त्रै गुण मेठे चौथे वरते एह भगत नरारी। गुरमुख जोग शब्द आत्म चीने हिरदे एक मरारी। मनुआ अस्त्र शब्द राता एह करना सारी। वेद वाद ना पखंड औदू गुरमुख शब्द विचारी। गुरमुख जोग कमावे औदू जात सत शब्द विचारी। शब्द मरे मन मारे औदू जोग जुगत विचारी। माया मोह भवजल है औदू शब्द तरे गुलतारी। शब्द सूर जुग चारे औदू बाणी भगत विचारी। एह मन माया मोया औदू निक्षे शब्द विचारी। आपे बख्शे मेल मलाए नानक शरण तुम्हारी। राम कली महला तीजा अष्टपदिया एक ओंकार सतगुर प्रसाद। सरमे दिया मुंदरा कन्नी पाए जोगी खिंता कर तुम दया। आवन जान भूत लय जोगी ता तीन भवन जन लिया। ऐसी किंगरी वजाए जोगी जत किंगरी अनहद वाजे। हार स्यों रहे लिव लाए रहाओ सत संतोख पत कर झोली। जोगी अमृत नाम भक्ति लवाए। ध्यान का कर डंडा जोगी सिंगी सुरत बजाई। मन दृढ़ कर आसन वह जोगी ता तेरी कल्पना जाई। काया नगरी मैं मंगन चढ़ै जोगी ता नाम पल्ले पाई। इत किंगरी ध्यान न लागे जोगी ना सच पल्ले पाई। इत किंगरी शांत ना आवे जोगी अभिमान ना बिचों जाए। पाओ पाओ दोए पत लाए जोगी इहो शरीर कर डंडी। गुरमुख होवे ता तंती वाजै इन विद तृष्णा खंडी। हुक्म बूझे सो जोगी कहिए एक स्यो चित लाए।
ਸਹਿਸਾ ਟੁੱਟੈ ਨਿਰਮਲ ਹੋਵੇ ਜੋਗ ਜੁਗ ਤੇ ਵਪਾਏ ਨਰੀ ਆਪਦਾ ਸਭ ਕੁਛ ਬਿਨਸੇ ਹਰ ਸੇਤੀ ਚਿੱਤ ਲਾਏ ਸਤਿਗੁਰ ਨਾਲ ਤੇਰੀ ਭਾਵਨੀ ਲਾਗੈ ਇਹ ਤਾਂ ਸੋਜੀ ਪਾਏ ਇਹੋ ਜੋਗ ਨਾ ਹੋਵੇ ਜੋਗੀ ਜੇ ਕੁਟੰਬ ਛੋੜ ਭਵ ਭਵਨ ਕਰਾਏ ਗਹਿ ਸਰੀਰ ਮੈਂ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭਲ ਹੈ ਇਹੋ ਜੁਗਤ ਮਿੱਟੀ ਕਾ ਪੁਤਲਾ ਜੋਗੀ ਇਸ ਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਯਤਨ ਪੇ ਕਰੇ ਜੋਗੀ ਰੋਗ ਨਾ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੂੰ ਮਨ ਵਸਾਏ ਗੁਰਮੁਖ ਹੋਵੇ ਸੋਈ ਬੂਝੈ ਜੋਗ ਜੁਗਤ ਸੋ ਪਾਏ ਜੋਗੇ ਕਾ ਮਾਰਗ ਬਿਕਮ ਹੈ ਜੋਗੀ ਜਿਸਨੂੰ ਨਜ਼ਰ ਕਰੇ ਸੋ ਪਾਏ ਅੰਤਰ ਬਾਹਰ ਏਕੋ ਵੇਖੇ ਵਿੱਚੋਂ ਭਰਮ ਚੁਕਾਏ ਵਿਨ ਵਜਾਈ ਕਿੰਗਰੀ ਵਾਜੇ ਜੋਗੀ ਸਾ ਕਿੰਗਰੀ ਵਜਾਈ ਕਹੇ ਨਾਨਕ ਮੁਕਤ ਹੋਵੇ ਜੋਗੀ ਸਾਚੇ ਰਿਹਾ ਸਮਾਏ ਰਾਮ ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਾਚ ਗੁਰ ਬੂਝ ਬਜਾਈ ਸੰਤੋਂ ਗੁਰਮੁਖ ਦੇਖ ਵੜਿਆਈ ਰਹਾਉ ਸਾਚ ਰਹੋ ਸਦਾ ਸਹਿਜ ਉਪਜੇ ਕਾਮ ਕ੍ਰੋਧ ਵਿੱਚੋਂ ਜਾਈ ਆਪ ਛੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਜਲਾਈ ਜਿਸਦੇ ਉਹਦੇ ਤਿਸੇ ਬਿਨਸੈ ਅੰਤੇ ਨਾਮ ਸਿਖਾਈ ਸਦਾ ਦੂਰ ਦੂਰ ਨ ਦੇਖੋ ਰਚਨਾ ਜਨ ਰਚਾਈ ਸੱਚਾ ਸ਼ਬਦ ਰਵੇ ਘਟ ਅੰਤਰ ਸੱਚੇ ਸਿਓ ਲਿਵ ਲਾਈ ਸਤ ਸੰਗਤ ਮੈਂ ਨਾਮ ਨਿਰਮੋਲਕ ਵੱਡੇ ਭਾਗ ਪਾਇਆ ਜਾਈ ਪਰਮ ਨਾ ਪੂਲੋ ਸਤਿਗੁਰ ਸੇਵੋ ਮਨ ਰਾਖੋ ਏਕ ਠਾਈ ਬਿਨ ਨਾਵੇ ਸਭ ਪੂਲੀ ਫਿਰਦੀ ਬਿਰਤਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡਾਏ ਪਾਖੰਡ ਜੋਗ ਨਾ ਪਾਈ ਸਿਵ ਨਗਰੀ ਮੈਂ ਆਸਣ ਬੈਸੈ ਗੁਰ ਸ਼ਬਦੀ ਜੋਗ ਪਾਈ ਧਾਤਰਵਾਦੀ ਸ਼ਬਦ ਨਵਾਰੇ ਨਾਮ ਵਸੇ ਮਨ ਆਈ ਇਹੋ ਸਰੀਰ ਸਰਬਰ ਹੈ ਸੰਤੋ ਇਸ਼ਨਾਨ ਕਰੇ ਲਵਲਾਈ ਨਾਮ ਇਸ਼ਨਾਨ ਕਰੇ ਸੇ ਜਨ ਨਿਰਮਲ ਸ਼ਬਦ ਮਹਿਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤੇ ਨਾਹੀ ਬਿਨ ਨਾਵੇ ਬਿਨ ਸਜਾਈ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ ਤ੍ਰੈ ਗੁਣ ਭਰਮ ਭਲਾਈ ਗੁਰ ਪ੍ਰਸਾਦੀ ਤਿਰ ਕੁੱਟੀ ਛੁੱਟੈ ਚੌਥੇ ਪਦ ਲਿਵਲਾਈ ਪੰਡਤ ਪੜੇ ਪੜਵਾਦ ਵਖਾਣੇ ਤਿਨਾ ਬੂਝ ਨਾ ਪਾਈ ਵਿਖਿਆ ਮਾਤੇ ਪਰਮ ਭਲਾਏ ਉਪਦੇਸ਼ ਕਹੇ ਕਿਸ ਭਾਈ ਭਗਤ ਜਨਾ ਕੀ ਉੱਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੈ ਸੋਗਤ ਪਾਏ ਸ਼ਬਦੇ ਸੱਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੇ ਨਾਮ ਨਵੰ ਨਿਧ ਪਾਈ ਮਨਸਾ ਮਾਰ ਮਨ ਸਹਿਜ ਸਵਾਣਾ ਬਿਨ ਰਸਨਾ ਉਸਤ ਕਰਾਈ ਲੋਣ ਪੇਖ ਰਹੇ ਵਿਸਮਾਦੀ ਚਿਤ ਅਦਿਸ਼ਟ ਲਗਾਈ ਆਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਲਾਈ ਹਉ ਗੁਰਸਾ ਲਾਹੀ ਸਦਾ ਆਪਣਾ ਜਿਨ ਸਾਚੀ ਬੂਝ ਬਜਾਈ ਨਾਨਕ ਏਕ ਕਹੇ ਬੇਨੰਤੀ ਨਾਵੋ ਗਤ ਮਿਤ ਪਾਈ ਆਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦਲੰਬ ਹੈ ਸੰਤੋ ਕਹਿਣਾ ਕਛੂ ਨਾ ਜਾਈ ਸੰਤੋ ਗੁਰਮੁਖਾਂ ਪੂਰਾ ਪਾਈ ਨਮ ਪੂਜ ਕਰਾਈ ਰਹਾਓ ਹਰ ਬਿਨ ਸਭ ਕੁਛ ਮਹਿਲਾ ਸੰਤੋ ਕਿਆ ਹੋ ਪੂਜ ਚੜਾਈ ਹਰ ਸਾਚੇ ਭਾਵੇ ਸਭ ਪੂਜਾ ਹੋਵੇ ਭਾਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨ ਮੁਕਤਾਏ ਨਾ ਪਾਈ ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵਲਾਈ ਬਿਨ ਨਾਵੇ ਹੋਰ ਪੂਜ ਨਾ ਹੋਈ ਪਰਮ ਭੂਲੀ ਲੁਕਾਈ ਗੁਰਮੁਖ ਆਪ ਪਛਾਣੇ ਸੰਤੋ ਰਾਮ ਨਾਮ ਲਿਵਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਤਾਏ ਪਾਈ ਪੂਜਾ ਕਰੇ ਬਹੁ ਵਦਨੇ ਜਾਣੇ ਦੂਜੇ ਪਾਏ ਮਲ ਲਾਈ ਗੁਰਮੁਖ ਹੋਵੇ ਸੋ ਪੂਜਾ ਜਾਣੇ ਭਾਣਾ ਮਨ ਵਸਾਈ ਪਾਣੇ ਤੇ ਸਭ ਸੁਖ ਉਪਜੇ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪ ਨਾ ਪਛਾਣੇ ਸੰਤੋ ਕੂੜ ਕਰੈ ਵੜਿਆਈ ਪਾਖੰਡ ਕੀਨੇ ਜਮਨੇ ਛੋਟੇ ਲੈ ਜਾਸੀ ਪਤ ਗਵਾਈ ਜਿਨ ਅੰਤਰ ਸ਼ਬਦ ਆਪ ਪਛਾਣੇ ਗਤਮਤ ਨਹੀਂ ਪਾਈ ਇਹ ਮਨੁਆ ਸੁਣ ਸਵਾਦ ਲਗਾਵੈ ਜੋਤੀ ਜੋਤ ਸਮਲਾਈ ਸੁਣ ਸੁਣ ਗੁਰਮੁਖ ਨਾਮ ਬਕਾਣੈ ਸਤ ਸੰਗਤ ਮੇਲਾਈ ਗੁਰਮੁਖ ਗਾਵੈ ਆਪ ਗਵਾਵੈ ਦਰ ਸਾਚੇ ਸੋਭਾ ਪਾਈ ਸਾਚੀ ਬਾਣੀ ਸੱਚ ਬਖਾਣੇ ਸੱਚ ਨਾਮ ਲਿਵਲਾਈ
ਭੈ ਪੰਜਨ ਅਤ ਪਾਪਨ ਕੰਜਨ ਮੇਰਾ ਪ੍ਰਬੰਧ ਸਿਖਾਈ ਸਭ ਕੁਛ ਆਪੇ ਆਪ ਵਰਤੇ ਨਾਨਕ ਨਾਮ ਵਡਿਆਈ ਰਾਮ ਕਲੀ ਮਹੱਲਾ ਤੀਜਾ ਹਾਮ ਕੁਚਲ ਕਚੀਲ ਅਤ ਬਿਮਾਨੀ ਮਿਲ ਸ਼ਬਦੇ ਮਹਿਲ ਉਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਕਟ ਯੰਤਰ ਕਰਤੇ ਆਪ ਸਵਾਰੀ ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜਿਉ ਆਪਣੀ ਕਿਰਪਾ ਧਾਰੀ ਇੱਕ ਭੇਖ ਕਰੈ ਫਿਰੇ ਬਮਾਨੀ ਤਿੰਨ ਜੂਏ ਬਾਜੀ ਹਾਰੀ ਇੱਕ ਅਨ ਦਿਨ ਭਗਤੀ ਕਰੈ ਦਿਨ ਰਾਤੀ ਰਾਮ ਨਾਮ ਉਰ ਧਾਰੀ ਅਨ ਦਿਨ ਰਾਤੇ ਸਹਿਜੇ ਮਾਤੇ ਸਹਿਜੇ ਹਉਮੈ ਮਾਰੀ ਭੈ ਬਿਨ ਭਗਤੀ ਨਾ ਹੋਈ ਕਵੀ ਤੇ ਭੈ ਪਾਏ ਭਗਤੀ ਸਵਾਰੀ ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤੱਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ ਤਿਸ ਕਿਆ ਗੁਣਾ ਕਾ ਅੰਤ ਨਾ ਪਾਇਆ ਹੋ ਗਾਵਾ ਸ਼ਬਦ ਵਿਚਾਰੀ ਹਰ ਜਿਉ ਜਪੀ ਹਰ ਜਿਉ ਸਲਾਹੀ ਵਿੱਚੋਂ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਅਕੁੱਠ ਚੱਚੇ ਭੰਡਾਰੀ ਆਪਣਿਆਂ ਭਗਤਾਂ ਨੂੰ ਆਪੇ ਤੁਠਾ ਆਪਣੀ ਕਿਰਪਾ ਕਲ ਧਾਰੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਵਨ ਸ਼ਬਦ ਵਿਚਾਰੀ ਜਿਉ ਪਿੰਡ ਸਭ ਤਿਸਕਾ ਕਿਸਕਾ ਹੈ ਤਿਸ ਆਖਣ ਬੇਖਮ ਵਿਚਾਰੀ ਸ਼ਬਦ ਲਾਗੇ ਸਹੀ ਜਨ ਨਿਸਤਰੇ ਭਾਉ ਜਲ ਪਾਰ ਉਤਾਰੀ ਬਿਨ ਹਰ ਸਾਚੇ ਕੋ ਪਾਰ ਨਾ ਪਾਵੈ ਬੂਝੇ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ ਕਾਇਆ ਕੰਚਨ ਸ਼ਬਦ ਰਾਤੀ ਸਾਚੇ ਨਾਇ ਪਿਆਰੀ ਕਾਇਆ ਅੰਮ੍ਰਿਤ ਪਈ ਭਰਪੂਰੇ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਇਆ ਸ਼ਬਦ ਵਿਚਾਰੀ ਜੋ ਪ੍ਰਭ ਖੋਜੈ ਸੇਈ ਪਾਵੈ ਹੋਰ ਫੂਟ ਮੂਏ ਅਹੰਕਾਰੀ ਬਾਦੀ ਬਿਨਸੈ ਸੇਵਕ ਸੇਵੈ ਗੁਰ ਕੈ ਹਿਤ ਪਿਆਰੀ ਸੋ ਜੋਗੀ ਤਤ ਗਿਆਨ ਬਚਾਰੈ ਹਉਮੈ ਤ੍ਰਿਸ਼ਨਾ ਮਾਰੀ ਸਤਿਗੁਰ ਦਾਤਾ ਤਿਨੇ ਪਛਾਤਾ ਜਿਸਨੋ ਕਿਰਪਾ ਤੁਮਾਰੀ ਸਤਿਗੁਰ ਨਾ ਸੇਵੇ ਮਾਇਆ ਲਾਗੇ ਡੂਬ ਮੂਏ ਅਹੰਕਾਰੀ ਜਿੱਚਰ ਅੰਦਰ ਸਾ

ਜਿਕ ਸਵਾਹੀ ਜੋ ਕੁਛ ਕਰਨਾ ਸੋ ਕਰ ਰਿਹਾ ਅਵਰ ਨਾ ਕਰਨਾ ਜਾਈ ਆਪੇ ਸਾਜੇ ਸਿਸਤ ਪਾਏ ਸਿਰ ਸਿਰ ਧੰਦੇ ਲਾਈ ਕਿਸੇ ਸਰੇਵੋ ਤਾਂ ਸੁਖ ਪਾਵੋ ਸਤਿਗੁਰ ਮੇਲ ਮਲਾਈ ਆਪਣਾ ਆਪ ਆਪ ਪਾਏ ਅਲੱਖ ਨਾ ਲੱਗਣਾ ਜਾਈ ਆਪੇ ਮਾਰ ਜਵਾਲੇ ਆਪੇ ਤਿਸ ਨੂੰ ਤਿਲ ਨਾ ਤਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤੀ ਕਰਾਈ ਸੇਵੜ ਭਾਗੀ ਜਿਨ ਏਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ

ਮਹਲ ਪੰਜਵਾਂ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪ੍ਰਵਿਤ ਪਸਾਰਾ ਕਿਨਹੀ ਕੀਆ ਪੂਜਾ ਵਿਸਤਾਰਾ ਕਿਨਹੀ ਕਵਲ ਭਵੰਗਮ ਸਾਧੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਭਰੋਸਾ ਪਿਆਰੇ ਆਨਨਾ ਜਾਨਾ ਵਿਸਾਰ ਹਾਓ ਕਿਨਹੀ ਗ੍ਰਹਿ ਤਜ ਵਣ ਖੰਡਣ ਪਾਇਆ ਕਿਨਹੀ ਮੋਨ ਅਵਤੂਤ ਸਦਾਇਆ ਕੋਈ ਕਹਤੋ ਆਨੰਤ ਭਗਤੀ ਮੋਹੇ ਦੀਨ ਹਰ ਓਟ ਓਟ ਲੇਤੀ ਕਿਨਹੀ ਕਹਿਆ ਹੋ ਤੀਰਥ ਵਾਸੀ ਕੋਈ ਅੰਨ ਤਜ ਭਇਆ ਉਦਾਸੀ ਕਿਨਹੀ ਪਵਨ ਸਭ ਧਰਤੀ ਕਰਿਆ ਮੋਹ ਦੀਨ ਹਰ ਹਰ ਦਰ ਪਰਿਆ ਕਿਨਹੀ ਕਹਿਆ ਮੈਂ ਕੁਲੇ ਵਡਿਆਈ ਕਿਨਹੀ ਕਹਿਆ ਬਾ ਬਹੁ ਭਾਈ ਕੋਈ ਕਹੇ ਮੈਂ ਤਨੇ ਬਸਾਰਾ ਮੋਹੇ ਦੀਨ ਹਰ ਹਰ ਆਧਾਰਾ ਕਿਨਹੀ ਕੁਕਰ ਨਿਤ ਕਰਾਈ ਕਿਨਹੂੰ ਵਰਤ ਨੇਮ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹੇ ਦੀਨ ਹਰ ਹਰ ਧਿਆਇਆ ਕਿਨਹੀ ਸਿੱਧ ਬਹੁ ਚੇਟ ਕਿਲਾਏ ਕਿਨਹੀ ਪੇਕ ਬਹੁ ਪਥਾਟ ਬਣਾਏ ਕਿਨਹੀ ਤੰਤ ਮੰਤ ਬਹੁ ਖੇਵਾ ਮੋਹੇ ਦੀਨ ਹਰ ਹਰ ਹਰ ਸੇਵਾ ਕੋਈ ਚਤੁਰ ਪਹਾਵੇ ਪੰਡਤ ਕੋ ਖੱਟ ਕਰਮ ਸਹਿਤ ਸਿਉ ਮੰਡਤ ਕੋਈ ਕਰੈ ਆਚਾਰ ਸੁਕਰਨੀ ਮੋਹੇ ਦੀਨ ਹਰ ਹਰ ਹਰ ਸ਼ਰਨੀ ਸਗਲੇ ਕਰਮ ਧਰਮ ਜੁਗ ਸੋਧੇ ਬਿਨ ਨਾਮੈ ਮਨ ਨ ਪ੍ਰਬੋਧੇ ਕਹੁ ਨਾਨਕ ਜੋ ਸਾਹ ਸੰਗ ਪਾਇਆ ਬੂਝੀ ਤ੍ਰਿਸ਼ਨਾ ਮਹਾ ਸਿਤ ਲਾਇਆ ਰਾਮ ਕਲੀ ਮਹੱਲਾ ਪੰਜਵਾ ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਦਿਹੁਰਾ ਕਰਿਆ ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਭ ਮੈਂ ਜਿਨ ਤੂੰ ਰਾਖਿਆ ਰਾਖਣ ਹਾਰ ਸਮਾਰ ਜਨਾ ਸਗਲੇ ਛੋੜ ਵਿਚਾਰ ਮਨਾ ਰਹਾਉ ਜਿਨ ਦੀਏ ਤੁਧ ਬਾਪ ਮਹਿਤਾਰੀ ਜਿਨ ਦੀਏ ਭਰਾਤ ਪੁਤਹਾਰੀ ਜਿਨ ਦੀਏ ਤੁਧ ਬੰਦਾ ਰਬੀਤਾ ਤਿਸ ਠਾਕਰ ਕੋ ਰਾਖ ਲਿਓ ਚੀਤਾ ਜਿਨ ਦੀਆ ਤੁਧ ਪਵਨ ਅਮੋਲਾ ਜਿਨ ਦੀਆ ਤੁਧ ਨੀਰ ਨਿਰਮੋਲਾ ਜਿਨ ਦੀਆ ਤੁਧ ਪਾਪ ਕਬਲਨਾ ਤਿਸ ਠਾਕਰ ਕੀ ਰਹੁ ਮਨ ਸਰਨਾ ਛਤੀਸ ਅਮਰ ਤਿਨ ਭੋਜਨ ਕੀਏ ਅੰਤਰ ਥਾਨ ਠਹਿਰਾਵਨ ਕੋ ਕੀਏ ਵਸੁਧਾ ਕੋ ਬਰਤਨ ਬਲਨਾ ਤਿਸ ਠਾਕਰ ਕੇ ਚਿਤਰਕ ਚਰਨਾ ਪੇਖਣ ਕੋ ਨੇਤਰ ਸੁਨ ਕੋ ਕਰਨਾ ਹਸਤ ਕਮਾਵਨ ਬਾਸਨ ਰਸਨਾ ਚਰਨ ਚੱਲਣ ਕੋ ਸਿਰ ਕੀਨੋ ਮੇਰਾ ਮਨ ਤਿਸ ਠਾਕਰ ਕੇ ਪੂਜੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਨ ਮੈਂ ਤੂੰ ਸਿਰ ਧਰਿਆ ਅਬ ਧੂਰ ਸੀਜ ਭਾਵੇ ਨੀ ਸੀਜੇ ਕਾਜ ਸਵਰੇ ਮਨ ਪ੍ਰਭ ਧਿਆਈ ਜੇ ਇਹਾਂ ਉਹਾਂ ਏਕੇ ਉਹੀ ਜਦ ਕਦ ਦੇਖੀਏ ਤਤ ਤਤ ਉਹੀ ਤਿਸ ਸੇਵਤ ਮਨ ਆਲਸ ਕਰੇ ਜਿਸ ਵਸਾਰਿਆ ਇੱਕ ਨਿਮਖ ਨਾ ਸਰੇ ਹਮ ਅਪਰਾਧੀ ਨਿਰਗੁਣ ਯਾਰੇ ਨਾ ਕੁਛ ਸੇਵਾ ਨਾ ਕਰ ਮਾਰੇ ਗੁਰ ਬੋਹਿਤ ਵਡਭਾਗੀ ਮਿਲਿਆ ਨਾਨਕ ਦਾਸ ਸੰਗ ਪਾਤਰ ਤਰਿਆ ਰਾਮ ਕਲੀ ਮਹੱਲਾ ਪੰਜਵਾਂ।

ਮੈਂ ਡਰਤੇ ਸੰਤ ਬਿਹਾਵੈ ਹਰ ਜਸ ਕਰਤੇ ਕਾਹੂ ਬਿਹਾਵੈ ਮਸਾ ਮਸੂਰਤ ਕਾਹੂ ਬਿਹਾਵੈ ਸੇਵਾ ਜ਼ਰੂਰਤ ਕਾਹੂ ਬਿਹਾਵੈ ਸੋਧਤ ਜੀਵਤ ਸੰਤ ਬਿਹਾਵੈ ਹਰ ਜਸ ਪੀਵਤ ਜਿਤ

ਕਰੈ ਆਵਤ ਕੰਤ, ਲੋਭੀ ਕਾ ਤਨ ਪ੍ਰਾਣ ਆਧਾਰ, ਤਿਉਂ ਹਰ ਜਨ ਹਰ ਹਰ ਨਾਮ ਪਿਆਰੇ, ਕਿਰਸਾਨੀ ਜਿਉਂ ਰਾਖੇ ਰਖਵਾਲਾ, ਮਾਤ ਪਿਤਾ ਦਿਆ ਜਿਉਂ ਬਾਲਾ, ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ, ਤਿਉਂ ਹਰ ਜਨ ਰਾਖੇ ਕੰਟਲਾਏ, ਜਿਉਂ ਅੰਦਲੇ ਪੇਖਤ ਹੋਏ ਆਨੰਦ, ਗੁੰਗਾ ਭਗਤ ਗਾਵੇ ਬਹੁ ਚੰਦ, ਪਿੰਗਲ ਪਰਬਤ ਪਰਤੇ ਪਾਰ, ਹਰ ਕੇ ਨਾਮ ਸਗਲ ਉਧਾਰੇ, ਜਿਉਂ ਪਾਵਕ

ਔਕਤ ਜਿਉਂ ਚੱਕਵੀ ਸੂਰਜ ਕੀ ਆਸ, ਜਿਉਂ ਚਾਤਰਕ ਬੂੰਦ ਕੀ ਪਿਆਸ, ਜਿਉਂ ਕਰੰਕ ਨਾਦ ਕਰਨ ਸਮਾਨੇ, ਤਿਉਂ ਹਰ ਨਾਮ ਹਰ ਜਨ ਮਨੇ ਮੁਸਕਾਨੇ, ਤੁਮਰੀ ਕਿਰਪਾ ਤੇ ਲਾਗੀ ਪ੍ਰੀਤ, ਦਿਆਲ ਪਏ ਤਾਂ ਆਏ ਚੀਤ, ਦਇਆ ਧਾਰੀ ਦਿਨ ਧਾਰਨ ਹਾਰ, ਬੰਧਨ ਤੇ ਹੋਈ ਛੁਟਕਾਰ, ਸਭ ਥਾਨ ਦੇਖੇ ਨੈਣ ਅਲੋਏ, ਤਿਸ ਬਿਨ ਦੂਜਾ ਯਵਨ ਨ ਕੋਏ, ਭਰਮ ਪੈ ਛੂਟੇ ਗੁਰਪ੍ਰਸਾਦ, ਨਾਨਕ ਪੇਖਿਓ ਸਭ ਬਿਸਮਾਦ, ਰਾਮ ਕਲੀ ਮਹੱਲਾ ਪੰਜਵਾ, ਜੀ ਜੰਤ ਸਭ ਪੇਖੀਐ, ਪ੍ਰਭ ਸਗਲ ਤੁਮਾਰੀ ਧਾਰਨਾ, ਏ ਮਨ ਹਰ ਕਹਿ ਨਾਮ ਉਧਾਰਨ, ਰਾਉ ਕਿਨ ਮੇ ਤਾਪ ਤਾਪੈ ਕੁਦਰਤ, ਸਭ ਕਰਤੇ ਕੇ ਕਾਰਨ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਸਾਧੂ ਸੰਗ ਵਿਧਾਰਨਾ, ਨਾਮ ਜਪਤ ਮਨ ਨਿਰਮਲ ਹੋਵੇ, ਸੂਖੇ ਸੂਖ ਗੁਦਾਰਨਾ, ਭਗਤ ਸ਼ਰਨ ਜੋ ਵਾਵੇ ਪ੍ਰਾਣੀ, ਤਿਸ ਇਹਾ ਉਹਾ ਨਾ ਹਾਰਨਾ, ਦੁੱਖ ਸੁਖ ਇਸ ਮਨ ਕੀ ਵਿਰਥਾ, ਤੁਮ ਹੀ ਆਗੇ ਸਾਰਨਾ, ਤੂੰ ਦਾਤਾ ਸਭਨਾ ਜੀਆਂ ਕਾ, ਆਪਨ ਕੀਆ ਪਾਲਣਾ, ਅਨਕ ਬਾਰ ਕੋਟ ਜਨ ਉਪਰ, ਨਾਨਕ ਵੰਜੈ ਵਾਰਨਾ, ਰਾਮ ਕਲੀ ਮਹੱਲਾ ਪੰਜਵਾ, ਅਸ਼ਟਪਦੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਦਾਸਨ ਭੇਟ ਪਾਪ ਸਭ ਨਾਸੈ, ਹਰਸਿਓ ਦੇਹ ਮਲਾਈ, ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦੜਾਏ, ਅੰਤੇ ਹੋਏ ਸਖਾਈ, ਰਾਉ ਸਗਲ ਦੁੱਖਾਂ ਡੇਰਾ ਭੰਨਾ, ਸੰਤ ਧੂਰ ਮੁਕਲਾਈ, ਪਤਤ ਪਨੀਤ ਕੀਏ ਕਨ ਪੀਤਰ, ਅਗਿਆਨ ਅੰਧੇਰ ਮੰਦਾਈ, ਕਰਨ ਕਾਰਨ ਸਮਰੱਥ ਸਵਾਮੀ, ਨਾਨਕ ਤੇ ਸਰਨਾਈ, ਬੰਧਨ ਤੋੜ ਜਨ ਗਮ ਦੜਾਏ, ਏਕ ਸ਼ਬਦ ਲਵਲਾਈ, ਅੰਧ ਕੂਪ ਵਿਖਿਆ ਤੇ ਕਾਢਿਓ, ਸਾਜ ਸ਼ਬਦ ਬਣ ਆਈ, ਜਨਮ ਮਨ ਕਾ ਸਹਿਸਾ ਚੁੱਕਾ, ਬਹੁੜ ਕਥੂ ਨਾ ਤਾਈ, ਨਾਮ ਰਸੈਣ ਏ ਮਨ ਰਾਤਾ, ਅੰਮ੍ਰਿਤ ਪੀਤ ਪਤਾਈ, ਸੰਤ ਸੰਗ ਮਿਲ ਕੀਰਤਨ ਗਾਇਆ, ਨਿਚਲ ਵਸਿਆ ਜਾਈ, ਪੂਰੇ ਗੁਰ ਪੂਰੀ ਮਤ ਦੀ

ਲੋਕ ਸਿੱਖੋ ਸ਼ਬਦ ਪਿਆਰਿਓ ਜਨ ਮਨ ਕੀ ਟੇਕ ਮੁਖ ਓਜਲ ਸਦਾ ਸੁਖੀ ਨਾਨਕ ਸਿਮਰਤ ਏਕ ਮੰਤਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤਿਗੁਰ ਪੇਕ ਨਿਮਾਹੋ ਸੰਤੋ ਹਰ ਹਰ ਹਰ ਨਾਮ ਲਾਹਾ ਦਾਸ ਕੋ ਦੀਆ ਸਗਲੀ ਦਿਸ਼ਨ ਓਲਾਈ ਸੰਤੋ ਰਹਾਓ ਖੋਜਤ ਖੋਜਤ ਲਾਲ ਇੱਕ ਪਾਇਆ ਹਰ ਕੀਮਤ ਕਹਿਣ ਨ ਜਾਈ ਸੰਤੋ ਚਰਨ ਕਮਲ ਸਿਉ ਲਾਗੋ ਧਿਆਨੋ ਸਾਚੇ ਦਰਸ ਸਮਾਈ ਸੰਤੋ ਗੁਣ ਗਾਵਤ ਗਾਵਤ ਗੁਣ ਗਾਵਤ ਗਾਵਤ ਪਏ ਨਿਹਾਲਾ ਹਰ ਸਿਮਰਤ ਤ੍ਰਿਪਤ ਅਗਾਈ ਸੰਤੋ ਆਤਮ ਰਾਮ ਰਵਿਆ।

ਹੋਏ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਚਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਚਿਤ ਕਰ ਧਾਰੀਐ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖੋ ਵਾਜਿਤ ਤਿਤ ਕਰ ਅਨਹਦ ਵਾਜੇ ਸਾਚੀ ਲਿਵੇ ਵਿੰਦੇ ਨਵਾਣੀ ਦੇ ਨਵਾਣੀ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਤੁਝ ਵਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਉ ਹੋਰ ਥਾਉ ਨਹੀਂ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਆਨੰਦ

ਮਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਓ ਸੰਤ ਪਿਆਰਿਓ ਇਕੱਥ ਕੀ ਕਰੇ ਕਹਾਣੀ ਕਰੇ ਕਹਾਣੀ ਇਕੱਥ ਕੇਰੀ ਕਿਤੋਂ ਵਾਰੇ ਪਾਈਐ ਤਨ ਮਨ ਤਨ ਸਭ

ਸਦਾ ਰਹੋ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੇ ਸੰਭਾਲੇ। ਆਪ ਛੱਡ ਸਦਾ ਰਹੇ ਪਰਨੇ, ਗੁਰ ਬਿਨ ਅਵਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੁਨੀ ਭਰਮਾਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਸਰਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕੱਚੂ ਨਾ ਜਾਣੀ। ਚਿੱਤ ਜਨਕਾ ਹਿਰ ਲਿਆ ਮਾਇਆ, ਬੋਲਣ ਪੈ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਸ਼ਬਦ ਰਤਨ ਜਦ ਮਨ ਲੱਗਾ, ਇਹ ਹੋਆ ਸਮਾਓ। ਸ਼ਬਦ ਛੇਤੀ ਮਨ ਮਿਲਿਆ, ਸੱਚੇ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬਜਾਏ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿੱਤ ਜੜਾਓ। ਸਿਵ ਸਖਤ ਆਪ ਅਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੇ, ਗੁਰਮੁਖ ਕਿਸੇ ਬਜਾਏ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਇੱਕ ਸਿਉ ਲਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੇ ਸਾਰ ਨਾ ਜਾਣੀ। ਤੱਤੇ ਸਾਰ ਨਾ ਜਾਣੀ ਗੁਰੂ ਬਾਜੋ, ਤੱਤੇ ਸਾਰ ਨਾ ਜਾਣੀ। ਤਿਹੀਂ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇਜਨ ਜਾਗੈ, ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਆਂਦਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੈ, ਸੋ ਕਿਉਂ ਮਨੋ ਵਸਾਰੀਐ। ਮਨੋ ਕਿਉਂ ਵਸਾਰੀਐ ਏ ਵਰਦਾਤਾ, ਜੀ ਅਗਨ ਮੈਂ ਆਹਾਰ ਪਹੁੰਚਾਵੇ। ਉਸਨੂੰ ਕਿਹੋ ਪੋਏ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੈ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕੇ ਵਰਦਾਤਾ, ਸੋ ਕਿਉਂ ਮਨੋ ਵਸਾਰੀਐ। ਜੈਸੀ ਅਗਨ ਉਧਰ ਮੈਂ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਡ ਰਚਾਇਆ। ਜਾਤ ਇਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁਟਕੀ ਲੱਗੀ ਤਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਵੱਲ ਲਾ ਗਈ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋ ਰਹੇ ਲੋਕ ਬਿਲਾਈ। ਐਸਾ ਸਤਿਗੁਰ ਜੀ ਮਿਲੈ, ਤਿਸਨੋ ਸਿਰ ਸੋਪੀਏ ਵਿੱਚੋਂ ਆਪ ਜਾਏ। ਜਿਸਦਾ ਜੀਉ ਤਿਸ ਮਿਲ ਰਹੇ, ਹਰ ਵਸੇ ਮਨ ਆਏ। ਹਰ ਆਪ ਮੁਲਕ ਹੈ, ਭਾਗ ਤਿਨਾ ਕੇ ਨਾਨਕਾ। ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਬੰਜਾਰਾ। ਹਰ ਰਾਸ ਮੇਰੀ ਮਨ ਬੰਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਓ, ਲਾਹਾ ਕੱਟਿਓ ਦਿਹਾੜੀ। ਇਹੋ ਤਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹੇ ਨਾਨਕ ਹਰ ਰਸ ਮੇਰੀ, ਮਨ ਹੋਆ ਵਨਚਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰ ਤੈ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ।
कहे नानक होर आन रस सब बिसरे जा हर वसै मन आए ए शरीरा मेरिया हर तुम मैं जोत रखी ता तू जग में आया। हर जोत रखी तुद बिच ता तू जग में आया। हर आपे माता आपे पिता जिन जियो पाई जगत दिखाया। गुर प्रसादी बूझिया ता चलत हुआ चलत नदरी आया। कहे नानक श्रेष्ठ का मूर रचिया जोत राखी ता तू जग में आया। मन चौ पया पर आगम सुनिया हर मंगल गाओ सखी ग्रह मंदिर बनिया। हर गाओ मंगल सखिए सोग दुख ना व्यापे गुर चरण लागे दिन सभागे अपना पिर जापे। अनहद वाणी गुर शब्द जानी हर नाम हर रस भोगो कहे नानक प्रभु आप मिलिया करण कारण जोगो। ए शरीरा मेरिया इस जग में आए के क्या तुद कर्म कमाया। के कर्म कमाया तुद शरीरा जा तू जग में आया। जिन हर तेरा रचन रचिया सो हर मन न बसाया। गुर प्रसादी हर मन बसिया पूर्व लिखिया पाया। कहे नानक ये शरीर प्रवान हुआ जिन सतगुर स्यो चित लाया। ए नेत्रो मेरियो हर तुम मैं जोत रही हर बिन अवर न देखियो कोई। हर बिन अवर न देखियो कोई नदरी हर निहालिया। एहो बिस संसार तुम देख दे एहो हर का रूप है हर रूप नदरी आया।

ਸੰਤ ਭੈ ਸੰਕਟ ਕਾਟੇ ਨਰਾਇਣ ਦਿਆਲ ਜਿਉ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜਿਉ ਪ੍ਰਤਪਾਲ ਅਚੁੱਤ ਪੁਰਖ ਏਕੋ ਤਿਸੇ ਸਿਉ ਰੰਗ ਲਾਗਾ ਚਰਨ ਕਰ ਚਰਨ ਮਸਤਕ ਮੇਲ ਲੀਨੇ ਸਦਾ ਆਨਦਨ ਜਾਗਾ।

ਸ਼ਲੋਕ ਆ, ਰਸਨਾ ਉਚਰੇ ਹਰ ਹਰੇ ਗੁਣ ਗੋਬਿੰਦ ਵਖਿਆਨ, ਨਾਨਕ ਪਕੜੀ ਟੇਕ ਇੱਕ ਪਰਮੇਸ਼ਰ ਰੱਖੇ ਨਿਦਾਨ। ਸ਼ੰਤ ਸੋ ਸੁਆਮੀ ਪ੍ਰਭ ਰੱਖ ਕੋ ਆਂਚਲ ਤਾਂ ਕੇ ਲਾਗ ਜੀਓ, ਭਜ ਸਾਧੂ ਸੰਗ ਦਿਆਲ ਦੇਵ ਮਨ ਕੀ ਮਤ ਤਿਆਗ ਜੀਓ। ਇੱਕ ਓਟ ਦੀ ਕੀਜੇ ਜੀਓ ਦੀਜੇ ਆਸ ਇੱਕ ਧਰਨੀ ਤਰੇ, ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੇ, ਜਨਮ ਮਨ ਵਿਕਾਰ ਛੁੱਟੇ ਫਿਰਨ ਲਾਗੇ ਦਾਗ ਜੀਓ, ਬਲ ਜਾਏ ਨਾਨਕ ਪੁਰਖ ਪੂਰਨ ਥਿਰ ਕਾ ਥਿਰ ਜਾ ਕਾ ਸੁਹਾਗ ਜੀਓ। ਸਲੋਕ ਧਰਮ ਅਰਥ ਅਰ ਕਾਮ ਮੁਖ ਮੁਕਤ ਪਦਾਰਥ ਨਾਥ, ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ। ਸ਼ੰਤ

ਸਲੋਕਾ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾਤੁਦ ਭਾਵ ਸੀ ਨਾਨਕ ਨਾਮ ਆਧਾਰੇ ਸੰਤ ਚਰਨ ਸਾਜਨ ਪਰੋ ਸਵਾਮੀ ਸਿਮਰ ਅਨੰਤ ਸੁੱਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਸੰਤ ਰੁੱਤ ਸਰਬ

0: ਸਲੋਕ ਸ਼ਰਧਾ ਲਾਗੀ ਸੰਤ ਇੱਕ ਤਿਲ ਰਹਿਣ
1: ਸ਼ਰਧਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰੱਬ ਰਹੇ ਨਾਨਕ ਸਹਿ ਸੁਭਾਏ ਕਰ ਗਏ ਲੀਨੀ ਸਾਜਨੇ ਜਨਮ ਜਨਮ ਕੇ ਮੀਤ ਚਰਨੋ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਸ਼ੰਤ ਰੁੱਤ ਬਰਸ ਸਹੇਲੀਆਂ ਸਾਵਣ ਭਾਦਵੇਂ ਆਨੰਦ ਜੀਓ ਕਾਣਬ ਉਨਬ ਬੁੱਠੇ ਜਲ ਥਲ ਪੂਰਬ ਮਕਰੰਦ ਜੀਓ ਪ੍ਰਭੂ ਰਹਿਆ ਸਰਬਠਾਈ ਹਰ ਨਾਮ ਨਿਭ ਨਿਧ ਗ੍ਰਹਿ ਭਰੇ ਸਿਮਰ ਸੁਆਮੀ ਅੰਤਰ ਜਾਮੀ ਕੁੱਲ ਸਮੂਹਾ ਸਭ ਤਰੇ ਪ੍ਰਿਆ ਰੰਗ ਜਾਗੇ ਨਾ ਸ਼ਦਰ ਲਾਗੇ ਕਿਰਪਾਲ ਸਦਾ ਬਿਕਸੰਦ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਵੰਦ ਜੀਓ ਸਲੋਕ ਆਸ ਪਿਆਸੀ ਮੈਂ ਫਿਰੋ ਕਾ ਪੇਖੋ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣਹਾਰ ਪ੍ਰਭ ਮਿਲਵੇ ਸ਼ਾਂਤ ਨਾ ਉਪਜੇ ਤਿਲ ਪਲ ਰਹਿਣ ਨਾ ਜਾਏ ਹਰ ਸਾਧੋ ਸਰਨਾਗਤੀ ਨਾਨਕ ਆਸ ਪੁਜਾਏ ਸ਼ੰਤ ਰੁੱਤ ਸਰਦ ਅਡੰਬਰੋ ਅਸੂ ਕੱਤ ਕੇ ਹਰ ਪਿਆਸ ਜੀਓ ਕੋ ਜੰਤੀ ਦਰਸ਼ਨ ਫਿਰੇ ਕੱਬ ਮਿਲੀਏ ਗੁਣਤਾਸ ਜੀਓ ਬਿਨ ਕੰਤ ਪਿਆਰੇ ਨਾ ਸੂਖ ਸਾਰੇ ਹਾਰ ਕੰਜਨ ਤ੍ਰਿਗ ਬਨਾ ਸੁੰਦਰ ਸੁਜਾਨ ਚਤੁਰਵੇਦੀ ਸਾਸ ਬਿਨ ਜੈਸੇ ਤਨਾ ਈ ਤੁੱਤ ਦਾ ਦਿਸ ਲੋਕ ਲਕੋ ਕਨਾ ਮਿਲ ਮਿਲਨ ਕੀ ਪ੍ਰਭ ਪਿਆਸ ਜੀਓ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਭ ਗੁਣਤਾਸ ਜੀਓ ਸਲੋਕ ਜਲਨ ਬੁਝੀ ਸੀਤਲ ਪੈ ਮਨ ਤਨ ਉਪਜੀ ਸ਼ਾਂਤ ਨਾਨਕ ਭਰਾ ਪੂਰਨ ਪੈ ਮਿਲਿਆ ਦੁਤੀਆ ਬੈਨਸੀ ਪ੍ਰਾਤ ਸਾਠ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਆਪ ਹਮ ਤੁਮ ਤੇ ਨਾਹੀ ਦੂਰ ਨਾਨਕ ਭਰਮ ਪੈ ਮਿਟ ਗਏ ਰਮਣ ਰਾਮ ਭਰਪੂਰ ਸ਼ੰਤ ਰੁੱਤ ਸਸਿਅਰ ਸੀਤਲ ਹਰ ਪ੍ਰਗਟੇ ਮਗਰ ਪੋ ਜੀਓ ਜਲਨ ਬੁਝੀ ਦਰਸ ਪਾਇਆ ਬਿਨਸੇ ਮਾਇਆ ਤਰੋ ਜੀਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਰ ਡੋਰ ਸ਼ਿੰਗਾਰ ਸਭ ਰਸ ਗੁਣ ਗਾਓ ਅਲਖੋ ਭੇਵਿਆ ਭਾਉ ਭਗਤ ਗੋਬਿੰਦ ਬਾਂਛਤ ਜਮਨਾ ਸਾਕੇ ਜੋਹੋ ਜੀਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤੈ ਨਾ ਪ੍ਰੇਮ ਵਿਛੋ ਜੀਓ ਸਲੋਕ ਹਰ ਧਨ ਪਾਇਆ ਸੁਹਾਗਣੀ ਡੋਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪਵਮੀਤ ਨਾਦ ਵਿਨੋਦ ਆਨੰਦ ਕੋਟ ਪ੍ਰੈ ਪ੍ਰੀਤਮ ਸੰਗ ਬਣੇ ਮਨ ਵਾਂਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਸ਼ੰਤ ਹਿਮਕਰ ਰੁੱਤ ਮਨ ਭਾਵਤੀ ਮਾਘ ਫੱਗਣ ਗੁਣਵੰਤ ਜੀਓ ਸਖੀ ਸਹੇਲੀ ਗਉ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ ਗ੍ਰਹਿ ਲਾਲ ਆਏ ਮਨ ਤੇ ਆਏ ਸੇ ਸੁੰਦਰ ਸੋਹੀਆ ਬਣ ਤ੍ਰੈਣ ਤ੍ਰੈ ਬਣ ਪਏ ਹਰਿਆ ਦੇਖ ਦਰਸ਼ਨ ਮੋਹਿਆ ਮਿਲੇ ਸੁਆਮੀ ਐਸ ਮੁਨੀ ਮਨ ਜਪਿਆ ਨਿਰਮਲ ਮੰਤ ਜੀਓ ਬਿਨਵੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ੍ਰੀ ਘਰ ਸ੍ਰੀ ਧਰ ਕੰਤ ਜੀਓ ਸਲੋਕ ਸੰਤ ਸਹਾਈ ਜੀ ਕੇ ਪਵ ਜਲ ਤਾਰਨ ਹਾਰ ਸਭ ਤੇ ਉੱਚ ਜਾਣੀਏ ਨਾਨਕ ਨਾਮ ਪਿਆਰ ਜਿਨ ਜਾਣਿਆ ਸੋਈ ਤਰੇ ਸੇ ਸੂਰੇ ਸੇ ਵੀਰ ਨਾਨਕ ਤਿਨ ਬੁਰਹਾਰਣੇ ਹਰ ਜਪ ਉਤਰੇ ਤੀਰ ਸ਼ੰਤ ਚਰਨ ਬਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁੱਖ ਰਹੇ ਹਰ ਭਗਤ ਕੀਆ ਪ੍ਰਵੇਸ਼ ਜਿਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਵਿਸਰੇ ਤਬ ਆਪ ਸਰਣੀ ਪਰੇ ਚਰਨੀ ਸਰਬ ਗੁਣ ਜੁਗਦੀਸ਼ਰੇ ਗੋਬਿੰਦ ਗੁਣ ਨਿਧ ਸ਼੍ਰੀ ਰੰਗ ਸਵਾਮੀ ਆਦਿਕੋ ਆਦੇਸ਼ ਜਿਓ ਬਿਨਵੰਤ ਨਾਨਕ ਮਹਿਆ ਧਾਰੋ ਜੁਗੋ ਜੁਗ ਇੱਕ ਵੇਸ਼ ਜਿਓ ਰਾਮਕਲੀ ਮਹੱਲਾ ਪਹਿਲਾ ਦੱਖਣੀ ਓਂਕਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਓਂਕਾਰ ਬ੍ਰਹਮਾ ਉਤਪਤ ਓਂਕਾਰ ਕੀਆ ਜਿਨ ਚਿੱਤ ਓਂਕਾਰ ਸੈਲ ਜੁਗ ਭੈ ਓਂਕਾਰ ਵੇਦ ਨਿਰਮੈ ਓਂਕਾਰ ਸ਼ਬਦ ਉਧਰੇ ਓਂਕਾਰ ਗੁਰਮੁਖ ਤਰੇ ਓਨ ਮੱਖਰ ਸੁਣੋ ਵਿਚਾਰ ਓਨ ਮੱਖਰ ਤ੍ਰਿਭਨ ਸਾਰ ਸੁਣ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ रहाओ। सत्से सब जग सहज उपाया, तीन भवन एक ज्योति, गुरमुख वस्त प्राप्त होवे, चुन लै मानक मोती। समझे सूझे पढ़ पढ़ बूझे, अंत निरंतर साचा, गुरमुख देके सा संभाले, बिन साचे जग काचा। तंदे धर्म तरे धर्मांपुर, गुणकारी मन धीरा, तदे तूल पड़े मुख मस्तक, कंचन पै मनूरा। तन तरणी तर आप जोनी, तोल बोल सच पूरा, करते की मैत करता जाने, कह जाने गुरसूरा। ध्यान गवाया दूजा पाया, गर्भ गले बिख खाया। गुर रस गीत बाद नहीं पावे, सुनिए गैर गंभीर गवाया। गुर सच कहया अमृत लहया, मन तन साल सुखाया, आपे गुरमुख आपे देवे, आपे अमृत पी आया। एको एक कहे सब कोई, होम में गर्भ ब्यापे, अंतर बाहर एक पछाने, इयों कर मैल संजापे। प्रभ नेड़े हर दूर ना जानो, एको श्रेष्ठ सुवाई, एक ओंकार अवर नहीं दूजा, नानक एक समाई। ऐस करते को क्यों गह राखो, अफरियो तुलिया ना जाई। माया के दीवानी प्राणी, झूठ गौरी पाई, लब लोब मोहताज बगूते, एब तब फिर पछताई। एक सरेवे तां गत मित पावे, आवन जान रहाई, एक अचार रंग एक रूप, पौन पानी अग्नि असरूप, एको पवर पहे तै लोए, एके बूझे सूझे पत होए। एको बूझे सूझे पत होए, ज्ञान ध्यान लै समसर रहे, गुरमुख एक बिरला को लहे। जिसनो दे कृपा ते सुख पाए, गुरु द्वारे आख सुनाए। ऊरम तूरम जोत उजाला, तीन भवन में गुर गोपाला, उग व्यास रूक दिखावे, कर कृपा अपने घर आवे। ऊन बरसे नीजर तारा, शब्द सवार उत्तम शब्द सवारण हारा, ऐसे के का जाने पे ऊ, आपे करता आपे देऊ। उगवे सूर असर संगारे, ऊचो देख शब्द विचारे, ऊपर आद अंत तै लोए, आपे करे कथे सुने सोए। ओहो विधाता मन तन दे, ओहो विधाता मन मुख सोए। प्रभ जग जीवन अवर ना कोए, नानक नाम रते पत होए। राजन राम रवे हितकार, रण में लूजे मनुआ मार, रात दिनंत रहे रंग रंग रंग राता, तीन पवन जोग चारे जाता। जन जाता सो तैसी जेहा, अत निर्माल सी जस देहा, रहसी राम हृदय एक पाए, अंतर शब्द साच लैब लाए। रोस ना कीजे अमृत पीजे, रहन नहीं संसारे, राजे राय रंक नहीं रहना, आए जाए जोग चारे। रहन कहां ते रहे न कोई, कैस पे करो बिनंती, एक शब्द नाम राम नाम नरोदो, गुरदेवे पतमती। लाज मरांती राज लाज मरांती, मर गई कूकट खोल चली, सास दिवानी बावरी सरते संकटली। प्रेम बुलाई रली स्यों, मन में शब्द आनंद, लाल रती लाली पई गुरमुख पई निसंद। लाहा नाम रतन जप सार, लब लोभ बुरा हंकार, लाड़ी चाड़ी लायतवार, मन मुख अंधा मुग्ध गुआर। लाहे कारण आया जग होए, मजूर गया ठगाए ठग, लाहा नाम पूंजी बेसा, नानक सच्ची पत सच्चा पातशाह। आए बगूता जम जग जम पंथ, आई न मेटन को समरथ, आथ सैल नीच कर होए, आथ देख निवे जस दोए। आथ होए ता मुगद आना, भगत बिहुना जग बौर आना, सब में बरते एको सोई, जिसनो कृपा करे तिस प्रगट होई। जुग जुग थाप सदा निर्भैर, जन्म मर नहीं धंधा तैर, जो दिशे सो आपे आप, आप उपाय आपे घट थाप, आप गोचर धंधे लोई, जोग जुगत जग जीवन सोई। ਕਰੇ ਆਚਾਰ ਸੱਚ ਸੁਖ ਹੋਏ ਨਾਮ ਬਿਹੂਣਾ ਮੁਕਤ ਕੈਬ ਹੋਈ। ਬਿਨ ਨਾਮੇ ਬੇਰੋਧ ਸਰੀਰ, ਬਿਨ ਨਾਮੇ ਬੇਰੋਧ ਸਰੀਰ, ਕਿਉਂ ਨਾ ਮਿਲੀਏ ਕਾਟੇ ਮਨ ਪੀਰ, ਬਾਟ ਬਟਾਉ ਆਵੇ ਜਾਏ, ਕਿਆ ਲੈ ਆਇਆ ਕਿਆ ਪੱਲੇ ਪਾਏ। ਬਿਨ ਨਾਮੇ ਤੋਟਾਂ ਸਭ ਥਾਏ, ਲਾਹਾ ਮਿਲੇ ਤਾਂ ਦੇ ਬਜਾਏ। ਬਣਜ ਵਪਾਰ ਬਣਜੇ ਵਪਾਰੀ, ਬਿਨ ਨਾਮੇ ਕੈਸੀ ਪਤ ਸਾਰੀ। ਗੁਣ ਵਿਚਾਰੇ ਗਿਆਨੀ ਹੋਏ, ਗੁਰਮੇ ਗਿਆਨ ਪ੍ਰਾਪਤ ਹੋਏ। ਗੁਣਦਾਤਾ ਬਿਰਲਾ ਸੰਸਾਰ, ਗੁਣਦਾਤਾ ਬਿਰਲਾ ਸੰਸਾਰ, ਸਾਚੀ ਕਰਨੀ ਗੁਰ ਵਿਚਾਰ। ਅਗਮ ਗੋਚਰ ਕੀਮਤ ਨਾ ਪਾਏ, ਤਾਂ ਮਿਲੀਏ ਜਾਂ ਲੈ ਮਿਲਾਏ, ਗੁਣ ਬੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤ ਮਿਲੀਏ ਮੀਤ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕਾਂਚਨ ਸੁਹਾਗਾ ਢਾਲੇ। ਕਸ ਕਸ ਬੜੀ ਸਹਿ ਸੋ ਤਾਓ, ਨਦਰ ਸਰਾਫ ਬੰਨੀ ਸਚੜਾਓ, ਜਗਤ ਪਸ਼ੂ ਐ ਕਾਲ ਕਸਾਈ, ਕਰ ਕਰਤੇ ਕਰਨੀ ਕਰ ਪਾਈ। ਜਿਨ ਕੀਤੀ ਤਿਨ ਕੀਮਤ ਪਾਈ, ਹੋਰ ਕਿਆ ਕਹੀਏ ਕੁਛ ਕਹਿਣ ਨਾ ਜਾਈ, ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਈ ਮਨ ਸਤਿਗੁਰ ਦੀਆ। ਖਰਾ ਖਰਾ ਆਖੇ ਸਭ ਕੋਏ, ਖਰਾ ਰਤਨ ਜੁਗ ਚਾਰੇ ਹੋਏ। ਖਾਤ ਪਿਆੰਤ ਮੂਹੇ ਨਹੀਂ ਜਾਣਿਆ, ਖਿਨਵੇ ਮੂਹੇ ਜਾਂ ਸ਼ਬਦ ਪਛਾਣਿਆ, ਆਸਤਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਣਿਆ। ਗਗਨ ਗੰਭੀਰ ਗਗਨਾਂਤਰ ਵਾਸ, ਗੁਣ ਗਾਵੇ ਸੁਖ ਸਹਿਜ ਨਿਵਾਸ, ਗਿਆ ਨਾ ਆਵੇ ਆਏ ਨਾ ਜਾਏ, ਗੁਰ ਪ੍ਰਸਾਦੀ ਰਹੇ ਲੈ ਬੁਲਾਏ। ਗਗਨ ਅਗੰਮ ਨਾਥ ਅਜ਼ੋਨੀ, ਆਸਤਰ ਚੀਤ ਸਮਾਧ ਸਗੋਨੀ, ਹਰ ਨਾਮ ਚੇਤ ਫਿਰ ਪਵੇ ਨਾ ਜੂਨੀ। ਗੁਰਮਤ ਸਾਰ ਹੋਰ ਨਾਮ ਬਿਹੂਨੀ, ਪਰ ਦਰ ਫਿਰ ਥਾਕੀ ਬਹੁ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ। ਕੇਤੇ ਮਾਤ ਪਿਤਾ ਸੁੱਤ ਧੀਆਂ, ਕੇਤੇ ਗੁਰ ਚੇਲੇ ਫੁਨ ਹੂਆ, ਕਾਚੇ ਗੁਰ ਤੇ ਮੁਕਤ ਨਾ ਹੂਆ, ਕੇਤੀ ਬਾ ਕੇਤੀ ਨਾਰ ਵਰ ਏਕ ਸਮਾਲ, ਗੁਰਮੁਖ ਮਨ ਜੀਵਨ ਪ੍ਰਭ ਨਾਲ। ਦਸ ਦਸ ਢੂੰਡ ਕਰੇ ਮੈਂ ਪਾਇਆ, ਮੇਲ ਪਿਆ ਸਤਿਗੁਰੂ ਮਿਲਾਇਆ, ਗੁਰਮੁਖ ਗਾਵੇ ਗੁਰਮੁਖ ਬੋਲੇ, ਗੁਰਮੁਖ ਤੋਲ ਤੁਲਾਵੇ ਤੋਲੇ। ਗੁਰਮੁਖ ਆਵੇ ਜਾਏ ਨਿਸੰਗ, ਪਰ ਹਰ ਮੈਲ ਜਲਾਏ ਕਲੰਕ। ਗੁਰਮੁਖ ਨਾਦ ਬੇਦ ਵਿਚਾਰ, ਗੁਰਮੁਖ ਮੱਝਣ ਚੱਜ ਆਚਾਰ, ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ, ਨਾਨਕ ਗੁਰਮੁਖ ਪਾਵੇ ਪਾਰ। ਚੰਚਲ ਚੀਤ ਨਾ ਰਹੀ ਠਾਈ, ਚੋਰੀ ਮਿਰਗ ਅੰਗੂਰੀ ਖਾਏ, ਚਰਨ ਕਮਲ ਔਰ ਧਾਰੇ ਚੀਤ, ਚਿਰ ਜੀਵਨ ਜੇਤਨ ਨਿਤ ਨੀਤ, ਚਿੰਤਤ ਹੀ ਦਿਸੇ ਸਭ ਕੋਏ, ਚੇਤੇ ਏਕ ਤਹੀ ਸੁਖ ਹੋਏ। ਚਿੱਤ ਬਛੇ ਰਾਚੇ ਹਰ ਨਾਏ, ਮੁਕਤ ਪਿਆ ਪਤ ਸਿਉ ਕਰ ਜਾਏ, ਸ਼ੀਜੇ ਦੇ ਖੁੱਲੇ ਇੱਕ ਗੰਢ, ਸ਼ਿਆਂ ਨਿਤ ਦੇਖੋ ਜਗ ਹੰਡ। ਧੂਪ ਛਾਬ ਜੇ ਸਮ ਕਰ ਜਾਣੇ, ਬੰਧਨ ਕਾਟ ਮੁਕਤ ਕਰ ਆਣੇ, ਛਾਇਆ ਸ਼ੂਸ਼ੀ ਜਗਤ ਭੁਲਾਨਾ, ਲਿਖਿਆ ਕਿਰਤ ਤੁਰੇ ਪਰਵਾਨਾ। ਸ਼ੀਜੇ ਜੋਵਨ ਜਰੂਆ ਸਿਰ ਕਾਲ, ਸ਼ੀਜੇ ਜੋਵਨ ਜਰੂਆ ਸਿਰ ਕਾਲ, ਕਾਇਆ ਸ਼ੀਜੇ ਪਈ ਸਵਾਲ। ਜਾਪੇ ਆਪ ਪ੍ਰਾਪਤ ਹੈ ਲੋਏ, ਜੁਗ ਜੁਗ ਦਾਤਾ ਅਵਰ ਨਾ ਕੋਏ, ਜਿਉ ਭਾਵੇ ਤਿਉ ਰਾਖੋ ਰਾਖ, ਜਸ ਜਾਚੋ ਦੇਵੇ ਪਤ ਸਾਖ। ਜਾਗਤ ਜਾਗ ਰਹਾਂ ਤੁਧ ਭਾਵਾਂ, ਜਾਂ ਤੂੰ ਮੇਲੇ ਤਾਂ ਤੁਝੇ ਸਮਾਵਾਂ। ਜੈ ਜੈਕਾਰ ਜਪੋ ਜਗਦੀਸ਼, ਗੁਰਮਤ ਮਿਲੀਏ ਬੀਸ ਅਖੀਸ, ਚੱਖ ਬੋਲਣ ਕਿਆ ਜਗ ਸਿਉ ਬਾਦ, ਚੂਰ ਮਰੇ ਦੇਖੇ ਪਰਮਾਦ। ਜਨਮ ਮੂਏ ਨਹੀਂ ਜੀਵਨ ਆਸਾ, ਆਏ ਚੱਲੇ ਪਏ ਆਸ ਨਿਰਾਸਾ। ਚੁਰ ਚੁਰ ਚੱਖ ਮਾਟੀ ਰਲ ਜਾਏ, ਕਾਲ ਨਾ ਚਾਂਪੇ ਹਰ ਗੁਣ ਗਾਏ। ਭਾਈ ਨਵਨਦ ਹਰ ਕੈ ਨਾਏ, ਆਪੇ ਦੇਵੇ ਸਹਿ ਸੁਭਾਏ, ਝਿਆਨੋ ਬੋਲੇ ਆਪੇ ਬੂਝੇ, ਆਪੇ ਸਮਝੇ ਆਪੇ ਸੂਝੇ, ਗੁਰ ਕਾ ਕਹਿਆ ਅੰਕ ਸਮਾਵੇ, ਨਿਰਮਲ ਸੂਚੇ ਸਾਚੋ ਪਾਵੇ। ਗੁਰ ਸਾਗਰ ਰਤਨੀ ਨਹੀਂ ਤੋਟ, ਲਾਲ ਪਦਾਰਥ ਸਾਚ ਖੋਟ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਨਾਨਕ ਗੁਰਮਤ ਸਾ ਸਮਾਵੋ, ਤੂਟੇ ਨੇ ਕੇ ਬੋਲੇ ਸਹੀ, ਤੂਟੇ ਬਾਂ ਦੋਹ ਦੱਸ ਗਈ, ਟੂਟ ਪ੍ਰੀਤ ਗਈ ਬੁਰਬੋਲ, ਦੁਰਮਤ ਪਰ ਹਰ ਛਾਡੀ ਢੋਲ, ਟੂਟੇ ਗੰਢ ਪੜੇ ਵਿਚਾਰ, ਗੁਰ ਸ਼ਬਦੀ ਘਰ ਕਾਰਜ ਸਾਰ। ਲਾਹਾ ਸਾਜ ਨਾ ਆਵੇ ਤੋਟਾ, ਤ੍ਰਿਭਾਂ ਠਾਕੁਰ ਪ੍ਰੀਤਮ ਮੋਟਾ, ਠਾਕੋ ਮਨੁਆ ਰਾਖੋ ਠਾਏ, ਠਹਿਕ ਮੋਹੀ ਅਬ ਗੁਣ ਪੁਛਤਾਏ। ਠਾਕਰ ਏਕ ਸਵਾਈ ਨਾਰ, ਬਹੁਤੇ ਬੇਸ ਕਰੇ ਕੂੜ ਆਰ, ਪਰ ਕਰ ਜਾਤੀ ਠਾਕ ਰਹਾਈ, ਮਹਿਲ ਬੁਲਾਈ ਠਾਕ ਨਾ ਪਾਈ। ਸ਼ਬਦ ਸ਼ਬਦ ਸਵਾਰੀ ਸਾਚ ਪਿਆਰੀ, ਸਾਈ ਸੁਹਾਗਣ ਠਾਕਰ ਤਾਰੀ। ਡੋਲਤ ਡੋਲਤ ਹੇ ਸਖੀ, ਪਾਟੇ ਚੀਰ ਸ਼ਿਗਾਰ, ਡੈਪਣ ਤਨ ਸੁਖ ਨਹੀਂ, ਬਿਨ ਡਰ ਬੈਂਠੀ ਡਾਰ। ਡਰਪ ਮੂਈ ਕਰ ਆਪਣੇ, ਡਿਠੀ ਕੰਤ ਸਜਾਣ, ਡਰ ਰਾਖਿਆ ਗੁਰ ਆਪਣੇ, ਨਿਰਭਉ ਨਾਮ ਬਖਾਣ। ਡੂਗਰ ਵਾਸ ਤਿਖਾ ਕਣੀ, ਜਬ ਦੇਖਾਂ ਨਹੀਂ ਦੂਰ, ਤਿਖਾ ਨਵਾਰੀ ਸ਼ਬਦ ਮਨ, ਅੰਮ੍ਰਿਤ ਪੀਆ ਭਰਪੂਰ। ਦੇ ਦੇ ਆਖੇ ਸਭ ਕੋਈ, ਜੇ ਭਾਵੇ ਤੈਂ ਦੇ, ਗੁਰੂ ਦੁਆਰੇ ਦੇਵ ਸੀ ਤਿਖਾ ਨਵਾਰੇ ਸੋਏ। ਟੰਡੂਲਰ ਟੂੰਡਤ ਹੋ ਫਿਰੀ, ਟਹਿ ਟਹਿ ਪਵਨ ਕਰਾਰ, ਭਾਰੇ ਟਹਿਤੇ ਟਹਿ ਪੈ, ਹੌਲੇ ਨਿਕਸੇ ਪਾਰ। ਅਮਰ ਜਾਚੀ ਹਰ ਮਿਲੇ, ਤੈਨ ਕਹਿ ਹੋ ਬਲ ਜਾਓ, ਤੈਨ ਕੀ ਧੂੜ ਅਕਲੀਏ, ਸੰਗਤ ਮੇਲ ਮਿਲਾਓ। ਮਨ ਦੀਆਂ ਗੁਰ ਆਪਣੇ ਪਾਇਆ ਨਿਰਮਲ ਨਾਉ, ਜਿਨ ਨਾਮ ਦੀਆ ਤੈ ਸੇਵਸਾ, ਤਿਸ ਬਲਹਾਰੇ ਜਾਓ। ਸੋ ਉਸਾਰੇ ਸੋ ਢਾਸੀ, ਤਿਸਵੇ ਨਵਰ ਨਾ ਕੋਏ, ਗੁਰ ਪ੍ਰਸ਼ਾਦੀ ਤੈ ਸੰਭਲਾ, ਤਾਂ ਤਨ ਦੁਖ ਨਾ ਹੋਏ। ਨਾ ਕੋ ਮੇਰਾ ਕਿਸ ਗਹੀ, ਨਾ ਕੋ ਹੋਆ ਨਾ ਹੋਗ, ਆਪਣ ਜਾਣ ਬੁਗੁਚੀਏ, ਦੁਵਿਧਾ ਵਿਆਪੇ ਰੋਗ। ਨਾਮ ਵਿਹੂਣੇ ਆਦਮੀ, ਕੱਲਰ ਕੰਧ ਗ੍ਰੰਥ, ਬਿਨ ਨਾਮੇ ਕਿਉਂ ਛੂਟੀਏ, ਜਾਏ ਰਸਾਤਲ ਅੰਤ। ਗਣਤ ਗਣਾਵੇ ਅੱਖਰੀ, ਅਗਣਤ ਸਾਚਾ ਸੋਏ, ਅਗਿਆਨੀ ਮਤਹੀਣ ਹੈ, ਅਗਿਆਨੀ ਮਤਹੀਣ ਹੈ, ਗੁਰਬਿਨ ਗਿਆਨ ਨਾ ਹੋਏ। ਟੂਟੀ ਤੰਦ ਰਬਾਬ ਕੀ, ਬਾਜੇ ਨਹੀਂ ਵਿਜੋਗ, ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ। ਤਰ ਬਰਕਾਇਆ ਪੰਖ ਮਨ, ਤਰ ਬੁਰ ਪੰਖੀ ਪੰਚ, ਤਤ ਚੁਗੇ ਮਲੇਖ ਸੇ, ਤਿੰਨ ਕੋ ਫਾਸ ਨਾ ਰੰਚ। ਉੱਡੇ ਤਾਂ ਬੇਗਲ ਬੇਗਲੇ, ਤਾਂ ਕੇ ਚੋਕਣੀ, ਪੰਖ ਟੁੱਟੇ ਫਾਹੀ ਪੜੀ, ਅਭਗੁਣ ਭੀੜ ਬਣੀ, ਬਿਨ ਸਾਚੇ ਕਿਉਂ ਛੁੱਟੀਏ, ਹਰ ਗੁਣ ਕਰਮ ਮਣੀ, ਆਪ ਛੁਡਾਏ ਛੁੱਟੀਏ, ਵੱਡਾ ਆਪ ਧਣੀ। ਗੁਰ ਪ੍ਰਸਾਦੀ ਛੁੱਟੀਏ, ਕਿਰਪਾ ਆਪ ਕਰੇ, ਆਪਣੇ ਹੱਥ ਵਡਿਆਈਆਂ, ਜੇ ਭਾਵੇ ਤੈਂ ਦੇ। ਥਰ ਥਰ ਕੰਪੇ ਜਿਹੜਾ, ਥਾਨ ਵਿਹੂਣਾ ਹੋਏ, ਥਾਨ ਮਾਨ ਸਚੇਕ ਹੈ, ਕਾਜ ਨਾ ਫੀਟੇ ਕੋਏ। ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ, ਸੁਰਨਾ ਨਾਥੋਂ ਨਾਸ ਤੂੰ ਨਿਧਾਰਾ ਆਧਾਰ। ਸਰਬੇ ਥਾਨ ਥਨਾਂਤਰੀ, ਤੂੰ ਦਾਤਾ ਦਾਤਾਰ, ਜਾ ਦੇਖਾਂ ਤਾਂ ਏਕ ਤੂੰ ਅੰਤ ਨਾ ਪਾਰਾ ਵਾਰ। ਥਾਨ ਥਨਾਂਤਰ ਰੱਬ ਰਹਿਆ ਗੁਰ ਸ਼ਬਦੀ ਵਿਚਾਰ, ਅਣ ਮੰਗਿਆ ਦਾਨ ਦੇਵ ਸੀ ਵੱਡਾ ਅਗਮ ਅਪਾਰ। ਦਇਆ ਦਾਨ ਦਿਆਲ ਤੂੰ ਕਰ ਕਰ ਦੇਖਣ ਹਾਰ, ਦਇਆ ਕਰੋ ਪ੍ਰਭ ਮੇਲ ਲਹਿਓ, ਖਿਨ ਮੇਟਾਏ ਉਸਾਰ। ਦਾਨਾ ਤੂੰ ਬੀਨਾ ਤੁਹੀ, ਦਾਨਾ ਕੇ ਸਰਦਾਨ, ਦਾਲਦ ਭੰਜਨ ਦੁੱਖ ਦਰਨ, ਗੁਰਮੁਖ ਗਿਆਨ ਧਿਆਨ। ਧਨ ਗਈਏ ਬੈ ਝੂਰੀਏ, ਤਨ ਮੈਂ ਚੀਤ ਗਵਾਰ, ਤਨ ਬਿਰਲੀ ਸਤ ਸੰਚਿਆ, ਨਿਰਮਲ ਨਾਮ ਪਿਆਰ। ਧਨ ਗਿਆ ਤਾਂ ਜਾਣ ਦੇ, ਜੇ ਰਾਚੇ ਰੰਗ ਏਕ, ਮਨ ਦੀ ਜੇ ਸਿਰ ਸੌਂਪੀਏ, ਭੀ ਕਰਤੇ ਕੀ ਟੇਕ। ਧੰਦਾ ਤਾਪਤ ਰਹਿ ਗਏ, ਮਨ ਮੈਂ ਸ਼ਬਦ ਆਨੰਦ, ਦੁਰਜਨ ਤੇ ਸਾਜਨ ਪਏ, ਪੇਟੇ ਗੁਰ ਗੋਬਿੰਦ। ਬਨ ਬਨ ਫਿਰਤੀ ਢੂੰਡਤੀ, ਵਸਤ ਰਹੀ ਘਰ ਬਾਰ, ਸਤਿਗੁਰ ਮੇਲੀ ਮਿਲ ਰਹੀ, ਜਨਮ ਬਣ ਦੁੱਖ ਨਿਵਾਰ। ਨਾਨਾ ਕਰਤ ਨਾ ਛੁੱਟੀਏ, ਬਿਨ ਗੁਣ ਜੰਪੇ ਜਾਏ, ਨਾ ਤੈਸੇ ਨਾ ਉਹ ਹੈ ਅਵਗੁਣ ਫਿਰ ਪਛਤਾਏ। ਨਾ ਤੈਸ ਗਿਆਨ ਨਾ ਧਿਆਨ ਹੈ, ਨਾ ਤੈਸ ਧਰਮ ਧਿਆਨ, ਬਿਨ ਨਾਮੇ ਨਿਰਭਉ ਕਹਾਂ, ਕਿਆ ਜਾਣਾ ਅਭਿਮਾਨ। ਥਾਕ ਰਹੀ ਕੈ ਅਪੜਾ, ਹੱਥ ਨਹੀਂ ਨਾ ਪਾਰ, ਸਾ ਨਾ ਸਾਜਨ ਸੇ ਰੰਗਲੇ, ਕੈਸ ਪੇ ਕਰੀ ਪੁਕਾਰ। ਨਾਨਾ ਪ੍ਰਿਉ ਪ੍ਰਿਉ ਜੇ ਕਰੀ, ਮੇਲੇ ਮੇਲਣਹਾਰ। जैन बिछोड़े सो मेल सी गुर के हे तव पार पाप बुरा पापी को प्यारा पाप लदे पापे पा सारा पर हर पाप पछाने आप ना ते सोग बिजोग संताप नर कपड़ा तो क्यों रहे क्यों बंचे जमकाल क्यों आवन जाना बिसरे झूठा बुरा खै काल मन जंजाली बेड़िया पी जंजाला माए बैन नामे क्यों छूटिए पापे पचे पचाहे फिर फाही फासे कौआ फिर पछताना अब क्या हुआ फाथा चोग चुगे नहीं बुझे सतगुर मिले ता आखी सूझे ज्यों मछली फाथी जम जाल बिन गुण दाते मुक्त ना पाल फिर आवे फिर जाए एक रंग रचे रहे लैब लाए अब छूटे फिर फास ना पाए बीरा बीरा कर रही बीर पै बह राए बीर चले कर अपने बैन बरहे जल जाए बाबल के कर बेटड़ी बाली बाले ने जे लोड़े पर कामणी सतगुर सेवे ते बिरलो ज्ञानी बूझणो सतगुर साच मले ठाकर हाथ बड़ियाइया जे पावे तै दे बाणी बिरलो विचार सी जे को गुरमुख होए वाणी महापुरख की निज कर वासा होए पन पन घड़िए कड़कड़ भजे ठाहे ओ सारे ओसरे ठाहे सिर पर सोके पी पर पोखे समर्थ बेपरवाहे परम पुलाने बै दीवाने बिन भागा क्या पाइये गुरमुख ज्ञान डोरी पर पकड़ी जन खेंचे तैन जाइए हर गुण गाए सदा रंग राते बोड़ ना पछो ताइए पब्बे पाले गुरमुख बूझे ता निज कर वासा पाइए पब्बे पौजर मार्क बिखड़ा आसन रासा तरिए गुर प्रसादी आपो चीने जीव त्या एब मरिए माया माया कर मोए माया किसे ना साथ हंस चले उठ डुमनो माया भूली आथ मन झूठा जम जोहे।

ਖਾਲਸਾ ਮਹੱਲਾ ਪਹਿਲਾ। ਸੋਹਣਾ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਗੁਣੇ ਗਹੀਰਾ ਕੋਈ ਨਾ ਜਾਣੇ, ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੋਦ ਵੈਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾ ਠਾਕਰਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਭਰੇ ਤੇਰੇ ਭੰਡਾਰਾ,